ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ।

दान, दाना सिर दान नाम दान, श्री अमृतसर साहिब जी दे दर्शन इशनान।

ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ।

0: ਕਿਤਾਬਾਂ ਵਿਚਾਰਾਂ ਦੇ ਯੁੱਧ ਵਿੱਚ ਅਸਤਰਾਂ ਦਾ ਕੰਮ ਕਰਦੀਆਂ ਨੇ।
1: ਆਓ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:30 ਹੋਏ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਆਪਣੇ ਇਲਾਕੇ ਦੇ ਹਿਸਾਬ ਨਾਲ ਵੰਡ ਲਈਏ। ਹੁਣ ਦੇਖੋ ਪੰਜਾਬ ਦੇ ਕਈ ਇਲਾਕੇ ਇਹੋ ਜਿਹੇ, ਉੱਥੇ ਦਾਲਾਂ ਬੜੀ ਵਧੀਆ ਹੁੰਦੀਆਂ
1: ਹੁੰਦੀਆਂ ਜੀ, ਬਿਲਕੁਲ।
0: ਕਿਤੇ ਬਾਸਮਤੀ ਬੜੀ ਵਧੀਆ ਹੁੰਦੀ, ਕਿਤੇ ਕਣਕ ਬੜੀ ਵਧੀਆ ਹੁੰਦੀ ਹੈ, ਕਿਉਂਕਿ ਜਿਹੜਾ ਪੌਣ ਪਾਣੀ ਦਾ ਵਾਤਾਵਰਣ ਦਾ ਫਰਕ ਪੈ ਜਾਂਦਾ, ਜ਼ਮੀਨ ਦਾ ਫਰਕ ਪੈ
1: ਜਾਂਦਾ।
0: ਜੇ ਅਸੀਂ ਹੁਣ ਜਿਹੜਾ ਹੈ ਹਰ ਇਲਾਕੇ 'ਚ ਕਿੰਨੂ ਲਾਈਏ, ਨਹੀਂ ਚੱਲੂਗਾ
1: ਜੀ, ਬਿਲਕੁਲ ਸਹੀ।
0: ਇਸ ਤਰੀਕੇ ਨਾਲ ਜਿਹੜੀਆਂ ਦਾਲਾਂ ਨੇ ਇਹ ਵੀ ਆਪਾਂ ਜਿਹੜੀਆਂ ਵਧੀਆ ਜ਼ਮੀਨ ਹੋਵੇ ਅਤੇ ਉੱਥੇ ਲਾਈ ਜਾ ਸਕਦੀ ਨੇ। ਦਾਲਾਂ ਦੇ ਵਿੱਚ ਦੇਖੋ, ਜੇ ਅਸੀਂ ਇਹਨੂੰ ਇੱਕ ਤਾਂ ਹੁੰਦਾ ਕਿ ਦਾਲ ਸਿੱਧੀ ਜ਼ਮੀਨ 'ਚ ਆਪਾਂ ਕਹਿੰਦੇ ਕਿ ਤੁੜਾਈ ਕਰਕੇ ਹਾਰਵੈਸਟਿੰਗ ਕਰਕੇ ਮੰਡੀ 'ਚ ਵੇਚੋ, ਉਹਨੇ ਫਾਇਦਾ ਨਹੀਂ ਜਿੰਨਾ ਦਾਲ ਬਣਾ ਕੇ ਫਾਇਦਾ।
1: ਬਿਲਕੁਲ ਜੀ, ਬਿਲਕੁਲ
0: ਉਹਦੇ ਆਪਾਂ ਨੂੰ ਕਈ ਗੁਣਾ ਵੱਧ ਜਿਹੜਾ ਦਾਮ ਮਿਲਦੇ ਆ।
1: ਬਿਲਕੁਲ, ਇਹੀ ਤਾਂ ਅੱਜ ਸੋਚਣ ਦੀ ਲੋੜ ਹੈ ਸੰਧੂ ਸਾਹਿਬ, ਕਿ ਅਸੀਂ ਉਹ ਚੀਜ਼ ਪੈਦਾਵਾਰੀ 'ਚ ਵੀ ਉਹੀ ਢਾਂਚਾ ਲੈ ਕੇ ਆਈਏ ਜਾਂ ਉਹ ਫਸਲਾਂ ਨੂੰ ਲੈ ਕੇ ਆਈਏ ਜਿੰਨਾ ਚੋਗੋ ਮੁੱਲ ਸਮਰੱਥਾ, ਮੁੱਲ ਜਿਹੜਾ
0: ਵਾਧਾ ਕਰ ਸਕੀਏ
1: ਉਹਨਾਂ ਫਸਲਾਂ ਨੂੰ ਸਾਨੂੰ ਅਪਣਾਉਣ ਦੀ ਲੋੜ ਹੈ। ਜਿੱਦਾਂ ਤੁਸੀਂ ਦਾਲਾਂ ਦਾ ਜ਼ਿਕਰ ਕੀਤਾ, 12 ਮਹੀਨੇ 30 ਦਿਨ ਦੇਖੋ ਆਪਣੀ ਰਸੋਈ ਦੇ ਵਿੱਚ ਲੋੜ ਹੈ, ਸਾਉਣੀ ਦੀਆਂ ਦਾਲਾਂ ਅਲੱਗ ਨੇ, ਹਾੜੀ ਦੀਆਂ ਦਾਲਾਂ ਅਲੱਗ ਨੇ। ਸੋ ਇਸ ਕਰਕੇ ਅਸੀਂ ਇਹ ਪੈਲੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਪੰਜਾਬ ਦੀ ਪੈਲੀ ਇੱਕੋ ਜਿਹਾ ਰਕਬਾ ਨਹੀਂ ਹੈ, ਹਰ ਪੈਲੀ ਦੀ ਆਪਣੀ ਆਪਣੀ ਜਿਹੜੀ ਅਵਸਥਾ ਹੈ, ਆਪਣੇ ਆਪਣੇ ਗੁਣ ਨੇ। ਜਿੱਥੇ ਦਾਲ ਹੋ ਸਕਦੀ ਉੱਥੇ ਦਾਲ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜਿੱਥੇ ਸਬਜ਼ੀ ਹੋ ਸਕਦੀ ਉੱਥੇ ਸਬਜ਼ੀ ਨੂੰ ਤਰਜੀਹ ਦੇਣੀ ਚਾਹੀਦੀ
0: ਹੈ। ਖਾਰੀਆਂ ਕਲਰਾਠੀਆਂ ਸੇਮ ਵਾਲੀ ਜ਼ਮੀਨ ਨੂੰ ਛੱਡ ਕੇ ਨਾ ਬਾਕੀ ਜਿਹੜੀ ਮਰਜ਼ੀ ਜ਼ਮੀਨ ਹੋਵੇ ਬੀਜ ਦਿਓ ਜੀ, ਦਾਲਾਂ
1: ਬੀਜ ਦਿਓ, ਬਿਲਕੁਲ
0: ਬਹੁਤ ਵਧੀਆ ਹੋ ਜਾਂਦੀਆਂ ਨੇ। ਅਤੇ ਮਸਰ ਬੜੀ ਵਧੀਆ ਇੱਕ ਦਾਲ ਆ, ਜਾਂ ਛੋਲੇ ਲੈ ਲਓ, ਛੋਲਿਆਂ 'ਚ ਵੀ ਦੇਖੋ ਕਾਲੇ ਛੋਲੇ ਆ ਜਾਂਦੇ, ਕਾਬਲੀ ਛੋਲੇ ਆ ਜਾਂਦੇ ਹੈਗੇ, ਦੇਸੀ ਛੋਲੇ ਆ। ਸੋ ਮਸਰਾਂ ਦੀ ਗੱਲ ਕਰੀਏ, ਬੜਾ ਵਧੀਆ ਸਮਾਂ ਹੈ ਸਾਡੇ ਕੋਲ ਹੁਣ।
1: ਬਿਲਕੁਲ ਜੀ, ਬਿਲਕੁਲ,
0: ਇਹ ਵੀ ਆਪਾਂ ਆਕਾਸ਼ ਤੇ ਰੁਲੀਆ ਰਾਮ ਜੀ ਕਰ ਸਕਦੇ ਹਾਂ। ਮਕਸਦ ਹੁੰਦਾ ਕਿ ਜਿਸ ਤਰ੍ਹਾਂ ਕਹਿੰਦੇ ਹਾਂ ਕਿ ਆਪਾਂ ਉੜਾ ਆੜਾ ਜਦੋਂ ਕਾਇਦਾ ਪੜ੍ਹਦੇ ਹੈਗੇ ਹਾਂ, ਇਸ ਤਰੀਕੇ ਨਾਲ ਵੀ ਕਿ ਵਧੀਆ ਕਿਸਮ ਦੀ ਚੋਣ ਢੁਕਵੇਂ ਸਮੇਂ ਤੇ,
1: ਬਿਲਕੁਲ,
0: ਤੇ ਜ਼ਮੀਨ ਦੇ ਹਿਸਾਬ ਨਾਲ ਬੀਜੋ
1: ਦਾਲ ਨੂੰ ਨਾ। ਇਹ ਹੈ ਵੀ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਉਹ ਇੱਕ ਸਾਡਾ ਨਜ਼ਰੀਆ ਵੀ ਹੈ ਸੰਧੂ ਸਾਹਿਬ, ਹਾਂ ਵੀ ਕੀ ਬਣਾਇਆ, ਦਾਲ ਬਣਾਈ ਹੈ, ਅੱਛਾ ਦਾਲ ਬਣਾਈ ਹੈ, ਇਹ ਉਹ ਅੱਛਾ ਦਾਲ ਬਣਾਈ ਵਾਲਾ ਕੰਮ ਨਹੀਂ ਹੈਗਾ ਵੀ ਅੱਛਾ ਦਾਲ ਹੀ ਬੀਜਣੀ ਹੈ। ਇਹ ਦਾਲਾਂ ਜੇ ਪੈਦਾ ਕਰਨੀ ਹੈ ਤਾਂ ਸਾਨੂੰ ਉਹਦੀ ਗੁਣਵੱਤਾ ਵੀ ਉਹਦੇ ਲਿਹਾਜ਼ ਨਾਲ ਸਾਨੂੰ ਮਿਹਨਤ ਕਰਨੀ ਪੈਣੀ ਹੈ, ਔਰ ਪੈਲੀ ਦੇ ਵਿੱਚ ਜੋ ਚੀਜ਼ਾਂ ਸਾਨੂੰ ਲੋੜੀਂਦੀਆਂ ਹੈ ਉਹ ਦੇਣੀਆਂ ਪੈਣੀਆਂ ਹੈ, ਕਿਉਂਕਿ ਅੱਜ ਇਹ ਨਹੀਂ ਹੈ ਵੀ ਬੀਜਤਾ ਅਤੇ ਵੱਢ ਲਿਆ ਵਾਲਾ ਹਿਸਾਬ ਨਹੀਂ ਹੈ। ਸੋ ਇਸ ਕਰਕੇ ਪੈਦਾਵਾਰੀ ਢਾਂਚੇ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ, ਖਾਦ, ਪਾਣੀ, ਰੱਖ ਰਖਾਵ, ਕੀਟ ਪਤੰਗ, ਹਰ ਚੀਜ਼ ਦਾ ਧਿਆਨ ਸਾਨੂੰ ਰੱਖਾਂਗੇ ਤਾਂ ਦਾਲਾਂ ਦੀ ਫਸਲ ਨੇਪਰੇ ਚੜੂ, ਕਿਉਂਕਿ ਆਪਾਂ ਦੇਖਦੇ ਹਾਂ ਕਿ ਵਾਤਾਵਰਨ ਦੇ ਵਿੱਚ ਕੀਟ ਪਤੰਗ ਬਹੁਤ ਜ਼ਿਆਦਾ ਹੋ ਗਿਆ। ਛੋਲਿਆਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਛੋਲਿਆਂ ਦੀ ਫਸਲ ਤਾਂ ਪੂਰਾ ਖੇਤ ਦਾ ਖੇਤ ਤਬਾਹ ਹੋ ਜਾਂਦਾ
0: ਹੋ ਜਾਂਦਾ ਜੀ।
1: ਇਸ ਕਰਕੇ ਕਿਉਂਕਿ ਦਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਖਦਸ਼ੇ ਇਸ ਕਰਕੇ ਬਣ ਜਾਂਦੇ ਨੇ ਇਹਨਾਂ ਵਾਤਾਵਰਨ ਕਰਕੇ। ਸੋ ਇਸ ਕਰਕੇ ਸਾਨੂੰ ਬਹੁਤ ਚੇਤਨਤਾ ਨਾਲ, ਬਹੁਤ ਧਿਆਨ ਦੇ ਨਾਲ ਇਹਨਾਂ ਦੀ ਕਾਸ਼ਤ ਕਰਨ ਦੀ ਲੋੜ ਹੈ। ਇਹ ਨਹੀਂ ਹੈ ਵੀ ਜੀ ਦਾਲ ਬੀਜਤੀ ਅਤੇ ਦਾਲ ਦੀ ਫਸਲ ਜਿਹੜੀ ਹੈ ਉਹ ਵੱਢ ਲਈ ਅਤੇ ਪੈਦਾ ਹੋ ਗਈ, ਇਹ ਨਹੀਂ ਹੋਣਾ।
0: ਇੱਕ ਗੱਲ ਹੋਰ ਦੇਖੋ ਰੋਲੀਆ ਰਾਮ ਜੀ, ਕਿ ਦਾਲ ਜਦੋਂ ਬੀਜਦੇ ਹਾਂ ਨਾ, ਖਾਸ ਕਰਕੇ ਜੇ ਨਵੀਂ ਜ਼ਮੀਨ 'ਚ ਬੀਜ ਰਹੇ ਹਾਂ, ਉੱਥੇ ਅਸੀਂ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਾਈਏ।
1: ਬਿਲਕੁਲ,
0: ਇੱਕ ਦੇਖੋ ਪੈਕਟ ਹੁੰਦਾ, ਇਹ ਆਪਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਜਾਂਦਾ ਆ, ਜਾਂ ਸਾਡੇ ਲਾਗੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਤਕਰੀਬਨ ਹਰ ਜ਼ਿਲ੍ਹੇ 'ਚ
1: ਮਿਲ ਜਾਂਦਾ ਜੀ।
0: ਉੱਥੋਂ ਲੈ ਕੇ ਇੱਕ ਪੈਕਟ ਆਪਾਂ ਸਾਰੇ ਬੀਜ ਦੇ ਚੰਗੇ ਤਰੀਕੇ ਨਾਲ ਲਾ ਦਈਏ ਤਾਂ ਕਿ ਹਰ ਬੀਜ ਦੇ ਉੱਪਰ ਲੱਗ ਜਾਏ।
1: ਬਿਲਕੁਲ,
0: ਛਾਵੇਂ ਆਪਾਂ ਉਹਨੂੰ ਲਾਉਣਾ ਬੀਜ ਨੂੰ, ਕੋਈ ਤਰਪਾਲ ਵਿਛਾ ਲਓ ਜੀ, ਤਾਂ ਕਿ ਹੋਰ ਚੀਜ਼ਾਂ ਨਾ ਵਿੱਚ ਬੀਜ ਰਲ ਜਾਣ।
1: ਇਹ ਵੀ ਗੱਲ ਸਹੀ ਹੈ।
0: ਹੁਣ ਜੇ ਆਪਾਂ ਚੰਗੇ ਤਰੀਕੇ ਨਾਲ ਲਾਈਏ ਤੇ ਫਿਰ ਉਸੇ ਦਿਨ ਹੀ ਬੀਜਣਾ,
1: ਆਹੋ ਰੱਖ ਨਹੀਂ ਲੈਣਾ ਜੀ।
0: ਹਾਂ,
1: ਇਹ ਜ਼ਾਇਆ ਹੋ ਜਾਊਗਾ ਨਾ
0: ਵੀ ਹੁਣ ਕੋਈ ਬੇਨਕੋ ਸਮਾਂ ਹੈ, ਹੁਣ ਚਲੋ ਹੁਣ ਆਪਾਂ ਬੀਜ ਸੋਧ ਲਈਏ, ਪਰਸੋਂ ਬੀਜ ਲਾਂਗੇ, ਕੱਲ੍ਹ ਬੀਜ ਲਾਂਗੇ, ਨਹੀਂ। ਇਹ ਆਪਾਂ ਨੂੰ ਤਿਆਰੀ ਇਸ ਢੰਗ ਨਾਲ ਕਰਨੀ ਹੈ ਵੀ ਜੇ ਸਾਡਾ ਖੇਤ ਤਿਆਰ ਆ ਤੇ ਪਹਿਲਾਂ ਆਪਾਂ ਬੀਜ ਸੋਧ ਕੇ ਰਾਜੋਬੀਅਮ ਦਾ ਟੀਕਾ ਲਾ ਕੇ, ਟੀਕੇ ਦਾ ਪ੍ਰਬੰਧ ਵੀ ਪਹਿਲਾਂ ਕੀਤਾ ਹੋਵੇ।
1: ਬਿਲਕੁਲ,
0: ਉਹ ਟੀਕਾ ਵੀ ਛਾਵੇਂ ਹੀ ਰੱਖਣਾ, ਉਹਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਜੀ।
1: ਬਿਲਕੁਲ,
0: ਨਹੀਂ ਤਾਂ ਫਿਰ ਉਹਦਾ ਅਸਰ ਘੱਟ ਜਾਂਦਾ। ਇਹ ਦੇਖੋ ਕਈ ਵਾਰ ਕਹਿੰਦੇ ਕਿ ਆਪਾਂ ਨੂੰ ਸਹੀ ਜੋ ਅੰਦਾਜ਼ਨ ਸੀ ਜਿੰਨਾ ਆਪਾਂ ਨੂੰ ਝਾੜ ਨਹੀਂ ਮਿਲਿਆ, ਇਹਦਾ ਮਤਲਬ ਹੈ ਕਿ ਕੋਈ ਸਾਡੇ 'ਚ ਕਮੀ ਰਹਿ ਗਈ।
1: ਰਹਿ ਗਈ ਹੈ ਜੀ, ਬਿਲਕੁਲ ਕਮੀ ਰਹਿੰਦੀ ਹੈ। ਸੰਧੂ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਅੱਜ ਇੱਕ ਥੋੜ੍ਹਾ ਜਿਹਾ ਹੋਰ ਸੰਧੂ ਸਾਹਿਬ, ਮੈਂ ਤਾਂ ਇਹ ਕਹਿਣਾ ਕਿ ਹਰ ਜ਼ਿਮੀਂਦਾਰ, ਕੋਈ ਵੀ ਜ਼ਿਮੀਂਦਾਰ ਹੈ, ਫਸਲੀ ਚੱਕਰ ਉਹਦਾ ਕੋਈ ਵੀ ਰੱਖਿਆ ਹੈ, ਜ਼ਿਆਦਾ ਰਕਬਾ ਨਹੀਂ ਪਰ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਰਕਬਾ ਜ਼ਰੂਰ ਰੱਖੋ, ਹੈ ਨਾ। ਚਾਹੇ ਤੁਸੀਂ ਡੂਢ ਬਿੱਘਾ ਥਾਂ ਹੀ ਲਾਓ, ਮਤਲਬ ਲਾਓ ਜ਼ਰੂਰ ਦਾਲਾਂ ਥੱਲੇ,

0: ਰਕਬਾ ਜ਼ਰੂਰ ਲੈ ਕੇ ਆਓ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਚੀਜ਼ਾਂ ਦੀ ਖੇਤੀ ਜਿਹੜੀ ਹੈ ਇਹਦਾ ਮਹੱਤਵ ਰਹਿ ਜਾਣਾ। ਤੇਲ ਬੀਜਾਂ ਦੀ ਗੱਲ ਕਰ ਲਓ ਤੁਸੀਂ, ਸੋ ਇਸ ਪਾਸੇ ਨੂੰ ਸਾਨੂੰ ਤੁਰਨਾ ਪੈਣਾ। ਹੁਣ ਤੋਂ ਜੇ ਅਸੀਂ ਆਦਤ ਪਾ ਲਾਂਗੇ, ਆ ਮੁੱਲ ਲੈਣ ਦੀ ਆਦਤ ਅਸੀਂ ਛੱਡ ਕੇ ਪੈਦਾ ਕਰਨ ਦੀ ਆਦਤ ਜੇ ਪਾ ਲਾਂਗੇ ਤਾਂ ਫਿਰ ਅਸੀਂ ਚੰਗੇ ਰਹਾਂਗੇ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਬਹੁਤ ਹੀ ਵਧੀਆ ਹੈ ਕਿ ਜੇ ਅਸੀਂ ਆਪ ਮੰਡੀਕਰਨ ਵੀ ਨਾਲ ਕਰ ਲਈਏ, ਦਾਲ ਪੈਦਾ ਕਰਕੇ ਉਹਨੂੰ ਪ੍ਰੋਸੈਸ ਕਰਕੇ। ਹੁਣ ਜੇ ਆਪਣੇ ਸੜਕ ਦੇ ਕੰਢੇ ਰੱਖ ਕੇ ਬਹਿ ਜਾਓ ਨਾ, ਤੇ ਉਹ ਤਾਂ ਵੀ ਬਟਰ ਹੋ ਜਾਂਦੀ ਆ ਰੁੜੀਆ ਰਾਮ ਜੀ, ਲੰਘ ਡੱਬਾ ਬੰਦਾ ਜ਼ਰੂਰ ਲੈ ਲੈਂਦਾ ਵੀ ਅੱਜ ਕੋਈ ਕਿਸਾਨ ਵੀਰ ਨੂੰ ਵੱਲੋਂ ਪੈਦਾ ਕੀਤੀ ਚੀਜ਼ ਆ।
0: ਸੜਕਾਂ ਦੀ ਗੱਲ ਕੀਤੀ ਆ, ਕੋਈ ਸਮਾਂ ਸੀ ਵੀ ਜਦੋਂ ਸਾਡੇ ਕੋਲ ਰਸਤੇ ਨਹੀਂ ਸੀ, ਹੁਣ ਤਾਂ ਪਿੰਡਾਂ ਵਿੱਚ ਦੀ ਜਰਨੈਲੀ ਸੜਕਾਂ ਜਾਂਦੀਆਂ
1: ਜਾਂਦੀਆਂ,
0: ਤੇ ਵਪਾਰ ਦਾ ਬਹੁਤ ਆਦਾਨ ਪ੍ਰਦਾਨ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਹੁਣ ਸਾਨੂੰ ਕੋਈ ਇੱਦਾਂ ਦੀ ਕੋਈ ਹੀਲ ਉੱਜਤ ਕਰਨ ਦੀ ਲੋੜ ਨਹੀਂ। ਤੁਸੀਂ ਕਿਸੇ ਵੀ ਸੜਕ ਦੇ ਜਿਹੜੀ ਤੁਹਾਨੂੰ ਲਾਗੇ ਲੱਗਦੀ ਆ ਉੱਥੇ ਜਾ ਕੇ ਆਪਣਾ ਤਰਪਾਲ ਪਾ ਕੇ ਲਾ ਕੇ ਉੱਥੇ ਦਾਲਾਂ ਰੱਖ ਕੇ ਬਹਿ ਜਾਓ, ਲੈ ਜਿੰਨੇ ਪੈਕਟ ਰੱਖੋਗੇ ਸ਼ਾਮ ਤੱਕ ਜੇ ਇੱਕ ਰਹਿ ਗਿਆ ਤਾਂ ਸਾਨੂੰ ਕਹਿ ਦਿਓ, ਨਹੀਂ ਰਹਿੰਦਾ
1: ਰਹੀ ਨਾ ਨਹੀਂ, ਕਿਉਂਕਿ ਜੇ ਇੱਕ ਵਾਰ ਤੁਹਾਡਾ ਨਾਮ ਬਣ ਗਿਆ ਤੇ ਉਹ ਫਿਰ ਨਾਮ ਤਮਾਸ਼ਾ ਕਈ ਥਾਂ ਤੇ ਕਈ ਦੂਰ ਦੂਰ ਪਹੁੰਚੇਗਾ।
0: ਦੇਖਦੇ ਹਾਂ ਜੀ ਆਪਾਂ ਸਬਜ਼ੀਆਂ ਵਾਲੇ ਜ਼ਿਮੀਦਾਰ, ਗੁੜ ਸ਼ੱਕਰ ਵਾਲੇ ਜ਼ਿਮੀਦਾਰ, ਬਹੁਤ ਸਾਰੇ ਜ਼ਿਮੀਦਾਰ ਆ ਜਿਹੜੇ ਖੜਤਾ ਆਪਾਂ ਸੜਕਾਂ ਦੇ ਇਹਨਾਂ ਕਿਨਾਰਿਆਂ ਦੇ ਉੱਤੇ ਵਪਾਰ ਉਹਨਾਂ ਦਾ ਬੜਾ ਸੋਹਣਾ ਚੱਲਦਾ ਹੈ। ਕੀ ਰਾਦਾ ਫਿਰ,
1: ਚੱਲੀਏ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

0: ਇਸ ਵੇਲੇ ਸਵੇਰ ਦੇ 6:40 ਹੋ ਰਹੇ ਨੇ। ਆਓ ਸਰਵਨ ਕਰਦੇ ਹਾਂ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਲੜੀਵਾਰ ਪਾਠ ਦੀ 219ਵੀਂ ਕੜੀ।
1: ਨੰਬਰ 219 ਗੁਰੂ ਜਨੋ ਕੀ ਸਭਾ ਮੇਂ।

ਹੁਣੇ ਤੁਸੀਂ ਮਾਨਸ ਗਾਨ ਪ੍ਰੋਗਰਾਮ 'ਚ ਸਰਵਨ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:50 ਹੋਏ ਨੇ। ਆਓ ਸੁਣੀਏ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ ਵੇਲਾ ਰਹੇਗਾ ਸ਼ਾਮ 5:30 ਅਤੇ ਦਿਹਾਤੀ ਪ੍ਰੋਗਰਾਮ ਸੁਣ ਸਕੋਗੇ ਸ਼ਾਮ 6:30। ਅੱਜ ਦੇ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਅੱਜ ਦੇ ਭਾਅ ਦੇ ਨਾਲ ਮੇਰੀ ਖੇਤੀ ਵਿਸ਼ਾ ਬਾਰੇ ਜਾਣਕਾਰੀ ਦੇਣਗੇ ਕਰਨੈਲ ਸਿੰਘ ਅਤੇ ਹਾੜੀ ਲਈ ਖਾਦਾਂ ਬਾਰੇ ਦੱਸਣਗੇ ਡਾਕਟਰ ਰਾਜੀਵ ਸਿੱਕਾ। ਸ਼ਾਮ 7:10 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ ਸਾਡੇ ਦਿੱਲੀ ਕੇਂਦਰ ਤੋਂ। ਪੰਜਾਬੀ ਵਾਰਤਾ ਸਵੱਛ ਭਾਰਤ ਅਤੇ ਪਲਾਸਟਿਕ ਮੁਕਤ ਸਮਾਜ ਸੁਣੋਗੇ ਸ਼ਾਮ 7:45 'ਤੇ। ਵਾਰਤਾਕਾਰ ਹੋਣਗੇ ਰਿਜ਼ਵਾਨਾ ਜਲੰਧਰੀ। ਰਾਤ 8:00 ਭਾਰਤੀ ਹਵਾਈ ਸੈਨਾ ਦੀ 94ਵੀਂ ਵਰ੍ਹੇਗੰਢ ਦੀ ਪੁਰਵੱਲੀ ਸ਼ਾਮ 'ਤੇ ਭਾਰਤ ਦੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ ਵੱਲੋਂ ਵਿਸ਼ੇਸ਼ ਸੁਨੇਹਾ ਪ੍ਰਸਾਰਿਤ ਕੀਤਾ ਜਾਵੇਗਾ। ਰਾਤ 8:10 'ਤੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਦੇ ਤਹਿਤ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ ਜਾਣਕਾਰੀ ਦਿੱਤੀ ਜਾਵੇਗੀ। ਪੇਸ਼ਕਾਰ ਹੋਣਗੇ ਮਨਦੀਪ ਰਾਜੌਰਾ। ਰਾਤ 9:00 ਸੁਣੋਗੇ ਨਿਊਜ਼ ਐਟ 9 ਅਤੇ 9:15 ਸਪੋਟਲਾਈਟ। ਰਾਤ 10:00 ਫੋਨ ਇਨ ਅਤੇ ਵਟਸਐਪ ਦੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਤੁਹਾਡੀ ਫਰਮਾਇਸ਼ ਲੈ ਕੇ ਹਾਜ਼ਰ ਹੋਵਾਂਗੇ। ਇਸ ਦੇ ਨਾਲ ਹੀ ਸਮਾਚਾਰ ਵੀ ਆਪਣੇ ਮਿੱਥੇ ਸਮੇਂ ਅਨੁਸਾਰ ਪ੍ਰਸਾਰਿਤ ਕੀਤੇ ਜਾਣਗੇ। ਇਹ ਸੀ ਸਾਡੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸਾਡੇ ਪ੍ਰੋਗਰਾਮ ਨਿਊਜ਼ ਔਨ AIR ਅਤੇ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਵੇਰ ਦੇ 6:55 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸੰਸਕ੍ਰਿਤ 'ਚ ਸਮਾਚਾਰ।
1: ਵਾਣੀ ਸੰਪ੍ਰਤੀ ਵਾਰਤਾ ਸ਼੍ਰੂਯੰਤਾ ਪ੍ਰਵਾਚਿਕਾ ਰਿਚਾ ਝਾ। प्रधानमंत्री नरेन्द्र मोदी तथा स्विट्जरलैंड देशस्य राष्ट्रपतिः गी पामला च अद्य भारत मंडपम् इत्यत्र द्वितीयं भारत EFTA समृद्धि शिखर सम्मेलनं संबोधयिष्यतः। भारत EFTA व्यापारार्थिक सहमति संधेः प्रथम वार्षिकोत्सवस्य अवसरे सम्मेलनमिदं आयोज्यते। अस्मिन् सम्मेलने भारतस्य तथा EFTA संघटने अन्तर्भूतानां स्विट्जरलैंड नॉर्वे आइसलैंड लिक्टेन्स्टाइन चेत्येतेषां देशानां वरिष्ठाः प्रशासकीय अधिकारिणः उद्योगक्षेत्रस्य नेतारः प्रमुखहितधारिणश्च सम्मिलिताः भविष्यन्ति। सम्मेलनस्य उद्देश्यम् आर्थिक सहकारं सुदृढीकर्तुं व्यावसायिक सहमतिं प्रवर्धयितुं तथा व्यापार निवेश प्रौद्योगिकी सहकार नवोन्मेष चेत्येतेषु क्षेत्रेषु नूतनानाम् अवसराणां सृजनमस्ति। प्रधानमन्त्रिणः नरेन्द्र मोदिनः सार्वजनिक जीवन यात्रा अद्यैव आरब्धा आसीत्, यस्याः अद्य 25 वर्षाणि पूर्णानि भवन्ति। अस्मिन् अवसरे प्रधानमन्त्री नरेन्द्र मोदी अथ भाजपा दलस्य राष्ट्रियाध्यक्षः नितिन नवीनः च अद्य विकसित भारत संकल्प सभां संबोधयिष्यतः। प्रधानमन्त्रिणः तथा भाजपा दलस्य राष्ट्रियाध्यक्षस्य संबोधनाभ्यां सह दलस्य अनेके वरिष्ठ नेतारः अपि उत्तर प्रदेशस्य विभिन्नेभ्यः क्षेत्रेभ्यः दृश्य श्रव्य परान्तर्जालीय माध्यमेन कार्यक्रमे सहभागं करिष्यन्ति। संस्कृतवार्तायाः संस्करणमिदं आकाशवाणीतः प्रसार्यते।
2: विशद वृत्तांताय एक्स माध्यमे @AIR न्यूज अलर्ट्स इत्यनुगच्छन्तु। यूट्यूब मंचे च न्यूज ऑन AIR ऑफिशियल वाहिन्याः अनुग्राहकाः भवन्तु।
1: केन्द्रीय मन्त्रिमण्डलेन बहुमाध्यम सम्बद्ध परिवहन योजनां सुव्यवस्थितां कर्तुं एकीकृत परिवहनापूर्ति व्यवस्थापन प्राधिकरणस्य स्थापनायै अनुमोदनं प्रदत्तम्। नवदिल्ल्यां प्रधानमन्त्रिणः नरेन्द्र मोदिनः अध्यक्षतायां सम्पन्नस्य मन्त्रिमण्डलोपवेशनस्य अनन्तरं वार्ताहरान् सम्बोधयन् सूचना प्रसारण मन्त्री अश्विनी वैष्णव

ਪਰਿਵਾਰਕ ਪ੍ਰੋਗਰਾਮ ਵਸ ਦੇ ਵੇੜੇ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:05 ਤੇ। ਅੱਜ ਦੇ ਪ੍ਰੋਗਰਾਮ ਵਿੱਚ ਸਾਂਝ ਸਿਲਸਿਲੇ ਤਹਿਤ ਪਲਾਸਟਿਕ ਨਾਲ ਫੈਲ ਰਿਹਾ ਪ੍ਰਦੂਸ਼ਣ ਤੇ ਰਿਵਾਇਤੀ ਬਦਲਾਵ ਵਿਸ਼ਾ ਤੇ ਵਿਚਾਰ ਚਰਚਾ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰੋਗਰਾਮ ਸ਼ਕਤੀ ਰੂਪਾ ਵੀ ਪੇਸ਼ ਕੀਤਾ ਜਾਵੇਗਾ। ਫੌਜੀ ਵੀਰਾਂ ਲਈ ਪ੍ਰੋਗਰਾਮ ਦਾ ਵੇਲਾ ਰਹੇਗਾ ਦੁਪਹਿਰ 1:15 ਤੇ ਰੰਗਲੀ ਧਰਤੀ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸਤਨਾਮ ਸਿੰਘ ਡੁਗਰੀਵਾਲਾ ਦੇ ਲੋਕ ਗੀਤ ਸੁਣੋਗੇ। ਅਸੀਂ ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 4:00 ਤੇ 4:02 ਤੇ ਤੁਸੀਂ ਸੁਣੋਗੇ ਸਦਾ ਬਹਾਰ ਗੀਤ, ਜਿਸ ਵਿੱਚ ਤੁਹਾਨੂੰ ਪੁਰਾਣੀ ਹਿੰਦੀ ਫਿਲਮਾਂ 'ਚੋਂ ਲਏ ਗਏ ਗੀਤ ਸੁਣਵਾਏ ਜਾਣਗੇ।

ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ 'ਚ ਹੁਣੇ ਤੁਸੀਂ ਸੁਣਿਆ ਸਤਿੰਦਰ ਸਰਤਾਜ ਦਾ ਗਾਇਆ ਗੀਤ। ਬਈ ਦੋਸਤੋ, ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਪਾਏ ਹੋਏ ਨਰਮ ਮੁਲਾਇਮ ਕੱਪੜਿਆਂ 'ਚੋਂ ਅਖੀਰ ਨਰਮੀ ਆਉਂਦੀ ਕਿੱਥੋਂ ਹੈ? ਇਸ ਦਾ ਜਵਾਬ ਹੈ ਜੀ ਕਪਾਹ। ਅਤੇ ਹਰ ਸਾਲ 7 ਅਕਤੂਬਰ ਨੂੰ ਨਾ ਦੁਨੀਆ ਭਰ ਵਿੱਚ ਵਿਸ਼ਵ ਕਪਾਹ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 7 ਅਕਤੂਬਰ 2019 ਵਿੱਚ ਅਫਰੀਕੀ ਦੇਸ਼ਾਂ ਬੈਨਿਨ, ਬੁਰਕੀਨੋ ਫਾਸੋ, ਚਾਡ ਅਤੇ ਮਾਲੀ ਨੇ ਵਿਸ਼ਵ ਵਪਾਰ ਸੰਗਠਨ ਦੇ ਸਹਿਯੋਗ ਨਾਲ ਕੀਤੀ ਸੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਕਪਾਹ ਦੀ ਵਿਸ਼ਵ ਪੱਧਰੀ ਮਹੱਤਤਾ ਨੂੰ ਸਾਹਮਣੇ ਲਿਆਉਣਾ ਅਤੇ ਕਪਾਹ ਉਗਾਉਣ ਵਾਲੇ ਕਿਸਾਨਾਂ ਅਤੇ ਇਸ ਖੇਤਰ ਦੇ ਨਾਲ ਜੁੜੇ ਲੱਖਾਂ ਲੋਕਾਂ ਦੀ ਮਿਹਨਤ ਨੂੰ ਸਨਮਾਨ ਦੇਣਾ ਸੀ। ਦੋਸਤੋ, ਸਾਡੇ ਸਾਰਿਆਂ ਵਿੱਚੋਂ ਬਹੁਤ ਸਾਰੇ ਲੋਕ ਹਰ ਰੋਜ਼ ਸੂਤੀ ਕੱਪੜੇ ਪਾਉਂਦੇ ਨੇ। ਗਰਮੀਆਂ ਵਿੱਚ ਸੂਤੀ ਕੱਪੜੇ ਦੀ ਠੰਡਕ ਸਾਨੂੰ ਆਰਾਮ ਦਿੰਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਕਿ ਇਹ ਕੱਪੜਾ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਕਿੰਨੇ ਹੱਥਾਂ ਵਿੱਚੋਂ ਲੰਘਦਾ? ਅਤੇ ਇਸ ਦੀ ਕਹਾਣੀ ਸ਼ੁਰੂ ਹੁੰਦੀ ਹੈ ਖੇਤ 'ਚੋਂ। ਖੇਤ ਵਿੱਚ ਪਹਿਲਾਂ ਕਿਸਾਨ ਬੀਜਦਾ ਹੈ, ਫਸਲ ਦੀ ਸੰਭਾਲ ਕਰਦਾ ਹੈ, ਮੌਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ ਅਤੇ ਫਿਰ ਕਪਾਹ ਦੀ ਚੁਗਾਈ ਹੁੰਦੀ ਹੈ। ਇਸ ਤੋਂ ਬਾਅਦ ਜਿਨਿੰਗ, ਕਤਾਈ ਅਤੇ ਚੁਣਾਈ ਰਾਹੀਂ ਕਪਾਹ ਕੱਪੜੇ ਦਾ ਰੂਪ ਧਾਰਨ ਕਰਦੀ ਹੈ। ਦੋਸਤੋ, ਕਪਾਹ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਕੁਦਰਤੀ ਰੇਸ਼ਿਆਂ ਵਿੱਚੋਂ ਇੱਕ ਹੈ ਅਤੇ ਇਸ ਦੀ ਖੇਤੀ ਲੱਖਾਂ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਦੀ ਆਮਦਨ ਅਤੇ ਰੁਜ਼ਗਾਰ ਨਾਲ ਜੁੜੀ ਹੋਈ ਹੈ। ਇਸ ਦੇ ਬੀਜਾਂ ਤੋਂ ਤੇਲ ਵੀ ਕੱਢਿਆ ਜਾਂਦਾ ਹੈ ਅਤੇ ਇਸ ਦੇ ਹੋਰ ਉਤਪਾਦਾਂ ਦੀ ਵੀ ਵਰਤੋਂ ਹੁੰਦੀ ਹੈ। ਅਤੇ ਜੇ ਗੱਲ ਕਰੀਏ ਅਸੀਂ ਆਪਣੇ ਦੇਸ਼ ਦੀ ਤਾਂ ਭਾਰਤ ਜਿਹੜਾ ਨਾ ਦੁਨੀਆ ਦੇ ਪ੍ਰਮੁੱਖ ਕਪਾਹ ਉਤਪਾਦਕਾਂ ਵਿੱਚੋਂ ਇੱਕ ਹੈ। ਪੰਜਾਬ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕਾ ਅਤੇ ਰਾਜਸਥਾਨ ਵਿੱਚ ਇਸ ਦੀ ਖੇਤੀ ਹੁੰਦੀ ਹੈ। ਵੀ ਅੱਜ ਜਦੋਂ ਦੁਨੀਆ ਵਾਤਾਵਰਨ ਅਤੇ ਕੁਦਰਤੀ ਸਰੋਤਿਆਂ ਦੀ ਸੰਭਾਲ ਦੀ ਗੱਲ ਕਰ ਰਹੀ ਹੈ ਨਾ, ਤਾਂ ਕਪਾਹ ਦੀ ਖੇਤੀ ਨੂੰ ਵੀ ਹੋਰ ਟਿਕਾਊ ਬਣਾਉਣਾ ਜ਼ਰੂਰੀ ਹੈ। ਪਾਣੀ ਦੀ ਸੁਚੱਜੀ ਵਰਤੋਂ, ਮਿੱਟੀ ਦੀ ਸਿਹਤ ਦੀ ਸੰਭਾਲ, ਕੀੜਿਆਂ ਤੋਂ ਫਸਲ ਦੀ ਸੁਰੱਖਿਆ ਅਤੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਰੂਬਰੂ ਕਰਵਾਉਣਾ, ਇਹ ਸਭ ਕਪਾਹ ਦੇ ਭਵਿੱਖ ਲਈ ਕਾਫੀ ਅਹਿਮ ਹੈ। ਇਸ ਸਾਲ ਵਿਸ਼ਵ ਕਪਾਹ ਦਿਵਸ ਦੀ ਥੀਮ ਹੈ ਸਾਂਝੀ ਭਲਾਈ ਲਈ ਕਪਾਹ, ਵਪਾਰ, ਤਬਦੀਲੀ ਅਤੇ ਸਹਿਯੋਗ ਰਾਹੀਂ ਖੁਸ਼ਹਾਲੀ, ਯਾਨੀ ਨਵੀਂ ਤਕਨੀਕ ਅਤੇ ਆਪਸੀ ਸਹਿਯੋਗ ਰਾਹੀਂ ਕਪਾਹ ਨਾਲ ਜੁੜੇ ਕਿਸਾਨਾਂ ਅਤੇ ਸਮੁੱਚੇ ਖੇਤਰ ਲਈ ਖੁਸ਼ਹਾਲੀ ਦੇ ਨਵੇਂ ਰਾਹ ਤਿਆਰ ਕਰਨਾ। ਆਓ ਕਿਸਾਨਾਂ ਦੀ ਮਿਹਨਤ ਦੀ ਕਦਰ ਕਰੀਏ, ਕੁਦਰਤੀ ਸਰੋਤਾਂ ਦੀ ਸੰਭਾਲ ਕਰੀਏ ਅਤੇ ਆਪਣੀ ਖੇਤੀ ਨਾਲ ਜੁੜੀ ਹਰ ਕਹਾਣੀ ਨੂੰ ਮਾਣ ਨਾਲ ਜਾਣੀਏ।

0: प्रोग्राम चल रहा जी सोहनी सवेर आकाशवाणी के जलंधर केंद्र तो। दोस्तों जिमें कि तुसी सारे ही जानते हो कि असी अक्तूबर के पहले हफ्ते पहला हफ्ता जंगली जीव हफ्ता दे रूप च मना रहे हैं। तो इस नूं लैके IFS चीफ कंजरवेटर फॉरेस्ट हिली एरियाज ते टूरिज्म डायरेक्टर पंजाब संजीव तिवारी नाल बिरिंदर सिंह दी कीती गलबात सुनदे हां।
1: ਅਕਤੂਬਰ ਦਾ ਪਹਿਲਾ ਹਫ਼ਤਾ ਅਸੀਂ ਮਾਣ ਰਹੇ ਹਾਂ ਜੀ, ਅਤੇ ਇਸ ਮਿੱਠੇ ਮੌਸਮ ਨੂੰ ਅਸੀਂ ਵੀ ਮਾਣੀਏ ਅਤੇ ਸਾਰੀ ਕੁਦਰਤ ਮਾਣੇ, ਇਹੀ ਮਕਸਦ ਹੈ ਇਸ ਮਹੀਨੇ ਦੇ ਪਹਿਲੇ ਹਫ਼ਤੇ ਦਾ। 7 ਅਕਤੂਬਰ ਤੱਕ ਅਸੀਂ ਵਾਈਲਡ ਲਾਈਫ ਵੀਕ ਮਨਾ ਰਹੇ ਹਾਂ, ਜਿਹਦੇ 'ਚ ਅਸੀਂ ਸਾਰੇ ਜਣੇ ਇਸ ਗੱਲ ਦਾ ਚੇਤਾ ਕਰ ਰਹੇ ਹਾਂ ਕਿ ਜਿੱਦਾਂ ਸਾਡੀ ਜ਼ਿੰਦਗੀ ਕੀਮਤੀ ਹੈ, ਉਸੇ ਤਰ੍ਹਾਂ ਸਾਡੇ ਜੰਗਲੀ ਜਾਨਵਰਾਂ ਦੀ, ਜੀਵ ਜੰਤ ਜਿੰਨੇ ਵੀ ਨੇ ਕੁਦਰਤ ਦੇ, ਉਹਨਾਂ ਦੀ ਜ਼ਿੰਦਗੀ ਵੀ ਕੀਮਤੀ ਹੈ, ਅਸੀਂ ਉਹਨਾਂ ਦਾ ਵੀ ਖਿਆਲ ਰੱਖਣਾ। ਸੋ ਜੰਗਲੀ ਜੀਵ ਹਫ਼ਤਾ ਅਸੀਂ ਮਨਾ ਰਹੇ ਹਾਂ, ਅੱਜ ਇਸ ਦਾ ਆਖਰੀ ਦਿਨ ਹੈ। ਅਤੇ ਸੋਹਣੀ ਸਵੇਰ ਪ੍ਰੋਗਰਾਮ 'ਚ ਆਓ ਗੱਲਬਾਤ ਕਰਦੇ ਹਾਂ ਸੰਜੀਵ ਤਿਵਾਰੀ ਹੋਰਾਂ ਨਾਲ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰ

ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ। ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ। ਅਤੇ ਭਾਈ ਦੋਸਤੋ, ਸਮਾਂ ਬਦਲਣ ਦੇ ਨਾਲ ਨਾਲ ਨਾ ਹੁਣ ਪੜ੍ਹਾਈ ਕਰਨ ਦੇ ਤਰੀਕੇ ਵੀ ਬਦਲੇ ਜਾ ਰਹੇ ਨੇ। ਪਹਿਲਾਂ ਬੱਚੇ ਸਾਰਾ ਦਿਨ ਕਿਤਾਬਾਂ ਵਿੱਚ ਸਿਰ ਦੇ ਕੇ ਰੱਖਦੇ ਸੀ ਅਤੇ ਹੁਣ ਇਸ ਦੀ ਜਗ੍ਹਾ ਆਈਪੈਡ ਨੇ ਲੈ ਲਈ ਹੈ। ਬੱਚੇ ਪਹਿਲਾਂ ਨੋਟਸ ਤਿਆਰ ਕਰਦੇ ਸੀ, ਲਾਇਬ੍ਰੇਰੀ ਜਾਂਦੇ ਸੀ, ਅਤੇ ਹੁਣ ਇਸ ਕੰਮ ਲਈ ਨਾ ਈ ਲਾਇਬ੍ਰੇਰੀ ਹੀ ਕਾਫੀ ਹੈ। ਬਈ ਜਿੱਥੇ ਪੜ੍ਹਾਈ ਕਰਨ ਦੇ ਤਰੀਕੇ ਬਦਲੇ ਨੇ, ਉੱਥੇ ਹੀ ਬੱਚਿਆਂ ਦੇ ਵਿੱਚ ਜਿਹੜਾ ਤਣਾਅ ਹੈ ਨਾ ਉਹ ਵੀ ਕਾਫੀ ਵੱਧ ਰਿਹਾ। ਅਤੇ ਇਹ ਜਿਹੜਾ ਅਸੀਂ ਬੱਚਿਆਂ ਨੂੰ ਆਈਪੈਡ ਔਰ ਈ ਲਾਇਬ੍ਰੇਰੀ ਦਾ ਇਸਤੇਮਾਲ ਕਰਨਾ ਤਾਂ ਸਿਖਾ ਦਿੱਤਾ, ਪਰ ਉਹਨਾਂ 'ਤੇ ਤਣਾਅ ਨੂੰ ਤਾਂ ਅਸੀਂ ਭੁੱਲ ਹੀ ਗਏ। ਇਸ ਦੇ ਨਾਲ ਕੀ ਹੈ, ਉਹਨਾਂ ਦੀ ਜਿਹੜੀ ਇਕਾਗਰਤਾ ਨਾ ਉਹ 'ਤੇ ਖੋਜ ਹੀ ਗਈ ਹੈ। ਅਤੇ ਇਸੇ ਦਿਸ਼ਾ ਵਿੱਚ SCERT ਪੰਜਾਬ ਨੇ ਮਿਸ਼ਨ ਸਮਰਥ 4.0 ਦੇ ਤਹਿਤ ਅਪ੍ਰੈਲ ਤੋਂ ਚੱਲ ਰਹੇ ਮਾਈਂਡਫੁਲਨੈਸ ਪ੍ਰੋਗਰਾਮ ਨੂੰ ਹੁਣ ਮਾਰਚ 2027 ਤੱਕ ਵਧਾ ਦਿੱਤਾ ਹੈ। ਇਹ ਪ੍ਰੋਗਰਾਮ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਚੱਲ ਰਿਹਾ, ਜਿਸ ਵਿੱਚ ਬੱਚਿਆਂ ਨੂੰ ਐਕਟੀਵਿਟੀ ਸ਼ੀਟਸ ਰਾਹੀਂ ਮਾਈਂਡਫੁਲਨੈਸ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। ਇਸ ਪ੍ਰੋਗਰਾਮ ਦੇ ਤਹਿਤ ਨਾ ਹੁਣ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਪੜ੍ਹਾਈ ਦੌਰਾਨ ਇਕਾਗਰਤਾ ਵਧਾਉਣ ਲਈ ਰੋਜ਼ਾਨਾ 20 ਮਿੰਟ ਦਾ ਮਾਈਂਡਫੁਲਨੈਸ ਪੀਰੀਅਡ ਲਗਾਇਆ ਜਾਵੇਗਾ। ਇਸ ਲਈ ਸਕੂਲਾਂ ਵਿੱਚ ਹੋਣ ਵਾਲੀ ਜਿਹੜੀ ਸਵੇਰ ਦੀ ਸਭਾ ਹੈ ਨਾ, ਉਹਦਾ ਟਾਈਮ 25 ਮਿੰਟ ਤੋਂ ਕਢਾ ਕੇ 15 ਮਿੰਟ ਕਰ ਦਿੱਤਾ ਗਿਆ, ਅਤੇ ਪਹਿਲੇ ਪੀਰੀਅਡ 'ਚੋਂ ਵੀ 10 ਮਿੰਟ ਲਏ ਗਏ ਨੇ, ਵੀ ਤਾਂ ਕਿ ਜਿਹੜਾ ਪੂਰਾ 20 ਮਿੰਟ ਦਾ ਮਾਈਂਡਫੁਲਨੈਸ ਪੀਰੀਅਡ ਹੈ ਨਾ ਉਹ ਪੂਰਾ ਕੀਤਾ ਜਾਵੇ। ਅਤੇ ਇਸ ਵਿੱਚ ਕੀਤਾ ਕੀ ਜਾਏਗਾ, ਬਈ ਇਸ ਪਹਿਲ ਦਾ ਮਕਸਦ ਹੈ ਬੱਚਿਆਂ ਦਾ ਤਣਾਅ ਘਟਾਉਣਾ, ਉਹਨਾਂ ਦੀ ਇਕਾਗਰਤਾ ਵਧਾਉਣਾ ਅਤੇ ਪੜ੍ਹਾਈ ਦੌਰਾਨ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ। ਇਸ ਵਿੱਚ ਬੱਚਿਆਂ ਨੂੰ ਕਈ ਸਾਰੀਆਂ ਗਤੀਵਿਧੀਆਂ ਕਰਾਈਆਂ ਜਾਣਗੀਆਂ, ਜਿਸ ਵਿੱਚ ਸਭ ਤੋਂ ਪਹਿਲੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਨੂੰ ਧਿਆਨ ਨਾਲ ਦੇਖਣਾ ਕਿਹਾ ਜਾਏਗਾ, ਫਿਰ ਅੱਖਾਂ ਬੰਦ ਕਰਕੇ ਆਪਣੇ ਸਾਹ 'ਤੇ ਧਿਆਨ ਦੇਣਾ ਸਿਖਾਇਆ ਜਾਏਗਾ, ਮਨ ਵਿੱਚ ਆ ਰਹੇ ਵਿਚਾਰਾਂ ਨੂੰ ਮਹਿਸੂਸ ਕਰਨਾ ਅਤੇ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੇ ਬਾਰੇ ਵੀ ਦੱਸਿਆ ਜਾਵੇਗਾ। ਇਸ ਸੈਸ਼ਨ ਦਾ ਸਭ ਤੋਂ ਜ਼ਰੂਰੀ ਪੱਖ ਰਹੇਗਾ ਜੀ, ਉਹ ਹੈ ਬੱਚਿਆਂ ਨੂੰ ਮਾਪਿਆਂ ਦੇ ਆਪਣੇ ਜੀਵਨ ਦੇ ਵਿੱਚ ਸਹਿਯੋਗ ਦੇਣ ਵਾਲੇ ਲੋਕਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦੀ ਆਦਤ ਬਣਾਉਣ ਲਈ ਪ੍ਰੇਰਿਤ ਕਰਨਾ। ਦੋਸਤੋ ਸਹੀ ਹੈ ਨਾ, ਬਚਪਨ ਵਿੱਚ ਜਿਹੜੀਆਂ ਆਦਤਾਂ ਵਿਕਸਿਤ ਹੁੰਦੀਆਂ ਨੇ ਉਹ ਜ਼ਿੰਦਗੀ ਭਰ ਸਾਥ ਨਿਭਾਉਂਦੀਆਂ। ਇਸ ਲਈ ਆਓ ਬੱਚਿਆਂ ਦੀ ਸਿੱਖਿਆ ਨੂੰ ਸਿਰਫ ਕਿਤਾਬੀ ਗਿਆਨ ਨਾਲ ਨਾ ਜੋੜੀਏ, ਸਗੋਂ ਸ਼ਾਂਤ ਮਨ, ਮਜ਼ਬੂਤ ਆਤਮ ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨਾਲ ਵੀ ਜੋੜੀਏ।

ਬਈ ਦੋਸਤੋ, ਕਹਿੰਦੇ ਨੇ ਕੁਝ ਆਵਾਜ਼ਾਂ ਜਿਹੜੀਆਂ ਨੇ ਉਹ ਕੰਨਾਂ ਤੱਕ ਪਹੁੰਚਦੀਆਂ ਨੇ, ਪਰ ਕੁਝ ਸਿੱਧੀਆਂ ਦਿਲ ਵਿੱਚ ਉਤਰ ਜਾਂਦੀਆਂ ਨੇ। ਅਜਿਹੀ ਹੀ ਇੱਕ ਆਵਾਜ਼ ਸੀ ਬੇਗਮ ਅਖਤਰ ਦੀ। ਬੇਗਮ ਅਖਤਰ, ਜਿਨ੍ਹਾਂ ਨੂੰ ਮੱਲਿਕਾ ਏ ਗਜ਼ਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅੱਜ ਉਹਨਾਂ ਦੀ ਜਨਮ ਵਰੇਗਾਂਢ ਹੈ। ਬੇਗਮ ਅਖਤਰ ਦਾ ਜਨਮ 7 ਅਕਤੂਬਰ 1914 ਨੂੰ ਫੈਜ਼ਾਬਾਦ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਦਾ ਰੁਝਾਨ ਸੰਗੀਤ ਵੱਲ ਸੀ ਅਤੇ ਉਹਨਾਂ ਨੇ ਉਸ ਦੌਰ ਦੇ ਪ੍ਰਸਿੱਧ ਉਸਤਾਦਾਂ ਤੋਂ ਸ਼ਾਸਤਰੀ ਸੰਗੀਤ ਦੀ ਸਿਖਲਾਈ ਹਾਸਲ ਕੀਤੀ। ਉਹਨਾਂ ਦੀ ਗਾਇਕੀ ਵਿੱਚ ਸ਼ਾਸਤਰੀ ਸੰਗੀਤ ਦੀ ਪਕੜ ਦੇ ਨਾਲ ਨਾਲ ਸ਼ਾਇਰੀ ਦੀ ਡੂੰਘੀ ਸਮਝ ਵੀ ਸੀ। ਇਹੀ ਕਾਰਨ ਸੀ ਕਿ ਜਦੋਂ ਉਹ ਗਜ਼ਲ ਗਾਉਂਦੇ ਤਾਂ ਹਰ ਸ਼ੇਰ ਸਿਰਫ ਗਾਇਆ ਨਹੀਂ ਜਾਂਦਾ ਸੀ, ਬਲਕਿ ਮਹਿਸੂਸ ਵੀ ਕੀਤਾ ਜਾਂਦਾ ਸੀ। ਉਹਨਾਂ ਨੇ ਗਜ਼ਲ ਨੂੰ ਆਮ ਸਰੋਤਿਆਂ ਤੱਕ ਪਹੁੰਚਾਉਣ ਵਿੱਚ ਕਾਫ਼ੀ ਅਹਿਮ ਯੋਗਦਾਨ ਦਿੱਤਾ। ਉਹਨਾਂ ਦੀ ਆਵਾਜ਼ ਵਿੱਚ ਜਿੱਥੇ ਦਰਦ ਸੀ ਉੱਥੇ ਠਹਿਰਾਅ ਵੀ ਸੀ ਅਤੇ ਸ਼ਬਦਾਂ ਦੀ ਨਜ਼ਾਕਤ ਵੀ ਸੀ। ਠੁਮਰੀ, ਦਾਦਰਾ ਅਤੇ ਗਜ਼ਲ ਤਿੰਨਾਂ ਵਿਧਾਵਾਂ ਵਿੱਚ ਉਹਨਾਂ ਨੇ ਆਪਣੀ ਵਿਲੱਖਣ ਪਛਾਣ ਬਣਾਈ। ਉਹਨਾਂ ਦਾ ਸੰਗੀਤ ਅੱਜ ਵੀ ਸਰੋਤਿਆਂ ਨੂੰ ਆਪਣੇ ਵੱਲ ਖਿੱਚਦਾ ਹੈ। ਉਹਨਾਂ ਦੀ ਗਾਇਕੀ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਚੰਗੀ ਸ਼ਾਇਰੀ ਅਤੇ ਸੁਰਾਂ ਦਾ ਮੇਲ ਸਮੇਂ ਦੀਆਂ ਹੱਦਾਂ ਤੋਂ ਪਰੇ ਜਾ ਸਕਦਾ ਹੈ। ਉਹਨਾਂ ਨੂੰ ਆਪਣੇ ਕਰੀਅਰ ਦੇ ਦੌਰਾਨ ਕਾਫ਼ੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਸੰਗੀਤ ਨਾਟਕ ਅਕਾਦਮੀ ਅਵਾਰਡ ਮਿਲਿਆ ਅਤੇ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਅਵਾਰਡ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਆਓ ਅੱਜ ਬੇਗਮ ਅਖਤਰ ਦੀ ਜਨਮ ਵਰੇਗਾਂਢ 'ਤੇ ਉਹਨਾਂ ਨੂੰ ਯਾਦ ਕਰੀਏ, ਕਿਉਂਕਿ ਜਿਹੜੇ ਕੁਝ ਕਲਾਕਾਰ ਹੁੰਦੇ ਨੇ ਨਾ, ਉਹ ਸਮੇਂ ਦੇ ਨਾਲ ਪਿੱਛੇ ਨਹੀਂ ਛੁੱਟਦੇ, ਉਹ ਹਰ ਵਾਰ ਨਵੀਂ ਪੀੜ੍ਹੀ ਦੇ ਦਿਲ ਵਿੱਚ ਆਪਣੀ ਥਾਂ ਬਣਾ ਲੈਂਦੇ ਨੇ। ਬੇਗਮ ਅਖਤਰ ਇੱਕ ਨਾਮ, ਇੱਕ ਆਵਾਜ਼ ਅਤੇ ਗਜ਼ਲ ਦੀ ਅਮਰ ਰੂਹ ਵਜੋਂ ਹਮੇਸ਼ਾ ਜਾਣੇ ਜਾਂਦੇ ਰਹਿਣਗੇ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ। ਪ੍ਰੋਗਰਾਮ ਦੇ ਅਗਲੇ ਬਾਕੀ ਗੀਤ ਇਸ ਅੰਤਰਾਲ ਤੋਂ ਬਾਅਦ।
1: ਮਿਹਰਬਾਨ ਕਦਰਦਾਨ ਬੱਚੇ ਬੁੱਢੇ ਅਤੇ ਜਵਾਨ, 100 ਗੱਲਾਂ ਦੀ ਇੱਕ ਗੱਲ ਹੈ ਸਹੀ, ਸਿਰਫ ਪੈਸੇ ਭੇਜਣ ਲਈ QR ਕੋਡ ਸਕੈਨ ਕਰੀਦਾ ਹੈ ਜਾਂ ਪਿੰਨ ਪਾਈਦਾ ਹੈ, ਪੈਸੇ ਮਿਲਣ ਲਈ ਨਹੀਂ।
2: RBI ਕਹਿੰਦਾ ਹੈ QR ਕੋਡ ਸਕੈਨ ਕਰਦੇ ਸਮੇਂ ਜਾਂ ਪਿੰਨ ਪਾਉਂਦੇ ਸਮੇਂ ਥੋੜਾ

0: I'm not.
1: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
2: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
1: ਉਹ ਕਿਹੜੀ ਤਬਦੀਲੀ ਹੈ ਬਈ?
2: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
1: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣਕਿਆ ਕਰਨਗੇ।
2: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
2: ਜੀ।
3: ਧਿਆਨ ਰੱਖਣ ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
4: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
5: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
6: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ। ਪ੍ਰੋਗਰਾਮ ਚ ਅਗਲਾ ਗੀਤ ਫਿਲਮ ਸਰਪੰਚ ਚੋਂ, ਆਵਾਜ਼ਾਂ ਮਹਿੰਦਰ ਕਪੂਰ ਤੇ ਅਨੁਰਾਧਾ ਪੌਡਵਾਲ ਦੀਆਂ।

ਸੋਹਣਿਓ ਬੰਦ ਬੰਦ ਮੇਰਾ ਤੇ ਮੇਰੇ ਯਾਰ ਦਾ ਪਲੰਗ ਬਣਾ ਦੇ ਲਈ।

ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ

ਬਈ ਦੋਸਤੋ, ਸੰਗੀਤਕਾਰ ਊਸ਼ਾ ਖੰਨਾ ਨੂੰ ਸੰਗੀਤ ਦਾ ਰੁਝਾਅ ਤਾਂ ਉਹਨਾਂ ਦਾ ਬਚਪਨ ਤੋਂ ਹੀ ਸੀ, ਔਰ ਹੁੰਦਾ ਵੀ ਕਿਉਂ ਨਹੀਂ, ਕਿਉਂਕਿ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਮਨੋਹਰ ਖੰਨਾ, ਵੈਸੇ ਤਾਂ ਉਹ ਸਰਕਾਰੀ ਅਫਸਰ ਸੀ, ਪਰ ਉਹਨਾਂ ਨੂੰ ਵੀ ਸੰਗੀਤ ਔਰ ਗੀਤ ਲਿਖਣ ਦਾ ਕਾਫੀ ਸ਼ੌਕ ਸੀ। 1946 ਵਿੱਚ ਜਦੋਂ ਊਸ਼ਾ ਖੰਨਾ ਦੇ ਪਿਤਾ ਕਿਸੇ ਕੰਮ ਨਾਲ ਮੁੰਬਈ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਹਿੰਦੀ ਫਿਲਮ ਅਭਿਨੇਤਰੀ ਨਰਗਿਸ ਦੀ ਮਾਤਾ ਜੱਦਨ ਬਾਈ ਮਿਲੀ, ਜਿਨ੍ਹਾਂ ਨੇ ਉਹਨਾਂ ਨੂੰ ਆਪਣੀ ਕਿਸੇ ਫਿਲਮ ਲਈ ਗੀਤ ਲਿਖਣ ਲਈ ਕਿਹਾ। ਉਹਨਾਂ ਨੇ ਜੱਦਨ ਬਾਈ ਦੀ ਗੱਲ ਮੰਨ ਲਈ ਅਤੇ ਉਹਨਾਂ ਲਈ 3 ਗੀਤ ਔਰ ਗਜ਼ਲਾਂ ਲਿਖੀਆਂ। ਇਸ ਤੋਂ ਬਾਅਦ ਮਸ਼ਹੂਰ ਸੰਗੀਤਕਾਰ ਓ ਪੀ ਨਈਅਰ ਨੇ ਊਸ਼ਾ ਖੰਨਾ ਨੂੰ ਸ਼ਸ਼ਧਰ ਮੁਖਰਜੀ ਨਾਲ ਮਿਲਵਾਇਆ, ਜਿਹੜੇ ਕਿ ਉਸ ਵੇਲੇ ਹਿੰਦੀ ਫਿਲਮ ਇੰਡਸਟਰੀ ਦੇ ਕਾਫੀ ਸ਼ਕਤੀਸ਼ਾਲੀ ਨਿਰਮਾਤਾ ਨਿਰਦੇਸ਼ਕਾਂ ਵਿੱਚੋਂ ਇੱਕ ਸੀ। ਊਸ਼ਾ ਖੰਨਾ ਨੇ ਉਸ ਵੇਲੇ ਸ਼ਸ਼ਧਰ ਮੁਖਰਜੀ ਦੀ ਇੱਕ ਫਿਲਮ ਲਈ ਗੀਤ ਰਿਕਾਰਡ ਕਰਵਾਇਆ, ਔਰ ਉਸ ਦੌਰਾਨ ਸ਼ਸ਼ਧਰ ਮੁਖਰਜੀ ਨੂੰ ਇਹ ਮਹਿਸੂਸ ਹੋਇਆ ਕਿ ਇਹ ਜਿਹੜੀ ਲੜਕੀ ਹੈ ਨਾ, ਇਹਨੇ ਗੀਤ ਆਪਣੇ ਆਪ ਹੀ ਕੰਪੋਜ਼ ਕੀਤਾ, ਅਤੇ ਉਹਨਾਂ ਦੀ ਸਲਾਹ 'ਤੇ ਹੀ ਊਸ਼ਾ ਖੰਨਾ ਨੇ ਮਿਊਜ਼ਿਕ ਬਣਾਉਣਾ ਸ਼ੁਰੂ ਕੀਤਾ, ਅਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਉਹਨਾਂ ਦੀ ਪਹਿਲੀ ਫਿਲਮ ਦਿਲ ਦੇ ਕੇ ਦੇਖੋ ਮਿਲੀ। ਇਹ ਫਿਲਮ ਜਿਹੜੀ ਹੈ ਨਾ, ਅਭਿਨੇਤਰੀ ਆਸ਼ਾ ਪਾਰਿਕ ਦੀ ਵੀ ਪਹਿਲੀ ਫਿਲਮ ਸੀਗੀ, ਔਰ ਬਾਕਸ ਆਫਿਸ 'ਤੇ ਕਾਫੀ ਵੱਡੀ ਹਿੱਟ ਸਾਬਿਤ ਹੋਈ। ਇਸ ਤੋਂ ਬਾਅਦ ਸ਼ਸ਼ਧਰ ਮੁਖਰਜੀ ਨੇ ਉਹਨਾਂ ਨੂੰ ਅਤੇ ਆਸ਼ਾ ਪਾਰਿਕ ਨੂੰ ਆਪਣੀ ਅਗਲੀ ਫਿਲਮ ਹਮ ਹਿੰਦੁਸਤਾਨੀ ਦੇ ਗੀਤ ਲਿਖਣ ਲਈ ਵੀ ਕਿਹਾ, ਅਤੇ ਇਸ ਤੋਂ ਬਾਅਦ ਊਸ਼ਾ ਖੰਨਾ ਦਾ ਕਰੀਅਰ ਜਿਹੜਾ ਨਾ, ਉਹ ਉਸਨੇ ਰਫਤਾਰ ਫੜ ਲਈ ਅਤੇ ਉਹ ਕਾਫੀ ਸਫਲ ਰਿਹਾ। ਆਓ ਸੁਣਦੇ ਹਾਂ ਹਮ ਹਿੰਦੁਸਤਾਨੀ।

ਦੋਸਤੋ, ਊਸ਼ਾ ਖੰਨਾ ਦੀਆਂ ਸੰਗੀਤਬੱਧ ਕੀਤੀਆਂ ਧੁਨਾਂ ਵਿੱਚ ਰੋਮਾਂਸ, ਮਸਤੀ, ਦਰਦ ਅਤੇ ਜ਼ਿੰਦਗੀ ਦੇ ਵੱਖ ਵੱਖ ਰੰਗ ਸੁਣਾਈ ਦਿੰਦੇ ਨੇ। ਉਹਨਾਂ ਨੇ ਵੱਖ ਵੱਖ ਗਾਇਕਾਂ ਅਤੇ ਗੀਤਕਾਰਾਂ ਨਾਲ ਕੰਮ ਕਰਦਿਆਂ ਹਿੰਦੀ ਫਿਲਮ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ। ਉਹਨਾਂ ਦੇ ਸੰਗੀਤ ਨਾਲ ਸਜੇ ਕਈ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਨੂੰ ਆਪਣੇ ਵੱਲ ਖਿੱਚਦੇ ਨੇ। ਇਹਨਾਂ ਵਿੱਚ ਹਮ ਤੁਮਸੇ ਜੁਦਾ ਹੋ ਕੇ, ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈ, ਤੇਰੀ ਗਲੀਓਂ ਮੇਂ ਨਾ ਰੱਖੇਂਗੇ ਕਦਮ ਅਤੇ ਫਿਲਮ ਸੌਤਨ ਦਾ ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਵਰਗੇ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਨੂੰ ਬਹੁਤ ਪਸੰਦ ਨੇ। ਆਓ ਪ੍ਰੋਗਰਾਮ ਵਿੱਚ ਸੁਣਦੇ ਹਾਂ ਮੁਹੰਮਦ ਰਫੀ ਦਾ ਗਾਇਆ ਇਹ ਗੀਤ।

ਫਿਲਮ ਇੰਡਸਟਰੀ ਵਿੱਚ ਐਕਟਿਵ ਰਹੇ। 1979 ਵਿੱਚ ਆਈ ਫਿਲਮ ਦਾਦਾ ਦੇ ਗਾਏ ਦੇ ਉਹਨਾਂ ਦੇ ਤਿਆਰ ਕੀਤੇ ਗੀਤ ਦਿਲ ਕੇ ਟੁਕੜੇ ਟੁਕੜੇ ਲਈ ਗਾਇਕ ਕੇ ਜੇ ਯੇਸੁਦਾਸ ਨੂੰ ਫਿਲਮਫੇਅਰ ਪੁਰਸਕਾਰ ਵੀ ਮਿਲਿਆ। ਹਿੰਦੀ ਫਿਲਮਾਂ ਤੋਂ ਇਲਾਵਾ ਊਸ਼ਾ ਖੰਨਾ ਨੇ ਸਾਲ 1969 ਵਿੱਚ ਆਈ ਮਲਿਆਲਮ ਫਿਲਮ ਮੋਦਨ ਮੰਜੂ ਲਈ ਵੀ ਸੰਗੀਤ ਤਿਆਰ ਕੀਤਾ ਅਤੇ ਇਸ ਫਿਲਮ ਦੇ ਗੀਤ ਵੀ ਅੱਜ ਕਾਫੀ ਪਾਪੂਲਰ ਰਹੇ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾ ਰਹੇ ਹਾਂ ਯੇਸੁਦਾਸ ਦੀ ਆਵਾਜ਼ 'ਚ।

ਮੈਂ ਦੋਸਤੋ ਊਸ਼ਾ ਖੰਨਾ ਨੇ ਆਪਣੇ ਕਰੀਅਰ ਵਿੱਚ ਕਾਫੀ ਸਟਰਗਲ ਵੀ ਦੇਖਿਆ ਸੀ ਅਤੇ ਇਸ ਸਟਰਗਲ ਨੇ ਹੀ ਨਾ ਉਹਨਾਂ ਨੂੰ ਕਈ ਨਵੀਆਂ ਪ੍ਰਤਿਭਾਵਾਂ ਨੂੰ ਇੰਡਸਟਰੀ 'ਚ ਮੌਕਾ ਦੇਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਅਨੁਪਮਾ ਦੇਸ਼ਪਾਂਡੇ, ਪੰਕਜ ਉਦਾਸ, ਹੇਮਲਤਾ, ਮੁਹੰਮਦ ਅਜ਼ੀਜ਼, ਰੂਪ ਕੁਮਾਰ ਰਾਠੌਰ, ਸ਼ਬੀਰ ਕੁਮਾਰ ਅਤੇ ਸੋਨੂ ਨਿਗਮ ਵਰਗੀਆਂ ਆਵਾਜ਼ਾਂ ਨੂੰ ਇੰਡਸਟਰੀ 'ਚ ਪੇਸ਼ ਕੀਤਾ, ਉਹਨਾਂ ਤੋਂ ਗੀਤ ਗਵਾਏ ਅਤੇ ਇਹਨਾਂ ਸਾਰਿਆਂ ਵਿੱਚੋਂ ਹੀ ਨਾ ਕਈ ਜਿਹੜੇ ਸਿੰਗਰ ਨੇ ਬਹੁਤ ਜ਼ਿਆਦਾ ਅੱਗੇ ਜਾ ਕੇ ਲੋਕਪ੍ਰਿਯ ਗਾਇਕ ਬਣੇ। ਅਤੇ ਫਿਲਮਾਂ ਤੋਂ ਇਲਾਵਾ ਊਸ਼ਾ ਖੰਨਾ ਨੇ ਦੂਰਦਰਸ਼ਨ ਦੇ ਸੀਰੀਅਲ ਚੰਦਰਕਾਂਤਾ ਲਈ ਵੀ ਸੰਗੀਤ ਤਿਆਰ ਕੀਤਾ, ਜਿਹੜਾ ਕਿ ਕਾਫੀ ਲੋਕਪ੍ਰਿਯ ਰਿਹਾ।

ਦੋਸਤੋ, ਊਸ਼ਾ ਖੰਨਾ ਦੀ ਅਕਸਰ ਫਿਲਮਾਂ ਦੇ ਜਿਹੜੇ ਗੀਤ ਸੀ ਨਾ, ਉਹਨਾਂ ਦੇ ਜ਼ਿਆਦਾਤਰ ਗੀਤਕਾਰ ਸਾਵਨ ਕੁਮਾਰ ਸੀ ਅਤੇ ਉਹਨਾਂ ਨੇ ਸਾਵਨ ਕੁਮਾਰ ਦੇ ਨਾਲ ਕਰੀਬ 11 ਫਿਲਮਾਂ ਵਿੱਚ ਕੰਮ ਕੀਤਾ ਅਤੇ ਜਿਨ੍ਹਾਂ ਦੇ ਗੀਤ ਕਾਫੀ ਜ਼ਿਆਦਾ ਪਾਪੂਲਰ ਰਹੇ। ਊਸ਼ਾ ਖੰਨਾ ਦੀ ਖਾਸੀਅਤ ਸਿਰਫ ਇਹ ਨਹੀਂ ਸੀ ਕਿ ਉਹ ਇੱਕ ਮਹਿਲਾ ਸੰਗੀਤਕਾਰ ਸੀ, ਬਲਕਿ ਉਹਨਾਂ ਦੀ ਅਸਲ ਪਛਾਣ ਉਹਨਾਂ ਦੀ ਸੰਗੀਤਕ ਕਲਪਨਾ, ਧੁੰਨ ਬਣਾਉਣ ਦੀ ਕਲਾ ਅਤੇ ਬਦਲਦੇ ਸਮੇਂ ਦੇ ਸੰਗੀਤਕ ਰੁਝਾਨਾਂ ਨੂੰ ਸਮਝਣ ਦੀ ਸਮਰੱਥਾ ਸੀ। ਉਹਨਾਂ ਨੇ ਆਪਣੇ ਲੰਮੇ ਸੰਗੀਤ ਸਫ਼ਰ ਦੌਰਾਨ ਕਈ ਫਿਲਮਾਂ ਲਈ ਸੰਗੀਤ ਦਿੱਤਾ। ਉਹਨਾਂ ਦੀ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਪ੍ਰਤਿਭਾ ਜਦੋਂ ਮਿਹਨਤ ਅਤੇ ਹੌਸਲੇ ਨਾਲ ਮਿਲਦੀ ਹੈ ਤਾਂ ਮੁਸ਼ਕਿਲ ਰਾਹ ਵੀ ਆਸਾਨ ਹੋ ਜਾਂਦੇ ਨੇ। ਪੁਰਸ਼ ਪ੍ਰਧਾਨ ਸੰਗੀਤ ਉਦਯੋਗ ਵਿੱਚ ਆਪਣੀ ਪਛਾਣ ਬਣਾਉਣਾ ਉਹਨਾਂ ਲਈ ਆਸਾਨ ਨਹੀਂ ਸੀ, ਪਰ ਉਹਨਾਂ ਨੇ ਆਪਣੀਆਂ ਧੁਨਾਂ ਨੂੰ ਆਪਣੀ ਆਵਾਜ਼ ਬਣਾਇਆ। ਅੱਜ ਵੀ ਜਦੋਂ ਉਹਨਾਂ ਦੇ ਪੁਰਾਣੇ ਗੀਤ ਸੁਣੇ ਜਾਂਦੇ ਨੇ ਤਾਂ ਇੱਕ ਪੂਰਾ ਦੌਰ, ਪੂਰੀ ਸੰਗੀਤ ਯਾਦ ਸਾਡੇ ਸਾਹਮਣੇ ਜੀਵੰਤ ਹੋ ਉੱਠਦੀ ਹੈ।

ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:30 ਹੋ ਰਹੇ ਨੇ। ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਗੁਲਾਮ ਮੁਸਤਫਾ ਖਾਨ ਵੱਲੋਂ ਸ਼ਾਸਤਰੀ ਗਾਇਨ 'ਤੇ ਰਾਗ ਰਾਮਕਲੀ ਸੁਣੋਗੇ।

0: साइबर फ्रॉड या धोखाधड़ी की जानकारी लई 1930 हेल्पलाइन नंबर डायल करो या www.cybercrime.gov.in ते शिकायत दर्ज कराओ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 10 ਵਜ ਰਹੇ ਨੇ। ਹੁਣ ਤੋਂ ਕੁਝ ਪਹਿਲਾਂ 'ਚ ਤੁਸੀਂ ਸੁਣੋਗੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰ ਰਹੇ ਨੇ। ਕੇਂਦਰੀ ਮੰਤਰੀ ਮੰਡਲ ਨੇ ਇਸ ਇਤਿਹਾਸਕ ਪ੍ਰਾਪਤੀ ਤੇ ਮਤਾ ਪਾਸ ਕੀਤਾ। ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਤਹਿਤ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਜਾਰੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ ਤੋਂ ਪਹਿਲਾਂ ਗਲੋਬਲ ਸਿਸਟਮ ਫਾਰ ਮੋਬਾਈਲ ਕਮਿਊਨੀਕੇਸ਼ਨ ਐਸੋਸੀਏਸ਼ਨ ਦੇ ਬੋਰਡ ਮੈਂਬਰਾਂ ਨਾਲ ਗੱਲਬਾਤ ਕੀਤੀ। ਕਿਹਾ ਤਕਨਾਲੋਜੀ ਨੂੰ ਸਮਾਵੇਸ਼ੀ ਅਤੇ ਨਿਰੰਤਰ ਰਹਿਣ ਯੋਗ ਵਿਕਾਸ ਲਈ ਇੱਕ ਸਾਧਨ ਬਣਨਾ ਚਾਹੀਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ

ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਨੇ। ਕੱਲ ਉਹਨਾਂ ਬਿਲਾਸਪੁਰ ਏਮਜ਼ ਦੇ ਪਹਿਲੇ ਕਨਵੋਕੇਸ਼ਨ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਤੇ ਡਿਗਰੀਆਂ ਪ੍ਰਦਾਨ ਕੀਤੀਆਂ। ਕੇਂਦਰੀ ਜਾਂਚ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਅਤੇ ਉਹਨਾਂ ਦੇ ਸਾਥੀਆਂ ਵਿਰੁੱਧ ਨਕਦੀ ਬਦਲੇ, ਤਬਾਦਲੇ ਅਤੇ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ਵਿੱਚ FIR ਦਰਜ ਕੀਤੀ ਤੇ ਛਾਪੇਮਾਰੀ ਕੀਤੀ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮਾਲੀ ਨੀਤੀ ਦਾ ਐਲਾਨ ਕਰੇਗਾ। ਪੰਜਾਬ ਦੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ 267 ਕਰੋੜ ਰੁਪਏ ਦੀ ਲਾਗਤ ਵਾਲੀ ਨਹਿਰੀ ਪਾਣੀ ਆਧਾਰਿਤ ਬਹੁਪੱਖੀ ਜਲ ਸਪਲਾਈ ਸਕੀਮ ਦਾ ਅੰਮ੍ਰਿਤਸਰ 'ਚ ਉਦਘਾਟਨ ਕੀਤਾ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪਟਿਆਲਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ। ਸੂਬਾ ਸਰਕਾਰ ਨੇ ਬਿੱਲ ਲਿਆਓ ਇਨਾਮ ਪਾਓ ਮੇਰਾ ਬਿੱਲ ਸਕੀਮ ਵਿੱਚ ਇੱਕ ਹੋਰ ਸਾਲ ਦਾ ਵਾਧਾ ਕਰਨ ਨੂੰ ਪ੍ਰਵਾਨਗੀ ਦਿੱਤੀ। ਭਾਰਤੀ ਮੌਸਮ ਵਿਭਾਗ IMD ਨੇ ਕਿਹਾ ਕਿ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਜਲੀ ਲਿਸ਼ਕਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਭਾਰਤ ਨੇ ਪਹਿਲੇ 2020 ਮੈਚ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਮ੍ਰਿਤੀ ਮੰਦਾਨਾ ਨੂੰ ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10:02 ਹੋਏ ਨੇ ਤੇ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

ਮੁਹੰਮਦ ਅਜ਼ੀਜ਼ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਕੋਲ ਅਗਲੇ ਕਾਲਰ ਵੀ ਆ ਪਹੁੰਚੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ ਹੈਲੋ ਹੈਲੋ ਹੈਲੋ ਲਓ ਜੀ, ਲੱਗਦਾ ਸਾਡੇ ਕਾਲਰ ਸਾਡੇ ਕੋਲ ਆ ਤਾਂ ਗਏ ਸੀ ਪਰ ਕੁਝ ਤਕਨੀਕੀ ਦਿੱਕਤ ਕਰਕੇ ਜਿਹੜਾ ਨਾ ਉਹਨਾਂ ਦੀ ਆਵਾਜ਼ ਸਾਡੇ ਤੱਕ ਸਹੀ ਤਰ੍ਹਾਂ ਨਹੀਂ ਪਹੁੰਚ ਪਾਈ। ਪਰ ਚਲੋ ਜਦੋਂ ਤੱਕ ਅਸੀਂ ਆਪਣੇ ਅਗਲੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ ਇੱਕ ਛੋਟਾ ਜਿਹਾ ਅੰਤਰਾਲ ਲੈ ਲੈਂਦੇ ਹਾਂ। ਇਨਵੈਸਟਮੈਂਟ ਦਾ ਸਬਕ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਹੁਣੇ ਤੁਸੀਂ ਸੁਣਿਆ ਮੁਕੇਸ਼ ਦੀ ਆਵਾਜ਼ 'ਚ ਫਿਲਮ ਵਿਸ਼ਵਾਸ 'ਚੋਂ ਲਿਆ ਗੀਤ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਆਈ ਸੀ ਪਿੰਡ ਗਾਜ਼ੀਪੁਰ ਤੋਂ ਹਰਵਿੰਦਰ ਸਿੰਘ ਰੂਪਰਾਏ ਹਰਾਂ ਦੇ ਵੱਲੋਂ, ਅਤੇ ਕੁਝ ਤਕਨੀਕੀ ਦਿੱਕਤ ਕਰਕੇ ਉਹਨਾਂ ਨਾਲ ਸਾਡੀ ਗੱਲਬਾਤ ਨਹੀਂ ਹੋ ਸਕੀ ਸੀ। ਅਤੇ ਹੁਣ ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਜਿਹੜੇ ਆ ਨਾ, ਉਹ ਵੀ ਸਾਡੇ ਨਾਲ ਜੁੜ ਚੁੱਕੇ ਆ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਅਤੇ ਜਾਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ? ਜੀ ਜਗਤਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਬਹੁਤ ਸ਼ੁਕਰੀਆ ਮੈਮ, ਹਾਲ ਚਾਲ ਬਹੁਤ ਵਧੀਆ ਜੀ, ਵਾਹਿਗੁਰੂ ਦੀ ਕਿਰਪਾ
0: ਜੀ, ਵਧੀਆ ਹੀ ਰਹਿਣਾ ਚਾਹੀਦਾ। ਹਾਂਜੀ,
1: ਸਭ ਤੇ ਬੁਲਾਈ ਰੱਖੇ ਵਾਹਿਗੁਰੂ
0: ਜੀ। ਜੀ ਜੀ, ਸਹੀ ਗੱਲ, ਬਿਲਕੁਲ ਸਹੀ ਕਿਹਾ ਤੁਸੀਂ ਸਾਰਿਆਂ ਤੇ, ਜਿਹੜਾ ਉੱਪਰ ਵਾਲਾ ਨਾ ਵਾਹਿਗੁਰੂ ਆਪਣੀ ਕਿਰਪਾ ਬਣਾਏ ਰੱਖੇ। ਤੇ ਅੱਜ ਫਿਰ ਗੀਤ ਦੱਸੋ ਕਿਹੜਾ ਸੁਣਨਾ ਚਾਹੁੰਦੇ ਹੋ, ਤੁਹਾਡੀ ਫਰਮਾਇਸ਼ ਪੂਰੀ ਕਰੀਏ।
1: ਗੀਤ ਫਿਲਮ ਹੈਗੀ ਜੀ ਆਸ਼ਾ ਜੀ, ਤੇ ਗੀਤ ਦੇ ਬੋਲੇ ਜੇ ਸ਼ੀਸ਼ਾ ਹੋ ਜਾਂਦੇ ਲੱਗ ਟੁੱਟ ਜਾਂਦਾ ਜੀ।
0: ਲਓ ਜੀ, ਇਹ ਗੀਤ ਆ ਰਿਹਾ ਫਿਰ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਮੈਮ

0: ਸਾਨੂੰ ਤੇ ਅਲਕਾ ਯਾਗਨਿਕ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ ਚ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਆ ਪਹੁੰਚੇ ਨੇ ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ
1: ਮੈਂ ਮਹਿੰਦਰ ਸਿੰਘ ਬੋਲਦਾ ਜੀ ਪਿੰਡ ਹਰ ਰਾਏਪੁਰ ਤਿੰਨ ਕੌਣੀ ਬਠਿੰਡੇ ਜ਼ਿਲ੍ਹੇ ਚ ਆ ਜੀ
0: ਮਹਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਕੀ ਹਾਲ ਚਾਲ ਨੇ
1: ਹਾਂ ਬਹੁਤ ਵਧੀਆ ਜੀ
0: ਜੀ ਵਧੀਆ ਹੀ ਚਾਹੀਦਾ ਹਨਾ ਤੇ ਹੁਣ ਕਾਲ ਲੱਗ ਗਈ ਤੇ ਫਿਰ ਹਾਲ ਚਾਲ ਹੋਰ ਵਧੀਆ ਹੋ ਗਿਆ ਹੋਣਾ ਜੀ ਜੀ ਕਿਉਂਕਿ ਆਪਣਾ ਪਸੰਦ ਦਾ ਗੀਤ ਵੀ ਸੁਣਨ ਨੂੰ ਮਿਲੇਗਾ ਤੇ ਕਾਲ ਮਿਲਣ ਦੀ ਖੁਸ਼ੀ ਵੱਖਰੀ ਤੇ ਫਿਰ ਦੇਖੋ ਕਾਲ ਵੀ ਮਿਲ ਗਈ ਹੁਣ ਆਪਾਂ ਤੁਹਾਨੂੰ ਤੁਹਾਡੇ ਪਸੰਦ ਦਾ ਗੀਤ ਵੀ ਸੁਣਾ ਦੇਣਾ ਤੁਹਾਡੀ ਖੁਸ਼ੀ ਦੁੱਗਣੀ ਕਰ ਦੇਣੀ ਹੈ ਤੇ ਫਿਰ ਹੁਣ ਗੀਤ ਦੱਸ ਦੋ ਕਿਹੜਾ ਸੁਣਨਾ ਚਾਹੁੰਦੇ ਹੋ ਕੋਈ ਵੀ ਗੀਤ ਸੁਣਾ ਦਈਏ ਲੋ ਜੀ ਫਿਰ ਫਿਲਮ ਮੇਰਾ ਗਾਓ ਮੇਰਾ ਦੇਸ਼ ਚੋਂ ਲਤਾ ਮੰਗੇਸ਼ਕਰ ਦੀ ਆਵਾਜ਼ ਚ ਇਹ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ
1: ਬਹੁਤ ਮਿਹਰਬਾਨੀ ਜੀ
0: ਜੀ ਸ਼ੁਕਰੀਆ

0: ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
3: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਅੰਤਰਾਲ ਤੇ ਜਾਣ ਤੋਂ ਪਹਿਲਾਂ ਸਾਨੂੰ ਸਾਡੇ ਕਾਲਜ ਜਿਹੜੇ ਨਾ ਆਪਣੀ ਫਰਮਾਇਸ਼ ਦੱਸ ਗਏ ਸੀ, ਆਓ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਪ੍ਰੋਗਰਾਮ 'ਚ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ ਫਿਲਮ ਮੇਰੇ ਹਮਦਮ ਮੇਰੇ ਦੋਸਤ 'ਚੋਂ ਲਿਆ ਇੱਕ ਗੀਤ।

0: ਇਹ ਆਕਾਸ਼ਵਾਣੀ ਹੈ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼, ਤੇ ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਪਹੁੰਚੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ ਜੀ, ਨਮਸਤੇ।
0: ਨਮਸਤੇ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ? ਸੁਰਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ ਜੀ, ਸਾਰਾ ਦਿਨ ਪ੍ਰੋਗਰਾਮ ਤੁਹਾਡੇ ਸੁਣਦੇ ਰਹੀ ਦਾ
0: ਜੀ।
1: ਹਾਂ ਜੀ,
0: ਤੇ ਅੱਜ ਕਾਲ ਵੀ ਮਿਲ ਗਈ, ਹੈਨਾ?
1: ਕਾਲ ਵੀ ਲੱਗ ਗਈ, ਰਾਤੀ ਵੀ ਲੱਗੀ ਥੋੜੀ ਬਹੁਤੀ, ਮੇਰਾ ਦਿਲ ਹੀ ਨਹੀਂ ਮੰਨਿਆ। ਮੈਂ ਇੱਕ ਵਾਰੀ ਸਵੇਰੇ, ਕੱਲ ਵਿਨੋਦ ਖੰਨਾ ਦਾ ਗਾਣਾ ਲਵਾਇਆ ਸੀ
0: ਜੀ,
1: ਮੈਂ ਅਮਿਤਾਭ ਬੱਚਨ ਦਾ, ਉਸ ਤੋਂ ਬਾਅਦ 1-2 ਮਹੀਨੇ ਰੈਸਟ ਕਰਾਂਗਾ।
0: ਅੱਛਾ, ਅੱਜ ਤੁਸੀਂ ਅਮਿਤਾਭ ਬੱਚਨ ਦਾ ਗਾਣਾ ਸੁਣਨਾ?
1: ਹਾਂ ਜੀ।
0: ਤੇ ਕਿਹੜਾ ਗੀਤ ਸੁਣਨਾ?
1: ਇਹ ਫਿਲਮ ਨਾ ਪੁਕਾਰ ਹੈਗਾ ਜੀ, ਤੇ ਤੂੰ ਮੈਂ ਕੇ ਮਤ ਜਾਈਓ
0: ਜੀ। ਜੀ, ਇਹ ਗੀਤ ਆਪਾਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਜੀ।
1: ਫਾਈਨ ਹੈਗਾ ਜੀ, ਫਿਲਮਾਂ ਦੀਆਂ ਬਹੁਤ ਵੇਖਦਾ ਹੁੰਦਾ ਸੀ, ਬਲੈਕ ਚ ਟਿਕਟਾਂ ਲੈ ਕੇ।
0: ਅੱਛਾ ਅੱਛਾ, ਤੁਸੀਂ ਬਹੁਤ ਵੱਡੇ ਫੈਨ ਹੋ ਅਮਿਤਾਭ ਬੱਚਨ ਸਾਹਿਬ ਦੇ।
1: 2 ਲੈਣਾ ਬੋਲਣੀ ਚਾਹੁੰਦਾ ਮੈਡਮ ਜੀ।
0: ਜੀ
1: ਹਾਂਜੀ, ਪ੍ਰਿਯ ਅਮਿਤ ਭਾਈ, ਜਬ ਆਪ ਸਾਥ ਹਿੰਦੁਸਤਾਨੀ ਮਿਲੇ ਥੇ, ਉਨ ਲੋਗੋਂ ਨੇ ਕਹਾ ਕਿ ਤੁਮ ਡੋਨ ਕੋ ਆਪਣੇ ਸਾਥ ਲੈ ਕਰ ਮਿਸਟਰ ਨਟਵਰ ਲਾਲ ਕੇ ਪਾਸ ਜਾਓ, ਵਹਾਂ ਤੁਮੇ ਮਿਲੀ ਮਿਲੇਗੀ। ਉਸਨੇ ਕਹਿਣਾ ਕਿ ਤੁਮੇ ਸੌਦਾਗਰ ਨੇ ਬੁਲਾਇਆ ਹੈ, ਅਗਰ ਆਪਕੀ ਇੱਕ ਨਜ਼ਰ ਤਰਸੂਲ ਪਰ ਪੜ ਜਾਏ ਤੋ ਗੰਗਾ ਕੀ ਸੁਗੰਧ ਖਾ ਕਰ ਕਹਿਤਾ ਹੂੰ ਕਿ ਇਹ ਗਹਿਰੀ ਚਾਲ ਚਲਨਾ, ਤਾਂ ਕਿ ਅਮਰ ਅਕਬਰ ਅੰਥ ਨੇ ਤੀਨੋ ਭਾਈਆਂ ਕੋ ਜੇ ਮਾਲੂਮ ਹੋ ਜਾਏ ਕਿ ਜੋ ਕਾਲੀਆਂ ਨੇ ਖੂਨ ਪਸੀਨਾ ਸ਼ੋਲੇ ਕੇ ਲੀਏ ਬਹਾ ਰੱਖਾ ਹੈ, ਉਸਕਾ ਜੁਰਮਾਨਾ ਅਮਜਦ ਖਾਨ ਕੋ ਕੈਸੇ ਭਰਨਾ ਪਾ ਰਹਾ ਹੈ, ਅਗਰ ਕਿਸੀ ਬੋਰਡ ਪਰ 2 ਅਣਜਾਣੇ ਮਿਲ ਜਾਏ ਤੋ ਉਹਨੇ ਰੋਟੀ ਕੱਪੜਾ ਔਰ ਮਕਾਨ ਤੇ ਲਾ ਕਰ ਬੀ ਗ੍ਰੇਡ ਗ੍ਰੈਮਰ ਕੋ ਸੂਚਿਤ ਕਰਨਾ ਹੈ ਕਿ ਜੋ ਜੰਜੀਰੋ ਮੇ ਜਕੜਾ ਹੁਆ ਹੈ ਉਸੇ ਸਿਰ ਮੁਕੱਦਰ ਕਾ ਸਿਕੰਦਰ ਲਾ ਸਕਤਾ ਹੈ, ਮਗਰ ਵੋ ਤੋ ਕਭੀ ਕਭੀ ਮਿਲਤਾ ਹੈ। ਮੈਡਮ ਜੀ, ਅਭੀ ਔਰ ਹੈ, ਮੈਂ ਬੰਦ ਕਰ ਰਹਾ ਹੂੰ।
0: ਜੀ, ਤੁਸੀਂ ਬਹੁਤ ਵੱਡੇ ਹੀ ਫੈਨ ਹੋ ਅਮਿਤਾਭ ਬੱਚਨ ਹੋਰਾਂ ਦੇ, ਕਿ ਉਹਨਾਂ ਦੀਆਂ ਫਿਲਮਾਂ ਦੇ ਨਾਲ ਹੀ ਤੁਸੀਂ ਇੰਨੀ ਇੱਕ ਉਹ ਬੰਨ ਦਿੱਤੀ ਗੱਲ, ਤੇ ਆਪਾਂ ਤੁਹਾਡੀ ਪਸੰਦ ਜ਼ਰੂਰ ਪੂਰੀ ਕਰਾਂਗੇ ਜੀ ਪ੍ਰੋਗਰਾਮ ਵਿੱਚ। ਅਗਲਾ ਗੀਤ ਆ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਮੈਡਮ ਜੀ ਬਹੁਤ ਬਹੁਤ ਸ਼ੁਕਰੀਆ,
0: ਸ਼ੁਕਰੀਆ ਜੀ।
2: ਦੇਖੋ ਹਾਂ, ਮਾਈਕੇ ਨਹੀਂ, ਤੂੰ ਮਤ ਮਾਈਕੇ ਮਾਈਕੇ ਮਤ ਜਾਇਓ। ਏ ਜੋਈ ਫਰਨਾਂਡਿਸ ਬੇਬੀ,

ਆਪ ਜਲੰਧਰ ਪੈਂਦੀ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਬਿਲਕੁਲ ਹੋ ਗਏ ਹੋ ਤੁਸੀਂ ਤਿਆਰ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ, ਤੇ ਮੈਂ ਵੀ ਬਿਲਕੁਲ ਤਿਆਰ ਹਾਂ ਤੁਹਾਡੀ ਪਸੰਦ ਦੇ ਗੀਤ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਬਸ ਜ਼ਰੀਆ ਸਾਡਾ ਵਟਸਐਪ ਦਾ ਰਾਹੀਂ ਬਣਿਆ ਹੋਇਆ ਹੈ, ਜਿਸ ਦੇ ਰਾਹੀਂ ਤੁਸੀਂ ਮੈਸੇਜ ਸਾਡੇ ਤੱਕ ਪਹੁੰਚਾਏ ਨੇ, ਤੇ ਮੈਸੇਜ ਤੁਹਾਡੇ ਬਿਲਕੁਲ ਸਾਡੇ ਤੱਕ ਪਹੁੰਚ ਚੁੱਕੇ ਨੇ। ਹੁਣ ਤੁਸੀਂ ਮੈਸੇਜ ਨਹੀਂ ਕਰਨੇ, ਤੁਸੀਂ ਆਰਾਮ ਦੇ ਨਾਲ ਰੇਡੀਓ ਸੈੱਟ ਆਪਣਾ ਕੋਲ ਰੱਖ ਕੇ ਜਾਂ ਡੀਟੀਐਚ ਦੇ ਜ਼ਰੀਏ ਜੇਕਰ ਸਾਡੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਤਾਂ ਫਿਰ ਉਹਦੇ ਸਾਹਮਣੇ ਬੈਠ ਕੇ ਜਾਂ ਫਿਰ ਮੋਬਾਈਲ ਫੋਨ ਜਿਹੜਾ ਤੁਹਾਡੇ ਕੋਲ ਪਿਆ, ਮੋਬਾਈਲ ਐਪ ਦੇ ਰਾਹੀਂ ਤੁਸੀਂ AIR ਪੰਜਾਬੀ ਦੇ ਰਾਹੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਹੋਏ ਹੋ। ਬਸ ਮਾਧਿਅਮ ਕੋਈ ਵੀ ਹੋਵੇ, ਪਸੰਦ ਤੁਹਾਡੇ ਗੀਤਾਂ ਦੀ ਤੁਹਾਡੇ ਤੱਕ ਬਿਲਕੁਲ ਪਹੁੰਚਾਉਣ ਦੇ ਲਈ ਅਸੀਂ ਤਿਆਰ ਹਾਂ, ਤੇ ਸ਼ੁਰੂਆਤ ਵੀ ਅੱਜ ਦੇ ਇਸ ਪ੍ਰੋਗਰਾਮ ਦੀ ਕਰ ਦਿੱਤੀ ਹੈ। ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਏ ਇਸ ਖੂਬਸੂਰਤ ਗੀਤ ਦੇ ਨਾਲ ਫਰਮਾਇਸ਼ ਤੁਹਾਡੇ ਸਭ ਦੀ ਰਲੀ ਮਿਲੀ ਸਾਡੇ ਤੱਕ ਪਹੁੰਚੀ ਹੈ। ਕਿਹਨਾਂ ਨੇ ਕੀਤੀ ਹੈ ਤੁਹਾਨੂੰ ਦੱਸਾਂਗੇ ਇਸ ਗੀਤ ਤੋਂ ਬਾਅਦ।

ਸ੍ਰੀਵਸਤੋ ਬਿਲਕੁਲ ਇਹ ਜੱਗ ਜਿਉਂਦਿਆਂ ਦੇ ਮੇਲੇ ਹੈ ਵੀ ਤੋ ਸੋ ਇਸ ਜੱਗ ਦੇ ਵਿੱਚ ਅਸੀਂ ਸਾਰੇ ਜਦੋਂ ਆਪਸ ਦੇ ਵਿੱਚ ਮਿਲਦੇ ਜੁਲਦੇ ਰਹਿੰਦੇ ਹਾਂ ਤੇ ਫਿਰ ਇਹ ਮੇਲੇ ਲੱਗਦੇ ਰਹਿੰਦੇ ਆ। ਜ਼ਿੰਦਗੀ ਇੱਕ ਸਫ਼ਰ ਦੀ ਤਰ੍ਹਾਂ ਹੁੰਦੀ ਹੈ ਤੇ ਇਸ ਸਫ਼ਰ ਦੇ ਵਿੱਚ ਕਦੇ ਖੁਸ਼ੀ ਮਿਲਦੀ ਹੈ, ਕਦੇ ਦੁੱਖ, ਕਦੇ ਆਪਣੇ ਮਿਲਦੇ ਨੇ ਤੇ ਕਦੇ ਕੋਈ ਵਿਛੜ ਵੀ ਜਾਂਦੇ ਨੇ। ਕੋਈ ਵੀ ਪਲ ਹਮੇਸ਼ਾ ਲਈ ਨਹੀਂ ਰਹਿੰਦਾ। ਖੁਸ਼ੀ ਆਵੇ ਤਾਂ ਉਸ ਨੂੰ ਹਮੇਸ਼ਾ ਦਿਲੋਂ ਫਿਰ ਜੀ ਲੈਣਾ ਚਾਹੀਦਾ ਤੇ ਜੇ ਦੁੱਖ ਆ ਜਾਵੇ ਤਾਂ ਹੌਸਲਾ ਰੱਖ ਕੇ ਆਪਣੇ ਆਪ ਨੂੰ ਇਹ ਜ਼ਰੂਰ ਸਮਝਾਉਣਾ ਚਾਹੀਦਾ ਹੈ ਕਿ ਇਹ ਵੀ ਸਮਾਂ ਜਿਹੜਾ ਆ ਉਹ ਵੀ ਲੰਘ ਜਾਣਾ ਹੈ।

ਤੇ ਸਮਾਂ ਤਾਂ ਬਿਲਕੁਲ ਬੀਤਦਾ ਜਾਂਦਾ ਤੇ ਇਸ ਬੀਤਦੇ ਜਾਂਦੇ ਸਮੇਂ ਦੇ ਵਿੱਚ ਸਾਨੂੰ ਪਤਾ ਹੈ ਵੀ ਤੁਹਾਡੀਆਂ ਫਰਮਾਇਸ਼ਾਂ ਨੂੰ ਅਸੀਂ ਸ਼ਾਮਿਲ ਕਰਨਾ ਰਲੀ ਮਿਲੀ ਫਰਮਾਇਸ਼ ਤੁਹਾਡੇ ਸਭ ਦੀ ਰਲੀ ਮਿਲੀ ਇਸ ਕਰਕੇ ਵੀ ਕਿਉਂਕਿ ਬਹੁਤ ਸਾਰੇ ਦੋਸਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਦੇ ਨੇ ਕਿ ਕੋਈ ਵੀ ਗੀਤ ਸਾਨੂੰ ਸੁਣਾ ਦਿੱਤਾ ਜਾਵੇ ਤੇ ਫਿਰ ਕਿਸੇ ਵੀ ਗੀਤ ਦੇ ਵਿੱਚ ਤੁਹਾਡੇ ਸਭ ਜਿਹੜਾ ਦੋਸਤਾਂ ਨੇ ਗੀਤ ਲਿਖ ਕੇ ਭੇਜੇ ਹੁੰਦੇ ਨੇ ਉਹਨਾਂ ਵਿੱਚੋਂ ਚੁਣਿੰਦਾ ਗੀਤ ਤੁਹਾਡੇ ਤੱਕ ਜ਼ਰੂਰ ਪਹੁੰਚਾਏ ਜਾਂਦੇ ਨੇ ਤੇ ਪ੍ਰੋਗਰਾਮ ਦੇ ਵਿੱਚ ਮੈਸੇਜ ਸਾਨੂੰ ਮਿਲਿਆ ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ ਤੋਂ ਜਗਰਾਜ ਸਿੰਘ ਕਨਕਵਾਲੀਆ ਗੰਗਾ ਰਾਮ ਪੁੱਚੋ ਮੰਡੀ ਮੋਹਨ ਲਾਲ ਸ਼ੌਂਕੀ ਅਰਵਿੰਦ ਕੁਮਾਰ ਸਮਾਣਾ ਤੋਂ ਲਾਡੀ ਧਾਲੀਵਾਲ ਹੋਣਾ ਦਾ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਇਹਨਾਂ ਨੇ ਕੀਤਾ ਹੈ ਸਾਨੂੰ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ ਸੰਦੀਪ ਗੁਗਲਾਨੀ ਜਗਮੋਹਨ ਪ੍ਰਜਾਪਤੀ ਕਿਰਨ ਠਾਕੁਰ ਤੇ ਜੱਗੀ ਦੁਆ ਗੁਰਮੇਜ ਸਿੰਘ ਬਿਰਕ ਲਾਲ ਚੰਦ ਲਾਲਾ ਮੁਕੇਸ਼ ਪਾਂਡੂ ਜ਼ਿਲ੍ਹਾ ਫਾਜ਼ਿਲਕਾ ਪਿੰਡ ਕਮਾਲਵਾਲਾ ਤੋਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਨੇ ਇਸੇ ਤਰ੍ਹਾਂ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ ਬਬਿਤਾ ਮਿਗਲਾਨੀ ਸੁਭਾਸ਼ ਚੋਗੀ ਬੱਬੂ ਡੱਬੂ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ ਅਗਲਾ ਮੈਸੇਜ ਸਾਨੂੰ ਮਿਲਿਆ ਜੀ ਵੇਦ ਪ੍ਰਕਾਸ਼ ਕੁਸ਼ਲਿਆ ਰੋਹਿਤ ਅਰਚਨਾ ਚਿਤਰਾ ਅਕਸ਼ੂ ਤੇ ਇਹਨਾਂ ਦੇ ਨਾਲ ਹਰੀਪੁਰਾ ਅਬੋਹਰ ਤੋਂ ਇਹਨਾਂ ਨੇ ਮੈਸੇਜ ਸਾਨੂੰ ਕੀਤਾ ਇਸੇ ਤਰ੍ਹਾਂ ਆਕਾਸ਼ਵਾਣੀ ਦੇ ਪੱਕੇ ਸਰੋਤੇ ਸ਼ਹਿਰ ਬਾਗਾ ਪੁਰਾਣਾ ਤੋਂ ਪਹੁੰਚ ਗਏ ਨੇ ਸਰਦਾਰ ਪਰਮਜੀਤ ਸਿੰਘ ਬਾਗਾ ਪੁਰਾਣਾ ਗਗਨਦੀਪ ਕੌਰ ਗੁਰਪ੍ਰੀਤ ਕੌਰ ਪਰਮਜੀਤ ਕੌਰ ਤੇ ਪਾਲ ਸਿੰਘ ਅਗਲਾ ਮੈਸੇਜ ਸਾਨੂੰ ਮਿਲਿਆ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ ਲਾਭ ਕੌਰ ਸੈਣੀ ਜੀਵਨਜੋਤ ਕੌਰ ਸੈਣੀ ਸੈਵੀ ਸਿੰਘ ਸੈਣੀ ਨੀਦਸ ਸੈਣੀ ਕੈਨੇਡਾ ਤੋਂ ਇਸੇ ਤਰ੍ਹਾਂ ਇਹ ਮੈਸੇਜ ਹੈ ਜੀ ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ ਨੁਸ਼ਾ ਸਲਮਾਨੀ ਬੇਬੀ ਆਲੀਆ ਅਯਾਨ ਬਾਬੂ ਹੋਣਾ ਦਾ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਵੀ ਪੀ ਰੰਜੂ ਅਸ਼ੋਕਪੁਰੀ ਸੁਸ਼ੀਲਪੁਰੀ ਵੀ ਕੇ ਪੁਰੀ ਕੈਲਾਸ਼ਪੁਰੀ ਨੀਲਮਪੁਰੀ ਰਾਮਾਪੁਰੀ ਪਾਲੀਪੁਰੀ ਸੁਨੀਲ ਪਾਠਕ ਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਕਿਸੇ ਵੀ ਗੀਤ ਦੇ ਨਾਲ ਮੈਸੇਜ ਕਰ ਰਹੇ ਨੇ ਸੁਖਦੇਵ ਕਲੇਰ ਨਰੇਸ਼ ਕਲੇਰ ਸੰਤੋਸ਼ ਰਾਣੀ ਪੂਜਾ ਰਾਣੀ ਪੁਨੀਤ ਨਿਗਾਹਾ ਤੇ ਇਹਨਾਂ ਦਾ ਪੋਤਾ ਸ਼ੁਭਦੀਪ ਕਲੇਰ ਇਹਨਾਂ ਨੇ ਵਾਰਡ ਨੰਬਰ 1 ਬਾਲਾਚੌਰ ਤੋਂ ਸਾਨੂੰ ਮੈਸੇਜ ਕੀਤਾ ਇਸੇ ਤਰ੍ਹਾਂ ਪਿੰਡ ਢਾਣੀ ਨੱਥਾ ਸਿੰਘ ਜਲਾਲਤਾਬਾਦ ਪੱਛਮੀ ਤੋਂ ਰੇਸ਼ਮ ਸਿੰਘ ਸਵਾਨਾ ਸੰਦੀਪ ਸਿੰਘ ਰਮਨਦੀਪ ਸਿੰਘ ਸੋਮਾ ਸੰਜਣਾ ਕਿਰਨ ਨੀਸ਼ਾ ਉਹਨਾਂ ਦਾ ਸਾਨੂੰ ਮੈਸੇਜ ਮਿਲਿਆ ਤੇ ਹੁਣ ਫਿਰ ਗੀਤ ਦੇ ਵੱਲ ਵੱਧ ਜਾਂਦੇ ਹਾਂ ਜੀ ਗੀਤ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਹੈ ਤੁਹਾਡੇ ਤੱਕ ਪਹੁੰਚ ਰਿਹਾ ਹੈ।

ਅਸੀਂ ਬਿਲਕੁਲ ਚਿਰ ਨਹੀਂ ਲਗਾ ਰਹੇ ਜੀ, ਅਸੀਂ ਬਿਲਕੁਲ ਗੀਤ ਖਤਮ ਹੋਇਆ, ਤੁਹਾਡੇ ਤੱਕ ਆ ਗਏ ਤੁਹਾਡੇ ਭੇਜੇ ਹੋਏ ਮੈਸੇਜਸ ਦੇ ਨਾਲ, ਤੇ ਹੁਣ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜ ਸਾਡੇ ਤੱਕ ਪਹੁੰਚੇ ਨੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੇ ਲਈ, ਤੇ ਅਗਲਾ ਗੀਤ ਤੁਹਾਡੇ ਤੱਕ ਪਹੁੰਚੇਗਾ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ। ਮੈਸੇਜ ਤੁਹਾਡੇ ਸਭ ਦੇ ਇਸ ਤਰ੍ਹਾਂ ਨੇ, ਰਕੇਸ਼, ਨਰੇਸ਼, ਜਗਦੀਸ਼, ਬਲਦੇਵ, ਪ੍ਰੇਮੀ, ਇਹਨਾਂ ਨੇ ਸਾਨੂੰ ਜੰਡਵਾਲਾ ਛੱਤਰ ਸਿੰਘ ਤੋਂ ਮੈਸੇਜ ਕੀਤਾ। ਇਸੇ ਤਰ੍ਹਾਂ ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ, ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਚੱਸੀ, ਗੁਣਤਾਜ ਵੀਰ ਸਿੰਘ, ਇਹਨਾਂ ਨੇ ਵੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ ਫਰਮਾਇਸ਼ ਸਾਨੂੰ ਕੀਤੀ ਹੈ। ਮੰਡੀ ਅੰਨੀਵਾਲਾ ਤੋਂ ਬਲਵਿੰਦਰ ਬੁੱਟਰ, ਗੌਰਾ ਬੁੱਟਰ, ਗੁਰਸਾਂਜ ਬੁੱਟਰ, ਕੁਲਦੀਪ ਭੁੱਲਰ, ਹੁਣਾਂ ਦਾ ਮੈਸੇਜ ਸਾਨੂੰ ਮਿਲ ਗਿਆ। ਇਹ ਮੈਸੇਜ ਸਾਨੂੰ ਮਿਲਿਆ ਗਾਂਵ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ, ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਤੇ ਇਹਨਾਂ ਦੇ ਪਰਿਵਾਰ ਦੇ ਹੋਰ ਵੀ ਮੈਂਬਰ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਨੇ। ਬਲਾਕ ਪੱਤੀ, ਪਿੰਡ ਮੋੜ, ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜ਼ਿੰਮੀ ਫੌਜੀ, ਤਪੂਰਾ ਮੱਲ, ਸੋਨੂ, ਪਿੰਕੀ, ਵਿੱਕੀ, ਕੀਰਤ, ਸੰਧੂ, ਜੱਗਰ, ਭੋਰਾ, ਇਹਨਾਂ ਦਾ ਮੈਸੇਜ ਸਾਨੂੰ ਮਿਲ ਗਿਆ। ਅਗਲਾ ਮੈਸੇਜ ਅਸੀਂ ਲੈ ਰਹੇ ਹਾਂ ਜੀ, ਇਹਨਾਂ ਨੇ ਸਾਨੂੰ ਕੀਤਾ, ਪਿੰਡ ਤੇ ਡਾਕਖਾਨਾ ਨਿੱਕੀ ਮਿਆਣੀ, ਤਹਿਸੀਲ ਪੁਲੱਥ, ਜ਼ਿਲ੍ਹਾ ਕਪੂਰਥਲਾ ਤੋਂ ਚਮਨ ਲਾਲ ਗਾਂਧੀ, ਧਰਮਪਾਲ ਗਾਂਧੀ, ਦਾਨਿਸ਼ ਗਾਂਧੀ, ਵਨੀਤਾ ਗਾਂਧੀ, ਕਸ਼ਿਸ਼ ਗਾਂਧੀ, ਮਿੰਕਲ ਗਾਂਧੀ, ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ ਮੈਸੇਜ ਸਾਨੂੰ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ। ਜਗਦੀਸ਼ ਕੁਮਾਰ ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭਵਿਨ ਤੇ ਪੂਰਾ ਮੱਕੜ ਪਰਿਵਾਰ ਪਿੰਡ ਕਾਬੁਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਕਰ ਰਿਹਾ। ਵਿੱਕੀ ਮਾਇਲ, ਸੰਤੋਸ਼ ਮਾਇਲ, ਰੌਨਿਤ ਮਾਇਲ ਤੇ ਪੂਰਾ ਮਾਇਲ ਪਰਿਵਾਰ ਪਿੰਡ ਸਾਬੂਨਾ ਫਾਜ਼ਿਲਕਾ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਮੁਜ਼ੱਫਰਪੁਰ ਬਿਹਾਰ ਤੋਂ ਆਰਿਅਨ ਰਾਜ, ਰੋਹਿਤ ਰਾਜ, ਪਿਊਸ਼ ਕੁਮਾਰ ਹੋਣਾ ਦਾ, ਪਿੰਡ ਤੰਗੋਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਗੁਰਪ੍ਰੀਤ ਸਿੰਘ ਤੰਗੋਰੀ, ਜਸਬੀਰ ਕੌਰ, ਮਹਿਕਪ੍ਰੀਤ ਕੌਰ ਤੇ ਸਹਿਜਪ੍ਰੀਤ ਸਿੰਘ ਹੋਣਾ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਜੀ, ਇਹਨਾਂ ਨੇ ਕੀਤਾ, ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ, ਸਹਾਰਨਪੁਰ ਤੋਂ। ਤੇ ਹੁਣ ਪ੍ਰੋਗਰਾਮ ਦੇ ਵਿੱਚ ਵਧਦੇ ਹਾਂ ਗੀਤ ਦੇ ਵੱਲ। ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

ਬਿਲਕੁਲ ਦੋਸਤੋ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਅਸੀਂ ਅਕਸਰ ਉਹਨਾਂ ਚੀਜ਼ਾਂ ਦੀ ਫਿਕਰ ਕਰਦੇ ਰਹਿੰਦੇ ਹਾਂ ਜੋ ਹਜੇ ਹੱਲ ਤੱਕ ਆਈ ਵੀ ਨਹੀਂ ਹੁੰਦੀ। ਇਸ ਚੱਕਰ ਦੇ ਵਿੱਚ ਅਸੀਂ ਆਪਣੇ ਕੋਲ ਮੌਜੂਦ ਜਿਹੜੇ ਸਾਡੇ ਪਲ ਹੁੰਦੇ ਨੇ, ਖੂਬਸੂਰਤ ਸਮਾਂ ਹੁੰਦਾ ਹੈ, ਉਸ ਨੂੰ ਜੀਣਾ ਭੁੱਲ ਜਾਂਦੇ। ਕਦੇ ਪੈਸੇ ਦੀ ਟੈਨਸ਼ਨ, ਕਦੇ ਕੰਮ ਦੀ, ਕਦੇ ਰਿਸ਼ਤਿਆਂ ਦੀ, ਕਦੇ ਸਮਾਜ ਵਿੱਚ ਆਪਣੀ ਥਾਂ ਬਣਾਉਣ ਦੀ। ਇਸ ਭੱਜ ਦੌੜ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੇ ਪਲ ਜਿਹੜੇ ਆਪਣੇ ਆ ਉਹ ਗਵਾ ਲੈਂਦੇ ਹਾਂ, ਭਵਿੱਖ ਨੂੰ ਸਵਾਰਨ ਦੇ ਲਈ ਆਪਣੇ ਅੱਜ ਨੂੰ ਗਵਾ ਲੈਂਦੇ ਹਾਂ। ਫਿਰ ਜਦੋਂ ਅਹਿਸਾਸ ਕਰਦੇ ਹਾਂ ਤੇ ਫਿਰ ਪਛਤਾਉਂਦੇ ਵੀ ਹੈ, ਕਹਿੰਦੇ ਹਾਂ ਵੀ ਸ਼ਾਇਦ ਉਹ ਪਲਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਜੀ ਲਿਆ ਹੁੰਦਾ ਤੇ ਅੱਜ ਸਾਡੇ ਲਈ ਵੀ ਇਹ ਯਾਦਗਾਰ ਪਲ ਬਣ ਜਾਂਦੇ। ਤੇ ਇਹੋ ਜਿਹੇ ਅਫਸੋਸ ਤੋਂ ਜ਼ਿਆਦਾ ਬੈਟਰ ਹੈ ਕਿ ਅਸੀਂ ਆਪਣੇ ਅੱਜ ਦੇ ਸਮੇਂ ਨੂੰ ਸਵਾਰੀਏ, ਅੱਜ ਦੀ ਚਿੰਤਾ ਦੇ ਵਿੱਚ, ਕੱਲ੍ਹ ਦੀ ਚਿੰਤਾ ਦੇ ਵਿੱਚ ਆਪਣੇ ਅੱਜ ਨੂੰ ਨਾ ਗਵਾਈਏ। ਤੇ ਬਿਲਕੁਲ ਗਵਾਉਣਾ ਤਾਂ ਅਸੀਂ ਵੀ ਨਹੀਂ ਹੈ, ਤੁਹਾਡੇ ਵਰਗੇ ਦੋਸਤਾਂ ਨੂੰ, ਆਕਾਸ਼ਵਾਣੀ ਪਰਿਵਾਰ ਦੇ ਇਹਨਾਂ ਖੂਬਸੂਰਤ ਮੈਂਬਰ ਸਾਹਿਬਾਨ ਨੂੰ ਜੋ ਰੋਜ਼ ਦੀ ਰੋਜ਼ ਸਾਨੂੰ ਮੈਸੇਜ ਕਰਦੇ ਨੇ, ਫਰਮਾਇਸ਼ਾਂ ਆਪਣੀਆਂ ਭੇਜਦੇ ਨੇ, ਤੇ ਫਿਰ ਆਪਣੇ ਪਸੰਦ ਦੇ ਗੀਤਾਂ ਦੀ ਤੇ ਨਾਲ ਨਾਲ ਆਪਣੇ ਨਾਮ ਦੀ ਉਡੀਕ ਵੀ ਕਰਦੇ ਨੇ। ਤੇ ਹੁਣ ਤੁਹਾਡੀ ਉਡੀਕ ਨੂੰ ਖਤਮ ਕਰਦੇ ਹਾਂ। ਅਗਲਾ ਮੈਸੇਜ ਸਾਨੂੰ ਮਿਲਿਆ ਪਿੰਡ ਚੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ। ਲਿਆਕਤ ਅਲੀ, ਨਿਸ਼ਾ ਸ਼ਾਹੀਨ, ਜਾਸਮੀਨ, ਅਰਮਾਨ ਮਲਿਕ ਇਹ ਆਏ ਨੇ ਜੀ, ਤੇ ਇਹਨਾਂ ਨੇ ਗੀਤ ਸੁਣਨਾ ਚਾਹੁੰਦੇ ਨੇ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਪਾਣੀ ਦੀਆਂ ਛੱਲਾਂ। ਬਿਲਕੁਲ ਗੀਤ ਤੁਹਾਡੇ ਤੱਕ ਪਹੁੰਚ ਰਿਹਾ, ਤੁਹਾਡੀ ਪਸੰਦ ਆ। ਇਸੇ ਤਰ੍ਹਾਂ ਹੋਰ ਦੋਸਤ ਵੀ ਮੈਸੇਜ ਕਰ ਰਹੇ ਨੇ। ਇਹ ਮੈਸੇਜ ਸਾਨੂੰ ਮਿਲਿਆ ਮਾਮੂਲਾਬਾੜੀ ਮਹਾਰਾਸ਼ਟਰ ਤੋਂ। ਸਪਾਨ ਤਾਇੜੇ, ਬਸੰਤ ਰਾਵ ਪੁੰਜਾਰੀ ਤੇ ਮੋਹਨ ਕਾਰਗਲੇ ਹੋਣਾ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਹੈ ਜੀ, ਮੋਹਨ ਪਿਆਰੇ, ਸਰਦਾਰ ਹਰਬੰਸ ਸਿੰਘ ਸੰਧੂ, ਪਿੰਡ ਤੀਜਾ ਮੋੜੀ, ਅੰਬਾਲਾ, ਹਰਿਆਣਾ ਤੋਂ ਸਾਨੂੰ ਮੈਸੇਜ ਇਹਨਾਂ ਦਾ ਮਿਲਿਆ। ਢਾਣੀ ਨੱਥਾ ਸਿੰਘ ਜੰਡਵਾਲਾ ਤੋਂ, ਭੀਮੇ ਸ਼ਾਹ, ਸੁਖਚਰਨ ਸਿੰਘ, ਕੇਵਲ ਸਿੰਘ, ਮਨਦੀਪ ਸਿੰਘ, ਗੁਰਨੂਰ ਸਿੰਘ, ਨਾਜਰ ਸਿੰਘ।

ਸਤਿੰਦਰ ਸਿੰਘ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਟੇਕ ਚੰਦਰ ਚਰਨ, ਸੰਤੋਸ਼ੀ ਦੇਵੀ, ਸਤਿਆਪ੍ਰਿਯ ਚਰਨ, ਜੈ ਸਿੰਘ ਚਰਨ, ਇਹਨਾਂ ਦੀ ਬਿਟੀਆ ਜੋਗੇਸ਼ਰੀ, ਰਣਜੀਤ ਸਿੰਘ ਸੁਧਾਰ, ਗੁਰਦੇਵ ਸਿੰਘ, ਹਰਨੇਕ ਸਿੰਘ, ਕ੍ਰਿਸ਼ਨ ਲਾਲ, ਇਹਨਾਂ ਨੇ ਸਾਨੂੰ ਚੱਕ ਨੰਬਰ 7 DBN ਪਾਦੂਵਾਲੀ ਢਾਣੀ ਤੋਂ ਮੈਸੇਜ ਕੀਤਾ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਅਗਲਾ ਮੈਸੇਜ ਸਾਨੂੰ ਮਿਲਿਆ ਜੀ ਇਹ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰਿਯਮ ਥਾਂਦੀ, ਬੇਬੀ ਭਾਮਿਕਾ ਅਤੇ ਵਾਣੀ ਥਾਂਦੀ, ਉਹਨਾਂ ਦਾ ਪਿੰਡ ਤੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਲ, ਜ਼ਿਲ੍ਹਾ ਨਵਾਂ ਸ਼ਹਿਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਤੇ ਅਗਲਾ ਮੈਸੇਜ ਹੈ ਜੀ ਸਾਨੂੰ ਮਿਲਿਆ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ ਰਾਹੁਲ, ਗੁਰਸ਼ਬਦ ਸਿੰਘ ਰਾਹੁਲ, ਉਹਨਾਂ ਦਾ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਸਾਨੂੰ ਇਹ ਮੈਸੇਜ ਮਿਲਿਆ। ਪਿੰਡ ਚੰਦਵਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀਆ ਨਵਕੀਰਤ, ਗੁਰਸੀਰਤ, ਪੋਤਾ ਗੁਰਪ੍ਰਤਾਪ ਸਿੰਘ ਤੇ ਸਾਰਾ ਹੀ ਪੁਰਵਾ ਪਰਿਵਾਰ ਹੈ ਜੀ। ਅਗਲਾ ਮੈਸੇਜ ਦੇ ਵਿਚ ਆਇਆ ਹੈ ਜੀ ਜ਼ਿਲ੍ਹਾ ਖਰਗੋਨ ਸਨਾਵਤ ਮੱਧ ਪ੍ਰਦੇਸ਼ ਤੋਂ ਮਾਸਟਰ ਅਸ਼ੋਕ ਵਰਮਾ, ਅਰਚਨਾ ਵਰਮਾ, ਅਨੁਜ ਵਰਮਾ, ਆਯੁਸ਼ੀ ਵਰਮਾ, ਰਮੇਸ਼ ਚੰਦਰ ਵਰਮਾ, ਸ਼ੇਖ ਮੂਸਾ ਭਾਈਜਾਨ, ਭਾਈ ਰਾਜਕੁਮਾਰ ਤੇ ਸੁਧਾਮਾ ਨਗਰ ਖੰਡਵਾ ਤੋਂ ਲਛਮੀ, ਨੰਦਨੀ, ਰੋਹਿਤ, ਰਿਤੂ, ਮੁਕੇਸ਼ ਤੇ ਜਗਤਾਪ। ਇਸੇ ਤਰ੍ਹਾਂ ਰਾਮਪਾਲ ਸ਼ਰਮਾ, ਨੀਲਮ ਸ਼ਰਮਾ ਪਿੰਡ ਚੀਮਾ ਜ਼ਿਲ੍ਹਾ ਮੋਗਾ ਤੋਂ ਆਏ ਨੇ। ਇਹ ਅਗਲਾ ਮੈਸੇਜ ਸਾਨੂੰ ਮਿਲ ਗਿਆ ਜੀ ਰਣਜੀਤ ਸੋਲੰਕੀ, ਆਰਨ ਵਾਰਡ ਨੰਬਰ 12 ਰਾਜਸਥਾਨ ਤੋਂ। ਇਹਨਾਂ ਦੇ ਨਾਲ ਨੇ ਪਰਮਜੀਤ ਕੌਰ ਸੋਲੰਕੀ, ਵਿਸ਼ਨੂ ਦੇਵੀ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਾਠੌੜ, ਜੱਸੂ ਪੰਵਾਰ, ਜਗਵੀਰ ਸੋਲੰਕੀ ਤੇ ਸਾਰਾ ਹੀ ਸੋਲੰਕੀ ਪਰਿਵਾਰ। ਇਸੇ ਤਰ੍ਹਾਂ ਵਾਸਦੇਵ ਛਾਬੜਾ, ਅੰਸ਼, ਦਿਵਿਆਂਸ਼, ਚਿਰਾਗ, ਸਾਜਨ ਛਾਬੜਾ ਲਾਲੜੂ ਮੰਡੀ ਤੋਂ ਮੈਸੇਜ ਕਰ ਰਹੇ ਨੇ। ਅਗਲਾ ਮੈਸੇਜ ਸਾਨੂੰ ਮਿਲਿਆ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ, ਉਹਨਾਂ ਦਾ ਨੈਸ਼ਨਲ ਕਲੋਨੀ ਬਠਿੰਡਾ ਤੋਂ ਇਹਨਾਂ ਨੇ ਮੈਸੇਜ ਕੀਤਾ। ਸੈਕਟਰ 20A ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ ਰਿਸ਼ੀ, ਕ੍ਰਿਤਿਕਾ ਰਿਸ਼ੀ, ਲੱਡੂ ਰਿਸ਼ੀ, ਅਮਰਜੀਤ ਰਿਸ਼ੀ, ਨੀਲਮ ਰਿਸ਼ੀ, ਰਾਹੁਲ ਰਿਸ਼ੀ ਤੇ ਰਿਸ਼ਿਕਾ ਰਿਸ਼ੀ, ਉਹਨਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਇਹ ਮੈਸੇਜ ਅਸੀਂ ਲੈ ਰਹੇ ਹਾਂ ਜੀ ਗੁਰਦੀਪ ਸਿੰਘ ਕਟਵਾਲ, ਮੀਤੋ ਭਾਈ, ਸੁਖਚੈਨ ਰਾਣੋ, ਪ੍ਰਵੀਨ ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼ ਤੇ ਸਾਹਿਬਾ ਮਿਰਜ਼ਾ। ਤੇ ਹੁਣ ਪ੍ਰੋਗਰਾਮ ਦੇ ਵਿਚ ਚੱਲਦੇ ਹਾਂ ਗੀਤ ਦੇ ਵੱਲ। ਫਿਰੋਜ਼ ਖਾਨ ਤੇ ਸਾਥੀਆਂ ਦਾ ਗਾਇਆ ਅਗਲਾ ਗੀਤ ਪ੍ਰੋਗਰਾਮ ਦੇ ਵਿਚ ਤੁਹਾਡੇ ਤੱਕ ਪਹੁੰਚ ਰਿਹਾ ਹੈ।

0: Johnny hai suna hai Akashvani. फिर आया एंटरटेनमेंट का रेवोल्यूशन, जब कोने कोने पहुंचा दूरदर्शन. कहानी नहीं बदली, स्टाइल गया है बदल. जो कहानियां हम सुनते आए देखते आए, अब वही वैसी ही कहानी सुनाएगा डिजिटल.
1: डाउनलोड वेव्स ओटीटी ऐप नाउ एंड वॉच फॉर फ्री.
2: श्रोतियां दी जानकारी लई सूचित कीता जांदा है कि दिल्ली तो विशेष प्रसारण होने कारण 16 अक्टूबर 2026 तक पंजाबी खबरां दे प्रसारण समय विच तब्दीली कीती गई है. इस अनुसार 16 अक्टूबर 2026 तक पंजाबी खबरां हुन शाम 7:30 बजे दी बजाय रात 8:30 बजे प्रसारित कीतियां जाणगियां. सारे श्रोतियां नूं बेनती है कि कृपा करके नवे प्रसारण समय दा ध्यान रखण.
3: जरूरी सूचना, आकाशवाणी जलंधर दी खेतरी समाचार इकाई विच पंजाब दे 10 जिलों जलंधर, शहीद भगत सिंह नगर, मलेरकोटला, संगरूर, बरनाला, बठिंडा, मानसा, फिरोजपुर, मोगा अते फरीदकोट लई कॉन्ट्रैक्ट आधार ते पार्ट टाइम कोरेस्पोंडेंट्स दे अहुदे लई योग उम्मीदवारां तों अर्जियां दी मंग कीती जांदी है. अर्जी फार्म लैन अते भेजन लई पता हेड ऑफ ऑफिस आकाशवाणी नेड़े बीएमसी चौक जलंधर. उम्मीदवार अर्जी फार्म समेत वधेरे जानकारी आकाशवाणी दी वेबसाइट www.newsonair.nic.in ते जाके वैकेंसी कॉलम तो भी डाउनलोड कर सकदे ने. अर्जियां भेजन दी आखरी तारीख 7 अक्टूबर 2026 है. ध्यान रहे, ए कोई नियमित रोजगार नहीं है.
4: ਇਸ ਅੰਤਰਾਲ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਦੇ ਵਿੱਚ. ਤੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਅਗਲੀ ਤਮਕ ਬਿਲਕੁਲ ਤੁਹਾਡੇ ਪਸੰਦ ਦੇ ਗੀਤ ਹੀ ਪਏਗੀ. ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸਾਡੇ ਤੱਕ ਬਹੁਤ ਸਾਰੇ ਮੈਸੇਜਸ ਦੇ ਰਾਹੀਂ ਫਰਮਾਇਸ਼ ਮਿਲੀ ਹੈ ਸਾਨੂੰ ਗੀਤ ਦੇ ਲਈ. ਤੇ ਇਹ ਫਰਮਾਇਸ਼ ਕਿਹਨਾਂ ਦੀ ਹੈ ਜੀ? ਇਹ ਫਰਮਾਇਸ਼ ਕਰਦੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉਤਰਾਖੰਡ ਤੋਂ, ਪਿੰਡ ਤੇ ਡਾਕਖਾਨਾ ਖੁਈਆ ਸਰਵਰ ਤੋਂ ਰਮੇਸ਼ ਬਿੱਲਾ ਚਾਵਲਾ, ਰਾਇਜਲ, ਹੇਜ਼ਲ, ਵਿਹਾਨ ਚਾਵਲਾ, ਆਸਥਾ, ਜੈਸ਼ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿਜੂ, ਬੱਬੂ, ਵਿਹੂ ਚਾਵਲਾ ਤੇ ਚਾਵਲਾ ਪਰਿਵਾਰ. ਇਸੇ ਤਰ੍ਹਾਂ ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਾਰਦਾ, ਵਿਵਾਨ, ਗੋਪਾਲ, ਇਹ ਆਏ ਨੇ ਮੱਖਣਪੁਰ ਵਿਸਨਾ ਜੰਮੂ ਕਸ਼ਮੀਰ ਤੋਂ. ਇਹਨਾਂ ਨੇ ਸਾਨੂੰ ਮੈਸੇਜ ਕੀਤਾ ਡਾਡਲਾ ਟਾਊਨ SPS ਨਗਰ ਤੋਂ. ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼ ਸੰਧੂ, ਆਕਾਂਸ਼ਾ ਸੰਧੂ, ਭਾਰਤ ਭੂਸ਼ਣ ਸੰਧੂ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ ਜੀ. ਸੈਕਟਰ 18 ਜਗਾਦਰੀ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਤੋਂ. ਵਿਨੇ ਮੋਹਨ, ਖਾਰਵਨ, ਮੀਨਾਕਸ਼ੀ, ਪਲੋਮਾ ਤੇ ਡਾਕਟਰ ਇਸ਼ਾਨੀ ਹੁਣਾਂ ਦਾ ਮੈਸੇਜ ਮਿਲਿਆ. ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜਿੰਦ, ਹਰਿਆਣਾ ਤੋਂ. ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ. ਇਸੇ ਤਰ੍ਹਾਂ ਬਾਗਾ ਪੁਰਾਣਾ ਤੋਂ ਆਏ ਨੇ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਪੋਤਰਾ ਤੇਗ ਫਤਿਹ ਸਿੰਘ ਰੱਖਰਾ, ਪੋਤਰੀ ਜਸਗੁਨ ਰੱਖਰਾ. ਹੁਣਾਂ ਦਾ ਮੈਸੇਜ ਹੈ ਜੀ, ਇਹ ਮੈਸੇਜ ਹੈ ਜੀ ਪਹਾੜਗੰਜ ਮੁਲਤਾਨੀ ਟਾਡਾ ਤੋਂ, ਅਨਿਲ ਮੋਹਨ, ਉਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ ਹੁਣਾਂ ਦਾ. ਇਸੇ ਤਰ੍ਹਾਂ

ਪਟਿਆਲੀ ਰੋਡ ਉੱਤਰ ਪ੍ਰਦੇਸ਼ ਤੋਂ ਸਾਨੂੰ ਮੈਸੇਜ ਮਿਲਿਆ ਐਮ ਖਲੀਲ ਕੁਰੇਸ਼ੀ, ਨੁਸਰਤ ਬੇਗਮ, ਐਜ਼ਾਦ ਕੁਰੇਸ਼ੀ ਤੇ ਬੇਬੀ ਆਰਿਬਾ ਹਬੀਬਾ ਹੋਣਾ ਦਾ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਜੈਸ਼ਰੀ ਮਹਿਤਰੇ, ਰਾਮ ਨਿਵਾਸ ਅਗਰਵਾਲ, ਤਨਜੇ ਤੇ ਪੀ ਬੀ ਕੁਲਥੇ, ਉਨ੍ਹਾਂ ਦਾ ਮੈਸੇਜ ਸਾਨੂੰ ਮਿਲਿਆ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਸਾਗਰ, ਇੰਦਰਜੀਤ ਮੰਗਾ ਯੂ ਐਸ ਏ ਤੋਂ ਮੈਸੇਜ ਕਰ ਰਹੇ ਨੇ। ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਇਹ ਮੈਸੇਜ ਮਿਲਿਆ ਜੀ ਸਾਦਰ ਬਾਜ਼ਾਰ ਮਾਰਵਾੜ ਬਿਲਾੜਾ ਰਾਜਸਥਾਨ ਤੋਂ, ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰਨ ਚੌਹਾਨ ਤੇ ਪ੍ਰਤੀਕ ਚੌਹਾਨ, ਜਸਪ੍ਰੀਤ ਸਿੰਘ ਸਿੱਧੂ, ਕਮਲਪ੍ਰੀਤ ਕੌਰ, ਸਿੱਧੂ ਸਿੱਧਕ ਸਿੱਧੂ ਵਿਨੀਪੈਕ ਕੈਨੇਡਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਇਸੇ ਤਰ੍ਹਾਂ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਤੇ ਸੁਮਿਤ ਰਮੇਸ਼ ਸਾਹੂ, ਉਨ੍ਹਾਂ ਦਾ ਮੈਸੇਜ ਹੈ। ਡੁਮਰਾਓ ਬਿਹਾਰ ਤੋਂ ਡਬਲਿਊ ਅੰਸਾਰੀ, ਡਾਕਟਰ ਸੋਨਾ ਮਦੀਬਾ ਤੇ ਦਾਨਿਸ਼ ਅੰਸਾਰੀ, ਉਨ੍ਹਾਂ ਦਾ ਮੈਸੇਜ ਹੈ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਤੇ ਪਰਮਾਨੰਦ ਆਰਿਆ, ਉਨ੍ਹਾਂ ਦਾ ਮੈਸੇਜ ਸਾਨੂੰ ਮਿਲਿਆ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਵਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਉਨ੍ਹਾਂ ਦਾ ਮੈਸੇਜ ਮਿਲਿਆ। ਅਮਰੀਕ ਸਿੰਘ ਟੇਲਰ ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਆਏ ਨੇ ਤੇ ਇਨ੍ਹਾਂ ਦੇ ਨਾਲ ਸਾਥੀ ਮੈਂਬਰ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਤੇ ਪਰਮਜੀਤ ਪੁਰਵਾ। ਤੇ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਹੈ ਜੀ, ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ।

ਦੋਸਤੋ ਵਿਹਲਾ ਸਮਾਂ ਹੁੰਦਾ ਸੀ ਨਾ, ਤੇ ਫਿਰ ਔਰਤਾਂ ਹਮੇਸ਼ਾ ਕੁੜੀਆਂ ਚਿੜੀਆਂ ਚਾਦਰਾਂ ਵਿੱਚ ਕੱਢਦੀਆਂ, ਗੀਠੀ ਬੋਸ਼ ਜਿਹੜੇ ਹੱਥ ਨਾਲ ਕੱਢੇ ਜਾਂਦੇ ਸੀ, ਖੱਦਰ ਦੇ ਕੱਪੜੇ ਦੇ ਉੱਤੇ ਕਢਾਈ ਕੱਢੀ ਜਾਂਦੀ ਸੀ। ਕਹਿੰਦੇ ਸੀ ਕਿ ਕੁੜੀਆਂ ਆਪਣੇ ਦਾਜ ਦਾ ਸਮਾਨ ਆਪ ਸੋਹਣੇ ਸੋਹਣੇ ਕਢਾਈਆਂ ਕਰਕੇ ਤਿਆਰ ਕਰਦੀਆਂ ਹੁੰਦੀਆਂ ਸੀ। ਹੱਥੀਂ ਤਿਆਰ ਕੀਤਾ ਹੋਇਆ ਸਮਾਨ ਜਿਹੜਾ ਆ ਉਸ ਦੀ ਜ਼ਿਆਦਾ ਕਦਰ ਕੀਤੀ ਜਾਂਦੀ ਸੀ। ਅੱਜ ਵੀ ਅਸੀਂ ਦੇਖਦੇ ਹਾਂ ਵੀ ਸਾਡੇ ਮੰਮੀਆਂ ਦਾਦੀਆਂ ਦੀਆਂ ਪੇਟੀਆਂ ਵਿੱਚ ਸੰਦੂਕਾਂ ਦੇ ਵਿੱਚ ਉਹਨਾਂ ਦੇ ਹੱਥ ਦੇ ਕੱਢੇ ਹੋਏ ਚਾਦਰਾਂ ਜਾਂ ਫਿਰ ਹੋਰ ਵਿਰਾਸਤ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਬੜਾ ਹੀ ਸੰਭਾਲ ਕੇ ਸਹੇਜ ਕੇ ਰੱਖਿਆ ਹੁੰਦਾ ਹੈ ਤੇ ਉਹਨਾਂ ਨੂੰ ਜਦੋਂ ਵੀ ਉਹ ਛੂੰਹਦੀਆਂ ਨੇ ਤੇ ਇੱਕ ਅਹਿਸਾਸ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ ਜੋ ਉਹਨਾਂ ਦੇ ਚਿਹਰੇ ਦੇ ਉੱਤੇ ਸਾਨੂੰ ਦੇਖਣ ਨੂੰ ਮਿਲ ਜਾਂਦੇ ਨੇ। ਬਿਲਕੁਲ ਆਪਣੇ ਹੱਥ ਦੇ ਨਾਲ ਬਣੀ ਹੋਈ ਚੀਜ਼ ਦੀ ਅਲੱਗ ਹੀ ਕੀਮਤ ਹੁੰਦੀ ਹੈ, ਅਲੱਗ ਹੀ ਇੱਕ ਅਹਿਸਾਸ ਹੁੰਦਾ। ਅੱਜ ਦਾ ਸਮਾਂ ਇਹ ਹੈ ਕਿ ਜਦੋਂ ਵੀ ਸਾਨੂੰ ਕੋਈ ਫ੍ਰੀ ਟਾਈਮ ਮਿਲਦਾ ਹੈ ਤਾਂ ਅਸੀਂ ਹੱਥਾਂ ਦੇ ਵਿੱਚ ਕਢਾਈ ਦੇ ਲਈ ਚਾਦਰਾਂ ਜਾਂ ਸੂਈਆਂ ਤਾਂ ਧਾਗੇ ਤਾਂ ਨਹੀਂ ਦੇਖਦੇ, ਪਰ ਹਾਂ ਮੋਬਾਈਲ ਜ਼ਰੂਰ ਹਰ ਇੱਕ ਦੇ ਹੱਥ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਤੇ ਉਸ ਮੋਬਾਈਲ ਦੇ ਵਿੱਚ ਰੁੱਝੇ ਹੋਏ ਹਰ ਉਮਰ ਦੇ ਵਰਗ ਦੇ ਲੋਕ ਤੁਹਾਨੂੰ ਮਿਲ ਜਾਣਗੇ। ਤੇ ਬਟ ਮੋਬਾਈਲ ਦੇ ਫਾਇਦੇ ਵੀ ਨੇ, ਦੇਖੋ ਫਾਇਦਾ ਹੈ ਤਾਂ ਹੀ ਤਾਂ ਤੁਹਾਡੇ ਦੁਆਰਾ ਭੇਜੇ ਹੋਏ ਮੈਸੇਜ ਸਾਡੇ ਤੱਕ ਪਹੁੰਚ ਰਹੇ ਨਾ, ਉਸੇ ਮੈਸੇਜ ਦੇ ਵਿੱਚ ਆਈਆਂ ਹੋਈਆਂ ਫਰਮਾਇਸ਼ਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ ਤੇ ਤੁਹਾਡੇ ਤੱਕ ਪਹੁੰਚ ਰਹੇ ਆ ਉਹ ਗੀਤ। ਤੇ ਬਿਲਕੁਲ ਜੀ, ਹਰ ਚੀਜ਼ ਦੇ ਫਾਇਦੇ ਹੁੰਦੇ ਨੇ, ਨੁਕਸਾਨ ਹੁੰਦੇ ਨੇ, ਪਰ ਸਾਨੂੰ ਦੇਖਣਾ ਹੁੰਦਾ ਹੈ ਕਿ ਅਸੀਂ ਕਿਹੜੀ ਚੀਜ਼ ਤੋਂ ਕਿੰਨਾ ਫਾਇਦਾ ਲੈਣਾ ਹੈ। ਤੇ ਹੁਣ ਬਿਲਕੁਲ ਫਾਇਦਾ ਹੋਵੇਗਾ ਉਹਨਾਂ ਦਾ ਜਿਹਨਾਂ ਦੀ ਪਸੰਦ ਦਾ ਗੀਤ ਉਹਨਾਂ ਤੱਕ ਪਹੁੰਚੇਗਾ। ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੇ ਲਈ ਬਹੁਤ ਸਾਰੇ ਫਰਮਾਇਸ਼ੀ ਸਾਨੂੰ ਮੈਸੇਜ ਮਿਲੇ ਨੇ। ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਮਹਿਸਗੇੜ ਨਾਭਾ ਤੋਂ ਸੋਮਦੱਤ, ਜੋਤੀ, ਰਾਣੀ ਕੈਰਵ, ਗੁਰਮੰਨਤ ਉਹਨਾਂ ਦਾ ਮੈਸੇਜ ਮਿਲਿਆ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੇ ਲਈ, ਜੋ ਕਿ ਪੂਰਾ ਹੋ ਗਈ ਇਹਨਾਂ ਦੀ ਫਰਮਾਇਸ਼। ਪਿੰਡ ਥੇਕ ਕਲੰਦਰ ਤੋਂ ਲਿਖਣ ਵਾਲੇ ਨੇ ਕ੍ਰਿਸ਼ਨ ਭਾਗਲਾ, ਆਸ਼ਾ ਭਾਗਲਾ, ਸਾਜਨ ਭਾਗਲਾ, ਪ੍ਰਿੰਸ ਭਾਗਲਾ, ਰਜਨੀ ਆਂਚਲ, ਵੰਸ਼ ਭਾਗਲਾ ਉਹਨਾਂ ਦਾ। ਇਸੇ ਤਰ੍ਹਾਂ ਇਹ ਮੈਸੇਜ ਅਗਲਾ ਸਾਨੂੰ ਮਿਲਿਆ ਜੀ, ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ ਤੇ ਮੁਹੰਮਦ ਇਸਰਾਰ ਤੇ ਨਰਗਿਸ ਖਾਤੁਨ ਉਹਨਾਂ ਦਾ, ਮੁਰਾਦਾਬਾਦ ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ। ਉੱਪਰਕੋਟ ਮੁਹੱਲਾ ਚੁਕੱਟੀ ਬੁਲੰਦਸ਼ਹਿਰ ਤੋਂ ਮੁਹੰਮਦ ਸਈਦ ਅਵਾਸੀ, ਨਿਗਹਤ ਪਰਵੀਨ ਅਵਾਸੀ, ਸ਼ਾਹਨਵਾਸ ਅਵਾਸੀ, ਸਰਫਰਾਜ਼ ਅਵਾਸੀ, ਫਰਦੀਨ ਅਵਾਸੀ, ਸੁਹਾਨ ਅਵਾਸੀ, ਅਰਜ਼ਾਨ ਅਵਾਸੀ, ਅਬਾਨ ਅਵਾਸੀ ਤੇ ਪੂਰਾ ਅਵਾਸੀ ਪਰਿਵਾਰ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਕੀਤਾ ਹੈ ਜੀ ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਇਬ ਤੇ ਲੱਡੂ ਹੁਣਾਂ ਨੇ ਇਹਨਾਂ ਨੇ ਮੈਸੇਜ ਜੀ ਹਿੰਦੀ ਮੈਸੇਜ ਜਿਹੜੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਗੀਤ ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾਏ ਜਾਂਦੇ ਨੇ। ਤੇ ਅਗਲਾ ਮੈਸੇਜ ਹੈ ਜੀ ਗੁਰਮੁਖ ਸਿੰਘ, ਪ੍ਰਵੀਨ ਕੌਰ, ਗੁਰਲੀਨ ਕੌਰ, ਗੁਰਕੀਰਤ ਸਿੰਘ, ਗੁਰਨੂਰ ਕੌਰ, ਪਿੰਡ ਕੌਕੇ ਕਲਾਂ ਨੇੜੇ ਨਾਨਕਸਰ ਜ਼ਿਲ੍ਹਾ ਲੁਧਿਆਣਾ ਤੋਂ। ਅਗਲਾ ਮੈਸੇਜ ਕਨੇਰਾ ਮੁਹੱਲਾ ਪਟਿਆਲਾ ਤੋਂ ਸਾਡੇ ਤੱਕ ਪਹੁੰਚਿਆ, ਬੱਤਾ ਪਰਿਵਾਰ ਉਹਨਾਂ ਦਾ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ। ਇਸੇ ਤਰ੍ਹਾਂ ਇਹ ਸਾਨੂੰ ਮੈਸੇਜ ਮਿਲਿਆ ਡਾਪਕੀ ਰੋਡ ਅਕੋਲਾ ਤੋਂ, ਸੁਸ਼ੀਲਾ ਦੇਵੀ, ਸਦਾਨੰਦ ਤੇ ਕੁਮਾਰ ਗੌਰਵ ਮੰਦੂਰਕਰ ਉਹਨਾਂ ਦਾ ਮੈਸੇਜ ਹੈ ਜੀ। ਤੇ ਅਗਲਾ ਮੈਸੇਜ ਰਿੰਗਨੀ ਛੱਤੀਸਗੜ੍ਹ ਤੋਂ ਹੈ ਦਿਨੇਸ਼ ਵਰਮਾ, ਕਰੁਣਾ ਵਰਮਾ ਉਹਨਾਂ ਦਾ। ਇਸੇ ਤਰ੍ਹਾਂ ਸੰਤੋਸ਼ ਭਾਕਰੇ, ਸੁਨੈਨਾ ਤੇ ਸੁਕੰਨਿਆ ਤੇ ਸਵਿਤਾ ਭਾਕਰੇ ਆਏ ਨੇ ਸ਼ਾਹਜੀ ਨਗਰ ਦੈਗਲੂਰ ਜ਼ਿਲ੍ਹਾ ਨਾਂਦੇੜ ਮਹਾਰਾਸ਼ਟਰ ਤੋਂ। ਇਹ ਮੈਸੇਜ ਹੈ ਜੀ ਪਰਮਜੀਤ ਪੁਰਬਾ, ਕੱਕੜਵਾਲ ਪੁਰ ਧੁਰੀ ਤੋਂ ਇਹਨਾਂ ਨੇ ਨਾਲ ਦੋਸਤ ਨੇ ਬਿੰਦਰ ਖੇੜੀ, ਮਿੰਟੂ ਸੱਪਲ, ਅਮਰੀਕ ਜਲਾਨ ਤੇ ਪ੍ਰਿੰਸ। ਇਸੇ ਤਰ੍ਹਾਂ ਬਖਸ਼ੀਸ਼ ਸਿੰਘ ਸਿੱਧੂ, ਦਲਜੀਤ ਸਿੰਘ ਸਿੱਧੂ, ਪਰੀ ਸਿੱਧੂ, ਪਿੰਡ ਸੈਦੀ ਸ਼ਾਹ ਵਾਲਾ ਨੇੜੇ ਫਤਿਹਗੜ੍ਹ ਪੰਚਤੂਰ ਮੋਗਾ ਤੋਂ ਸਾਨੂੰ ਮਹਿਜ ਜਿਹੜਾ ਆ ਉਹ ਮੈਸੇਜ ਕਰ ਰਹੇ ਨੇ। ਤੇ ਇਹ ਮੈਸੇਜ ਲਵਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਿਕਪੁਰੀ, ਰਾਜਾ ਰਾਮਦਾਸ ਮਾਨਿਕਪੁਰੀ ਹੁਣਾਂ ਦਾ, ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੰਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਟਿੰਗਰਾ ਹੁਣਾਂ ਦਾ ਹੈ ਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ ਵੀ ਇਹਨਾਂ ਦੇ ਨਾਲ ਨੇ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਗਾਮ ਜੋਗੀ ਵਾਲਾ, ਸ੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ

ਵਾਕਈ ਦੋਸਤੋ ਦੌਰ ਸੀ ਚਿੱਠੀਆਂ ਦਾ, ਖਤਾਂ ਦਾ, ਜਦੋਂ ਜਜ਼ਬਾਤ ਕਾਗਜ਼ਾਂ ਦੇ ਉੱਤੇ ਉਤਰਦੇ ਸੀ। ਇੱਕ ਚਿੱਠੀ ਆਉਣ ਦੀ ਉਡੀਕ ਕਈ ਕਈ ਦਿਨ ਜਿਹੜੇ ਉਹ ਉਡੀਕਾਂ ਦੇ ਵਿੱਚ ਲੰਘਦੇ ਸੀ। ਉਹ ਮੋਬਾਈਲ ਦਾ ਜ਼ਮਾਨਾ ਨਹੀਂ ਸੀ, ਪਰ ਫਿਰ ਵੀ ਰਿਸ਼ਤਾ ਜਿਹੜਾ ਆ ਉਹ ਦਿਲੋਂ ਨਿਭਾਇਆ ਜਾਂਦਾ ਸੀ। ਲਿਖਣ ਵਾਲੇ ਦੇ ਚਾਅ ਅਤੇ ਪੜ੍ਹਨ ਵਾਲੇ ਦਾ ਸਕੂਨ, ਉਹ ਚਿੱਠੀਆਂ, ਉਹ ਖਤ ਹਮੇਸ਼ਾ ਸੰਭਾਲ ਕੇ ਰੱਖੇ ਜਾਂਦੇ ਸੀ। ਡਾਕੀਏ ਦੀ ਇੱਕ ਆਵਾਜ਼ ਦੇ ਨਾਲ ਪੂਰਾ ਪਰਿਵਾਰ ਭੱਜਿਆ ਜਾਂਦਾ ਸੀ ਆਪਣੀ ਚਿੱਠੀ ਨੂੰ, ਆਪਣੇ ਖਤ ਨੂੰ ਫੜਨ ਦੇ ਲਈ। ਅਤੇ ਅੱਜ ਕੱਲ੍ਹ ਤਾਂ ਮੋਬਾਈਲ ਦੇ ਵਿੱਚ ਇੱਕ ਸੈਕਿੰਡ ਲੱਗਦਾ ਹੈ ਜੀ ਆਪਣੇ ਮੈਸੇਜ ਨੂੰ ਦੂਜਿਆਂ ਤੱਕ ਪਹੁੰਚਾਉਣ ਦਾ, ਪਰ ਉਹ ਅਹਿਸਾਸ ਜਿਹੜਾ ਖਤਾਂ ਦੇ ਰਾਹੀਂ ਪਹੁੰਚਦਾ ਸੀ ਨਾ, ਉਸ ਨੂੰ ਪਹੁੰਚਣ ਦੇ ਲਈ ਚਾਹੇ ਮੋਬਾਈਲ ਜਿੰਨਾ ਮਰਜ਼ੀ ਤੇਜ਼ੀ ਦੇ ਨਾਲ ਕੰਮ ਕਰਦਾ ਹੈ,

ਪਰ ਉਹ ਅਹਿਸਾਸ ਪਹੁੰਚਣ ਨੂੰ ਜੀ ਸਮਾਂ ਤਾਂ ਜ਼ਰੂਰ ਲੱਗਦਾ। ਸਮਾਂ ਤਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਬਿਲਕੁਲ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਦੇ, ਤੁਹਾਡੇ ਫਰਮਾਇਸ਼ੀ ਨਾਮ ਜਿਹੜੇ ਪੜ੍ਹਦੇ ਪੜ੍ਹਦੇ ਜੀ ਪਤਾ ਨਹੀਂ ਕਿੱਥੇ ਮੁੱਕ ਗਿਆ ਤੇ ਬਹੁਤ ਥੋੜਾ ਸਮਾਂ ਰਹਿ ਰਿਹਾ ਪ੍ਰੋਗਰਾਮ ਦੇ ਵਿੱਚ ਤੇ ਉਸ ਸਮੇਂ ਦੇ ਦੌਰਾਨ ਗੀਤ ਹੁਣ ਅਗਲਾ ਤੁਹਾਡੇ ਤੱਕ ਪਹੁੰਚੇਗਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਇਆ ਤੇ ਤੁਹਾਡੇ ਸਭ ਦੀ ਰਲੀ ਮਿਲੀ ਫਰਮਾਇਸ਼ ਇਸ ਗੀਤ ਦੇ ਲਈ ਬਠਿੰਡਾ ਰੋਡ ਮੰਡੀ ਡੱਬਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ ਉਹਨਾਂ ਦੇ, ਇਸੇ ਤਰ੍ਹਾਂ ਮੇਨ ਬਾਜ਼ਾਰ ਮੰਡੀ ਲਾਦੂਕਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਤੇ ਵਾਰਿਸ ਚਾਵਲਾ ਉਹਨਾਂ ਦਾ ਫਰਮਾਇਸ਼ ਸਾਨੂੰ ਤੱਕ ਪਹੁੰਚੀ ਹੈ। ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਤੇ ਦਿਵਿਆ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਪਿੰਡ ਸ਼ੇਰਗੜ੍ਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਮਨ ਪਰਿਵਾਰ ਤੇ ਕਹਿੰਦੇ ਜੀ ਆਪਣੀ ਪਸੰਦ ਦਾ ਕੋਈ ਵੀ ਗੀਤ ਜਾਂ ਫਿਰ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ ਫਰਮਾਇਸ਼ ਕਰ ਰਹੇ ਨੇ। ਕੋਸ਼ਿਸ਼ ਕਰਦੇ ਹਾਂ ਜੀ ਤੁਹਾਡੀ ਪਸੰਦ ਦਾ ਗੀਤ ਵੀ ਤੁਹਾਡੇ ਤੱਕ ਪਹੁੰਚਾਉਣ ਦੀ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਬੱਸ ਸਟੈਂਡ ਪਿੰਡ ਫਰਵਾਹੀ ਜ਼ਿਲ੍ਹਾ ਸੰਗਰੂਰ ਤੋਂ ਰਾਜੂ ਅੰਸਾਰੀ, ਪੀਲੂ ਅੰਸਾਰੀ, ਲਾਲੀ ਅੰਸਾਰੀ, ਲੱਕੀ ਅੰਸਾਰੀ।

ਸਾਰੀ ਉਨ੍ਹਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਗਾਓ ਫਰਾਂਸੀ ਹਿਸਾਰ ਤੋਂ ਰਾਜ ਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦਰ ਕੁਮਾਰ ਡੋਡੀ ਉਨ੍ਹਾਂ ਦਾ ਮੈਸੇਜ ਸਾਨੂੰ ਮਿਲਿਆ। ਕੁੜੀ ਸੈਕਟਰ 5 ਸੂਰਿਆ ਨਗਰੀ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ, ਬੇਬੀ ਗਰਵ ਤੇ ਬੇਬੀ ਬੁਆਏ ਹਿਮਾਕਸ਼ ਉਨ੍ਹਾਂ ਦਾ ਮੈਸੇਜ ਸਾਨੂੰ ਮਿਲਿਆ। ਪ੍ਰੇਮ ਖਰੂਨਾ, ਪਰਵੀਨ, ਅਲੀਸ਼ਾ, ਅਰਮਾਨ, ਰਕੇਸ਼, ਮਮਤਾ, ਅਨਾਇਆ ਤੇ ਅਨੁਸ਼ਕਾ ਹੁਣਾਂ ਦਾ ਸਾਨੂੰ ਮਿਲਿਆ ਹੈ ਜੀ। ਬਿਲੀਮਰ ਜਲਾਲਾਬਾਦ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਲੋਟ ਤੋਂ ਮਿਲਿਆ, ਸਤੇਸ਼ ਮਿਗਲਾਨੀ, ਲਖਵਿੰਦਰ ਸੰਧੂ, ਵਿਵਾਨ ਮਿਗਲਾਨੀ ਹੁਣਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਪਿੰਡ ਧਮੋਤ, ਜ਼ਿਲ੍ਹਾ ਲੁਧਿਆਣਾ ਤੋਂ ਬੂਟਾ ਬਿੰਦਰ, ਪ੍ਰਗਟ ਸਿੰਘ ਧਾਲੀਵਾਲ, ਰਵੀ ਭਾਰਸੋ, ਨਰਿੰਦਰ ਬੀਬਾ, ਬਲਿੰਦਰਜੀਤ ਸਿੰਘ ਤੇ ਸ਼ਿੰਦਾ ਇਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਹਰਿੰਦਰ ਸਿੰਘ ਮੋਨੀ ਗਾਓ ਕੁਲਾਰਾ ਨਾਭਾ ਪੰਜਾਬ ਤੋਂ ਕਰ ਰਹੇ ਨੇ। ਹੀਰਾਬਾਗ ਜਗਰਾਓਂ ਤੋਂ ਜਗਦੀਸ਼ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ, ਪਾਰੂਸ਼ੀ ਮਹਿਤਾ, ਦੀਪਾਂਸ਼ੂ ਮਹਿਤਾ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ, ਪੋਤਾ ਗੁਰਸ਼ਬਦ ਸਿੰਘ, ਅਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ, ਕੁਲਵੰਤ ਗਿੱਲ ਮਲੋਟ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਇਹ ਮੈਸੇਜ ਕ੍ਰਿਆਂਸ਼ ਬਗੜੀਆ, ਜੁਗੇਸ਼ ਬਗੜੀਆ, ਓਮ ਬਗੜੀਆ, ਰਜਤ ਤੇ ਬੇਬੀ ਗਰਿਮਾ ਬਗੜੀਆ ਹੁਣਾਂ ਦਾ, ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅਜੇ ਲਹਿਰ, ਏਂਜਲ ਲਹਿਰ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ। ਇਹਨਾਂ ਨੇ ਮਨੀਲਾ ਫਿਲੀਪੀਨ ਤੋਂ ਮੈਸੇਜ ਕੀਤਾ ਹੈ। ਅਗਲਾ ਮੈਸੇਜ ਸਾਨੂੰ ਮਿਲਿਆ ਰਜਿੰਦਰ ਪਾਵਲਾ, ਹਰਮਨ ਪਾਵਲਾ, ਰੀਤੂ ਸੈਣੀ, ਗੁਰਮਨ ਸੈਣੀ, ਗੇਨ ਪਾਰਕ ਕਲੋਨੀ ਪਟਿਆਲਾ ਤੋਂ। ਤੇ ਹੁਣ ਵਧਿਆ ਗੀਤ ਦੇ ਵੱਲ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਭ ਤੱਕ।

ਸਤਿੰਦਰ ਸਰਤਾਜ ਦੇ ਗਾਏ ਇਸ ਗੀਤੇ ਨਾਲ ਹੀ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਸੀਂ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ।

0: ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ। ਹੁਣ ਪੇਸ਼ ਹੈ ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ।

0: ਨਮਸਕਾਰ ਪ੍ਰੋਗਰਾਮ ਵਸਦੇ ਵੇੜੇ ਲੈ ਕੇ ਕੋਮਲ ਹਾਜ਼ਰ
1: ਕੋਮਲ ਦਾ ਸਾਥ ਨਿਭਾਉਣ ਲਈ ਮੈਂ ਮੀਨੂ ਹਾਜ਼ਰ ਹਾਂ ਦੱਸੋ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਨੇ ਕੋਮਲ
0: ਬਿਲਕੁਲ ਠੀਕ ਠਾਕ ਨੇ ਅਤੇ ਆਪਣੇ ਸਰੋਤਿਆਂ ਦਾ ਸਾਥ ਨਿਭਾਉਣ ਲਈ ਅਸੀਂ ਦੋਨੋਂ ਹਾਜ਼ਰ ਹਾਂ
1: ਬਿਲਕੁਲ ਕੋਮਲ ਮੈਂ ਨਾ ਅੱਜ ਤੁਹਾਨੂੰ ਨੋਟਿਸ ਕਰ ਰਹੀ ਸੀ ਤੁਹਾਡੇ ਕੋਲ ਜਿਹੜਾ ਆਹ ਥੈਲਾ ਪਿਆ ਹੋਇਆ ਜਿਸ ਵਿੱਚ ਪਾਣੀ ਦੀ ਬੋਟਲ ਲੈ ਕੇ ਆਏ ਤੁਸੀਂ ਬੜਾ ਸੋਹਣਾ ਲੱਗ ਰਿਹਾ
0: ਬਿਲਕੁਲ
1: ਯੂਜ਼ ਕਰਦੇ ਹੋ ਤੁਸੀਂ
0: ਬਿਲਕੁਲ ਕੱਪੜੇ ਦਾ ਜੂਟ ਦਾ ਘਰ ਦੇ ਬਣੇ ਹੋਏ ਜੀਨਸ ਦੇ ਜਾਂ ਪੈਂਟਾਂ ਦੇ ਵੀ ਉਹਦਾ ਕੀ ਫਾਇਦਾ ਹੈ ਕਿ ਜਿਹੜੇ ਪਲਾਸਟਿਕ ਦੇ

0: ਕਿਸਮ ਦੇ ਬੈਗ ਹੁੰਦੇ ਨੇ ਨਾ, ਉਹ ਬਹੁਤ ਨੁਕਸਾਨ ਕਰਦੇ ਨੇ। ਔਰ ਬਾਰ ਬਾਰ ਗੌਰਮੈਂਟ ਵੀ ਇਸ ਪਿੱਛੇ ਕਈ ਨੋਟੀਫਿਕੇਸ਼ਨ ਦੇ ਚੁੱਕੀ ਹੈ, ਪਰ ਫਿਰ ਵੀ ਸਾਨੂੰ ਫਰਕ ਨਹੀਂ ਪੈਂਦਾ। ਪਰ ਫਰਕ ਜੇ ਇੱਕ ਇੱਕ ਨੂੰ ਪੈਣਾ ਸ਼ੁਰੂ ਹੋ ਜਾਏਗਾ ਨਾ, ਤਾਂ ਪੂਰੇ ਸਮਾਜ 'ਤੇ ਪੈਣਾ ਸ਼ੁਰੂ ਹੋ ਜਾਏਗਾ। ਅਤੇ ਇਹ ਸ਼ੁਰੂਆਤ ਮੈਂ ਬਹੁਤ ਟਾਈਮ ਪਹਿਲੇ ਕੀਤੀ ਸੀ, ਅਤੇ ਮੈਂ ਸਿਰਫ ਆਪਣੇ ਕੋਲ ਹੀ ਨਹੀਂ ਰੱਖਦੀ। ਜਦੋਂ ਕਿਸੇ ਨੂੰ ਗਿਫਟ ਦੇਣੇ ਹੁੰਦੇ ਨੇ ਨਾ, ਮੈਂ ਐਵੇਂ ਦੇ ਬੈਗਸ ਦਿੰਦੀ ਹਾਂ ਬਈ, ਤਾਂ ਕਿ ਉਹ ਯੂਜ਼ ਵੀ ਕਰਨ ਅਤੇ ਨਾਲੇ ਮੇਰੀ ਸੋਚ ਜਿਹੜੀ ਹੈ ਉਹਨਾਂ ਤੱਕ ਪਹੁੰਚੇ।
1: ਸਹੀ ਕਿਹਾ ਤੁਸੀਂ ਕੋਮਲ, ਪਲਾਸਟਿਕ ਸਾਡੀ ਜ਼ਿੰਦਗੀ ਦਾ ਇੱਕ ਆਮ ਹਿੱਸਾ ਬਣ ਗਿਆ। ਪਾਣੀ ਦੀਆਂ ਬੋਤਲਾਂ, ਪਲਾਸਟਿਕ ਦੇ ਲਿਫਾਫੇ, ਕੱਪ, ਪੈਕਿੰਗ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲਈ ਅਸੀਂ ਪਲਾਸਟਿਕ ਦੀ ਵਰਤੋਂ ਕਰਦੇ ਹਾਂ। ਪਰ ਕੀ ਅਸੀਂ ਕਦੇ ਸੋਚਿਆ ਕਿ ਵਰਤੋਂ ਤੋਂ ਬਾਅਦ ਇਹ ਪਲਾਸਟਿਕ ਕਿੱਥੇ ਜਾਂਦਾ? ਪਲਾਸਟਿਕ ਆਸਾਨੀ ਨਾਲ ਖਤਮ ਨਹੀਂ ਹੁੰਦਾ, ਇਹ ਕਈ ਸਾਲਾਂ ਤੱਕ ਵਾਤਾਵਰਣ ਵਿੱਚ ਮੌਜੂਦ ਰਹਿ ਸਕਦਾ। ਜਦੋਂ ਪਲਾਸਟਿਕ ਸੜਕਾਂ, ਖੇਤਾਂ, ਦਰਿਆਵਾਂ ਅਤੇ ਸਮੁੰਦਰਾਂ ਵਿੱਚ ਸੁੱਟਿਆ ਜਾਂਦਾ ਹੈ ਨਾ, ਤਾਂ ਇਹ ਸਾਡੇ ਵਾਤਾਵਰਣ ਲਈ ਵੀ ਵੱਡਾ ਖਤਰਾ ਬਣ ਜਾਂਦਾ ਹੈ। ਸੋ ਜੇ ਅਸੀਂ ਦੇਖੀਏ ਤਾਂ ਜਾਨਵਰਾਂ ਵਾਸਤੇ ਵੀ ਬਹੁਤ ਵੱਡਾ ਖਤਰਾ ਹੈ।
0: ਬਿਲਕੁਲ, ਤੁਸੀਂ ਕਈ ਜਗ੍ਹਾ 'ਤੇ ਦੇਖਿਆ ਹੋਏਗਾ, ਮੰਡੀਆਂ 'ਚ ਜਾਂ ਕਿਧਰੇ ਬਾਜ਼ਾਰਾਂ ਦੇ ਵਿੱਚ ਜਿੱਥੇ ਕੂੜਿਆਂ ਦੇ ਢੇਰ ਰੱਖੇ ਜਾਂਦੇ ਨੇ, ਬਹੁਤ ਸਾਰੇ ਲਿਫਾਫੇ ਵਿੱਚ ਸਬਜ਼ੀਆਂ ਜਾਂ ਹੋਰ ਸਮਾਨ ਕਿੰਨਾ ਕੁਛ ਪਾ ਕੇ ਸੁੱਟਿਆ ਹੁੰਦਾ, ਅਤੇ ਜਦੋਂ ਜਾਨਵਰ, ਗਾਵਾਂ ਹੋ ਗਈਆਂ ਜਾਂ ਹੋਰ ਵੀ ਪਸ਼ੂ ਜਿਹੜੇ ਨੇ, ਉਹ ਉੱਥੇ ਪਹੁੰਚਦੇ ਨੇ ਨਾ ਖਾਣ ਲਈ, ਅਤੇ ਉਹ ਲਿਫਾਫੇ ਵੀ ਖਾਂਦੇ ਹੁੰਦੇ ਨੇ, ਅਤੇ ਹੁਣ ਡਰ ਦੇ ਮਾਰੇ ਕੋਈ ਜਾ ਕੇ ਖੋ ਵੀ ਨਹੀਂ ਸਕਦਾ ਉਹਨਾਂ ਦੇ ਕੋਲੋਂ। ਪਰ ਇਹ ਉਹਨਾਂ ਦੇ ਅੰਦਰ ਜਾ ਕੇ ਕਿੰਨਾ ਨੁਕਸਾਨ ਪਹੁੰਚਾਉਂਦੇ ਨੇ, ਇਹ ਅਸੀਂ ਸੋਚ ਵੀ ਨਹੀਂ ਸਕਦੇ। ਪਲੱਸ ਮੈਂ ਇੱਕ ਗੱਲ ਹੋਰ ਕਹਾਂਗੀ, ਜਿਹੜੇ ਪਲਾਸਟਿਕ ਦੇ ਬੈਗ ਵਿੱਚ ਅਸੀਂ ਜਿਵੇਂ ਖਾਣਾ ਪੀਣਾ ਆਪਣਾ ਸਮਾਨ ਪੈਕ ਕਰਾਉਂਦੇ ਹਾਂ, ਜਿਵੇਂ ਆਪਾਂ ਗਰਮ ਕੋਈ ਦਾਲ ਸਬਜ਼ੀ ਪੈਕ ਕਰਾਉਂਦੇ ਹਾਂ ਜਾਂ ਖਾਣ ਦੀ ਕੋਈ ਚੀਜ਼ ਗਰਮ ਹੁੰਦੀ ਹੈ, ਉਹ ਪੋਲੀਥੀਨ 'ਚ ਪੈਕ ਕਰਕੇ ਸਾਨੂੰ ਦੇ ਦਿੰਦੇ ਨੇ, ਔਰ ਅਸੀਂ ਬੜੀ ਖੁਸ਼ੀ ਖੁਸ਼ੀ ਲਿਆ ਕੇ ਘਰ ਖਾਂਦੇ ਹਾਂ, ਔਰ ਅਸੀਂ ਇਹ ਨਹੀਂ ਸੋਚਦੇ ਕਿ ਉੱਥੋਂ ਦੀ ਇੱਥੇ ਪਹੁੰਚਣ ਤੱਕ ਉਸ ਪੋਲੀਥੀਨ ਦਾ ਕਿੰਨਾ ਅਸਰ ਉਸ ਖਾਣ ਵਾਲੀ ਚੀਜ਼ ਵਿੱਚ ਗਿਆ ਹੋਏਗਾ, ਅਤੇ ਉਹ ਸਾਡੀ ਹੈਲਥ ਨੂੰ ਕਿੰਨਾ ਨੁਕਸਾਨ ਕਰੇਗਾ।
1: ਬਿਲਕੁਲ ਸਹੀ ਕਿਹਾ ਕਿ ਪਲਾਸਟਿਕ ਦਾ ਜਿਹੜਾ ਨੁਕਸਾਨ ਹੈ ਨਾ, ਤਾਂ ਬਹੁਤ ਹੈ। ਪਰ ਅੱਜ
0: ਅਗਲੀ ਜਿਹੜੀ ਵੰਗੀ ਹੈ ਜੀ, ਉਹ ਹੈ ਸਾਡੀ ਸਾਂਝ। ਸਾਂਝ 'ਚ ਅਸੀਂ ਵਿਚਾਰ ਚਰਚਾ ਇਸੀ ਟੋਪਿਕ 'ਤੇ ਲੈ ਕੇ ਆ ਰਹੇ ਹਾਂ ਕਿ ਪਲਾਸਟਿਕ ਨਾਲ ਫੈਲ ਰਿਹਾ ਪੋਲਿਊਸ਼ਨ, ਅਤੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਪੁਨੀਤ ਖੰਨਾ, ਕੁਲਦੀਪ ਸਿੰਘ ਓਬਰਾਏ ਹੋਣਾ ਨੇ, ਇਹਦਾ ਸੰਚਾਲਨ ਕਰ ਰਹੇ ਨੇ ਸੁਖਜੀਤ ਕੌਰ, ਅਤੇ ਪੇਸ਼ਕਸ਼ ਹੈ ਪ੍ਰਭਜੋਤ ਕੌਰ ਉਹਨਾਂ ਦੀ, ਅਤੇ ਸੁਣਦੇ ਹਾਂ।
2: 21ਵੀਂ ਸਦੀ ਦਾ ਯੁੱਗ ਤੇਜ਼ ਰਫ਼ਤਾਰੀ ਦਾ ਯੁੱਗ ਹੈ, ਇਸ ਨੂੰ ਆਧੁਨਿਕਤਾ ਦਾ ਦੌਰ ਵੀ ਕਿਹਾ ਜਾਂਦਾ ਹੈ। ਵਕਤ ਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਨੇ ਸਾਡੀ ਸੋਚ ਵਿੱਚ, ਖਾਣ 'ਚ, ਪਹਿਨਣ 'ਚ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ। ਸਾਡੀ ਜ਼ਿੰਦਗੀ ਝਟਪਟ ਵਿੱਚ ਬਦਲਦੀ ਜਾਂਦੀ ਹੈ, ਜਿਵੇਂ ਫੂਡ 2 ਮਿੰਟ ਵਿੱਚ ਤਿਆਰ ਹੁੰਦਾ, ਉਸੇ ਤਰ੍ਹਾਂ ਖਾਣ ਪੀਣ ਦੀਆਂ ਚੀਜ਼ਾਂ ਜਿਸ ਵਿੱਚ ਵਰਤਾਈਆਂ ਜਾਂਦੀਆਂ ਨੇ ਉਹ ਵੀ ਝਟਪਟ ਬਣਨ ਵਾਲੀਆਂ ਹੋ ਗਈਆਂ ਨੇ। ਯਾਨੀ ਕਿ ਵਰਤੋ ਅਤੇ ਸੁੱਟ ਦਿਓ, ਸੁੱਟ ਦਿਓ ਅਤੇ ਉਸ ਤੋਂ ਬਾਅਦ ਉਸਦਾ ਕੀ ਕੀਤਾ ਜਾਵੇ, ਉਸਦਾ ਕਿੰਨਾ ਕੁ ਨੁਕਸਾਨ ਹੈ, ਉਸਦਾ ਕਿੰਨਾ ਕੁ ਫਾਇਦਾ, ਇਸ ਬਾਰੇ ਅਸੀਂ ਕਦੀ ਸੋਚਣ ਦੀ ਲੋੜ ਮਹਿਸੂਸ ਨਹੀਂ ਕੀਤੀ। ਇਹਨਾਂ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਗੱਲ ਆਉਂਦੀ ਹੈ ਤਾਂ ਉਹ ਹੈ ਜੀ ਪਲਾਸਟਿਕ ਦੁਆਰਾ ਫੈਲ ਰਹੇ ਪ੍ਰਦੂਸ਼ਣ ਦੀ। ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਵੀ ਇਹੀ ਹੈ, ਪਲਾਸਟਿਕ ਨਾਲ ਫੈਲ ਰਿਹਾ ਪ੍ਰਦੂਸ਼ਣ ਅਤੇ ਰਵਾਇਤੀ ਬਦਲ। ਕਿਉਂਕਿ ਨੌਜਵਾਨ ਪੀੜ੍ਹੀ ਦੇ ਨਾਲ ਨਾਲ ਹੁਣ ਸਾਰੇ ਸਮਝਦਾਰ ਹੋਣੇ ਸ਼ੁਰੂ ਹੋ ਗਏ ਨੇ ਕਿ ਪਲਾਸਟਿਕ ਦਾ ਰਵਾਇਤੀ ਬਦਲ ਕੀ ਹੋਵੇ। ਅੱਜ ਦੀ ਇਸ ਵਿਚਾਰ ਚਰਚਾ 'ਚ ਹਿੱਸਾ ਲੈਣ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੁਨੀਤ ਖੰਨਾ, ਜਿਹੜੇ ਕਿ ਵਾਤਾਵਰਨ ਪ੍ਰੇਮੀ ਨੇ, ਸਮਾਜ ਸੇਵੀ ਨੇ, ਅਤੇ ਖਾਸ ਤੌਰ 'ਤੇ ਪ੍ਰਦੂਸ਼ਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਅਤੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਨੇ। ਅਤੇ ਇਹਨਾਂ ਦੇ ਨਾਲ ਸਟੂਡੀਓ 'ਚ ਮੌਜੂਦ ਨੇ ਸ਼੍ਰੀ ਕੁਲਦੀਪ ਸਿੰਘ ਓਬਰਾਏ, ਜਿਹੜੇ ਕਿ ਕੌਂਸਲਰ ਰਹਿ ਚੁੱਕੇ ਨੇ ਅਤੇ ਇੱਕ ਉੱਘੇ ਸਮਾਜ ਸੇਵੀ ਨੇ। ਤੁਹਾਡਾ ਦੋਨਾਂ ਦਾ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ। ਪੁਨੀਤ ਖੰਨਾ ਜੀ, ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੁਰੂਆਤ ਕਰਾਂਗੇ। ਜਦੋਂ ਆਪਾਂ ਪਲਾਸਟਿਕ ਦੀ ਗੱਲ ਕਰਦੇ ਹਾਂ ਤੇ ਜਦੋਂ ਬੱਚਾ ਨਰਸਰੀ ਜਮਾਤ ਵਿੱਚ ਹੀ ਹੁੰਦਾ ਜਾਂ ਬੱਚੇ ਨੂੰ ਪਹਿਲੀ ਵਾਰੀ ਅਸੀਂ ਸਕੂਲ ਦੇ ਵਿੱਚ ਭੇਜਦੇ ਹਾਂ, ਚਾਹੇ ਉਹ ਪਲੇ ਵੇ ਹੀ ਹੋਵੇ, ਤਾਂ ਉਸ ਵਾਸਤੇ ਰੰਗ ਬਿਰੰਗੀ ਬੋਟਲ ਤੇ ਜਾਂ ਫਿਰ ਰੰਗ ਬਿਰੰਗਾ ਕਾਰਟੂਨ ਵਾਲਾ ਰੋਟੀ ਵਾਲਾ ਟਿਫਨ, ਉਹ ਪਲਾਸਟਿਕ ਦਾ ਬਣਿਆ ਹੁੰਦਾ। ਹਰ ਮਾਂ, ਹਰ ਬਾਪ ਇਹੀ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਸ਼ੁਰੂ ਕਰਾਂਗੇ ਕਿ ਜੇ ਇਹ ਪਲਾਸਟਿਕ ਤੋਂ ਫੈਲ ਰਹੇ ਪ੍ਰਦੂਸ਼ਣ ਵਾਲੇ ਇੱਕ ਕਦਮ ਹੈ ਤੇ ਇਸ ਨੂੰ ਆਪਾਂ ਕਿਸ ਤਰੀਕੇ ਲੈਂਦੇ ਆ?
3: ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਮੈਂ ਪਹਿਲਾਂ ਸਭ ਤੋਂ ਪਹਿਲਾਂ ਗੁਰਬਾਣੀ ਦੇ ਹਮੇਸ਼ਾ ਸ਼ੁਰੂ ਕਰਦਾ ਹੁੰਦਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਕਲ ਜਗਤ
1: ਜੀ।
3: ਆਪਾਂ ਗੁਰਬਾਣੀ ਹੋਵੇ, ਗੀਤਾ ਹੋਵੇ, ਰੱਬ ਦੇ ਸਭ ਰੂਪ ਨੇ ਸਾਨੂੰ ਕੁਦਰਤ ਨਾਲ ਜੋੜਿਆ। ਤੇ ਪਲਾਸਟਿਕ ਦਾ ਜਿਹੜਾ ਪ੍ਰਦੂਸ਼ਣ ਹੈ, ਜਿਹੜਾ ਤੁਸੀਂ ਬੱਚਿਆਂ ਦੀ ਗੱਲ ਕਹੀ ਕਿ ਜੰਮਦੇ ਬੱਚੇ ਨੂੰ ਆਪਾਂ ਪਲਾਸਟਿਕ ਦਾ ਡੱਬਾ, ਪਲਾਸਟਿਕ ਦੀ ਬੋਤਲ, ਇਹ ਸਭ ਫੜਾ ਦੇ ਦਾ। ਦੇਖੋ, ਪਲਾਸਟਿਕ ਦੇ ਜੇ ਆਪਾਂ ਇਹਨੂੰ ਕੈਟੇਗਰਾਈਜ਼ ਕਰੀਏ ਨਾ, ਦੋ ਤਰ੍ਹਾਂ ਦੇ ਮੁੱਖ ਪਲਾਸਟਿਕ ਨੇ
1: ਜੀ।
3: ਪਹਿਲਾ ਪਲਾਸਟਿਕ ਹੈਗਾ ਵਾ ਜਿਹੜਾ ਕਿ ਰੀਸਾਈਕਲੇਬਲ ਪਲਾਸਟਿਕ ਹੈ, ਦੂਜਾ ਹੁੰਦਾ ਨੋਨ ਰੀਸਾਈਕਲੇਬਲ ਪਲਾਸਟਿਕ, ਠੀਕ ਹੈ। ਮਾਈਕਰੋ ਪਲਾਸਟਿਕ ਅੱਜ ਮਾਂ ਦੇ ਗਰਭ ਤੱਕ ਪਹੁੰਚ ਗਏ ਨੇ। ਉਹਦਾ ਕਾਰਨ ਕੀ? ਅਸੀਂ ਹਾਂ, ਜਦੋਂ ਆਪਾਂ ਬੱਚੇ ਨੂੰ ਡੱਬੇ ਦੇ ਵਿੱਚ ਹਲਕੀ ਪਲਾਸਟਿਕ ਦੇ ਵਿੱਚ ਰੋਟੀ ਪਾ ਕੇ ਭੇਜੀ, ਲਿਫਾਫਿਆਂ ਦੇ ਵਿੱਚ ਰੈਪ ਕਰਕੇ ਭੇਜ ਦਿੱਤੀ, ਉਹ ਮਾਈਕਰੋ ਪਲਾਸਟਿਕ ਬੱਚੇ ਦੇ ਅੰਦਰ ਜ਼ਹਿਰ ਬਣ ਕੇ ਜਾ ਰਿਹਾ ਵਾ, ਅਤੇ ਸਾਨੂੰ ਉਹਦੀ ਜਗ੍ਹਾ ਸਟੀਲ ਦੇ ਕੱਚ ਦੇ ਡੱਬੇ ਯੂਜ਼ ਕਰਨੇ ਚਾਹੀਦੇ, ਸਟੀਲ ਦੀ ਜਾਂ ਕੱਚ ਦੀਆਂ ਬੋਤਲਾਂ

0: ਯੂਜ ਕਰਨੀਆਂ ਚਾਹੀਦੀ ਹੈ, ਅਤੇ ਪਲਾਸਟਿਕ ਨੂੰ ਜਿੰਨਾ ਹੋ ਸਕੇ ਉਹਨੂੰ ਘੱਟ ਵਰਤੋਂ 'ਚ ਲਿਆਉਣਾ ਚਾਹੀਦਾ ਹੈ। ਇਹ ਜ਼ਰੂਰੀ ਹੈ, ਬੱਚਾ ਤਾਂ ਇੱਕ ਮਾਸੂਮ ਕੱਚੀ ਮਿੱਟੀ ਹੈ,
1: ਜੀ
0: ਉਹਨੂੰ ਤਾਂ ਪਤਾ ਹੀ ਨਹੀਂ ਕੁਛ ਵੀ।
1: ਜੀ
0: ਇਹ ਤਾਂ ਸਾਡੇ 'ਤੇ ਡਿਪੈਂਡ ਕਰਦਾ ਕਿ ਆਪ ਅਵੇਅਰ ਹੋਈਏ, ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਤੇ ਸਮਾਜ ਨੂੰ ਵੀ ਉਸ ਬਾਰੇ
1: ਜਾਗਰੂਕ
0: ਅਵੇਅਰ
1: ਕਰੀ
0: ਕਰੀਏ, ਜਾਗਰੂਕ ਕਰੀਏ, ਅਤੇ ਅਲਟਰਨੇਟਿਵ 'ਤੇ ਕੰਮ ਕਰੀਏ।
1: ਜੀ
0: ਦੇਖੋ ਅੱਜ ਦੇ ਟਾਈਮ 'ਤੇ ਹਰ ਚੀਜ਼ ਦਾ ਅਲਟਰਨੇਟਿਵ ਹੈਗਾ,
1: ਜੀ
0: ਸਾਨੂੰ ਪਤਾ ਹੋਣਾ ਚਾਹੀਦਾ।
1: ਜੀ ਤੁਸੀਂ ਕੌਂਸਲਰ ਰਹਿ ਚੁੱਕੇ ਹੋ ਕੁਲਦੀਪ ਸਿੰਘ ਉਬਰਾਏ ਜੀ,
2: ਹਾਂਜੀ,
1: ਔਰ ਇਸ ਵੇਲੇ ਉੱਘੇ ਸਮਾਜ ਸੇਵੀ ਹੋ, ਔਰ ਤੁਹਾਡਾ ਜ਼ਿਆਦਾ ਰੋਲ ਬਾਜ਼ਾਰਾਂ ਦੇ ਵਿੱਚੋਂ, ਖਾਸ ਕਰਕੇ ਜਲੰਧਰ ਦੇ ਭੀੜੇ ਬਾਜ਼ਾਰਾਂ ਦੇ ਵਿੱਚੋਂ ਪ੍ਰਦੂਸ਼ਣ ਨੂੰ ਖਤਮ ਕਰਨ ਦਾ ਰਿਹਾ, ਕਿਉਂਕਿ ਹਰ ਦੁਕਾਨਦਾਰ ਜਿਹੜੀ ਵੀ ਕੋਈ ਸੇਲ ਕਰਦਾ, ਕੱਪੜਾ ਵੇਚਦਾ ਜਾਂ ਕੋਈ ਵੀ ਚੀਜ਼ ਵੇਚਦਾ, ਉਹ ਪਲਾਸਟਿਕ ਦੇ ਥੈਲਿਆਂ ਦੇ ਵਿੱਚ ਦਿੱਤੀ ਜਾਂਦੀ ਸੀ, ਅਤੇ ਜਾਂ ਪਲਾਸਟਿਕ ਦੇ ਵਿੱਚ ਹੀ ਉਹ ਪੈਕ ਹੁੰਦੀ ਸੀ, ਠੀਕ ਹੈ ਜੀ।
2: ਬਿਲਕੁਲ,
1: ਔਰ ਜਦੋਂ ਅਸੀਂ ਇਹਨੂੰ ਪਲਾਸਟਿਕ ਦੇ ਵਿੱਚ ਪੈਕ ਕਰਦੇ ਹਾਂ, ਅਤੇ ਜਾਂ ਅਸੀਂ ਉਸ ਸਮਾਨ ਨੂੰ ਪਲਾਸਟਿਕ 'ਚੋਂ ਬਾਹਰ ਕੱਢ ਕੇ ਵਰਤਦੇ ਹਾਂ, ਅਤੇ ਅਸੀਂ ਬਾਹਰ ਹੀ ਸੁੱਟ ਦਿੰਦੇ ਸੀ, ਕਿੰਨਾ ਕੁ ਔਖਾ ਹੋਇਆ ਸੀ ਤੁਹਾਡੇ ਲਈ?
2: ਇੱਕ ਬੜਾ ਵਧੀਆ ਤੁਹਾਡਾ ਸਵਾਲ ਹੈਗਾ ਮੈਡਮ ਜੀ।
1: ਜੀ ਜੀ,
2: ਮੈਂ ਜਿਸ ਇਲਾਕੇ 'ਚ ਹਾਰਟ ਆਫ ਦਾ ਸਿਟੀ ਦੇ ਵਿੱਚ ਬਤੌਰ ਬੀ ਸਾਰ ਕੌਂਸਲ ਜਾਂ ਮਿਸੀ ਡਿਪਟੀ ਮੇਅਰ ਹਨ, ਉਹ ਇੱਕ ਪੀਰ ਬੋਤਲਾਂ ਬਾਜ਼ਾਰ ਹੈ ਜਿਹਦੇ ਵਿੱਚ ਵੈਸੇ ਸਾਰੇ ਸਾਡਾ ਜਿਹੜਾ ਕਮਰਸ਼ੀਅਲ ਏਰੀਆ ਬਹੁਤ ਜ਼ਿਆਦਾ ਹੈਗਾ, ਜਿਹਦੇ ਵਿੱਚ ਇੱਕ ਨੰਬਰ ਦੇ ਉੱਤੇ ਆਉਂਦਾ ਜਲੰਧਰ ਸ਼ਹਿਰ ਦੇ ਪੀਰ ਬੋਤਲਾਂ ਬਾਜ਼ਾਰ, ਜਿੱਥੇ ਕਿ ਹੋਲਸੇਲ ਕੱਪੜੇ ਦੀ ਮਾਰਕੀਟ ਹੈ। ਉਹਨਾਂ ਦੇ ਵਿੱਚ ਰੋਡ ਦੇ ਵਿੱਚ ਇੱਕ ਰੋਡ ਚੌੜੀ ਨਹੀਂ ਸੀ, ਇੱਕ ਉਹਨਾਂ ਦੇ ਜਿਹੜੇ ਬਹੁਤ ਵੱਡੇ ਵੱਡੇ ਨਾਲੇ ਸੀਗੇ, ਉਹ ਜਿੰਨਾ ਵੀ ਪਲਾਸਟਿਕ ਯੂਜ਼ ਐਂਡ ਫਟਾਫਟ ਉਤਾਰਿਆ ਕੱਪੜੇ ਤੋਂ, ਅਤੇ ਉਹ ਮਹੀਨੇ ਦੇ ਵਿੱਚ 30 ਦਿਨ ਹੁੰਦੇ ਜਾਂ 31 ਦਿਨ ਹੁੰਦੇ, ਅਤੇ ਉੱਥੇ 60 ਕੰਪਲੇਂਟਾਂ ਮੇਰੇ ਕੋਲ ਆਉਂਦੀਆਂ ਸੀ ਜਿਹੜੇ ਸਵੇਰੇ 7 ਵਜੇ 8 ਵਜੇ ਆਉਣਾ, ਕਿਉਂਕਿ ਪੋਲੀਥੀਨ ਇੱਕ ਇੱਦਾਂ ਦੀ ਚੀਜ਼ ਹੈਗੀ ਜਿਹੜੇ ਸੀਵਰਜ ਵੜ ਜਾਂਦੀ ਉਹ ਬਲੋਕ ਹੀ ਕਰ ਦਿੰਦੀ ਸਾਰੀ, ਫਿਰ ਆਉਣ ਵਾਲੇ ਜਿੰਨੇ ਰਾਹਗੀਰ ਹੈਗੇ ਸਾਰਿਆਂ ਨੂੰ ਬੜੀ ਦਿੱਕਤ ਆਉਂਦੀ ਸੀਗੀ।
1: ਜੀ,
2: ਅਤੇ ਉਹ ਇਸ ਕਰਕੇ ਇਹ ਜਿਹੜੇ ਪੋਲੀਥੀਨ ਬੜੀ ਕੋਸ਼ਿਸ਼ ਕੀਤੀ ਪਰ ਨਹੀਂ, ਫਿਰ ਮੈਂ ਉਹਨੂੰ ਐਫਰਟਸ ਕਰਕੇ, ਮੈਂ ਕਦੀ ਆਪਣੀ ਲਾਈਫ 'ਚ ਇਹ ਨਹੀਂ ਸੋਚਿਆ ਵੀ ਇਹ ਇੰਪੋਸੀਬਲ ਹੈ, ਮੈਂ ਹਮੇਸ਼ਾ ਇਹ ਸੋਚਿਆ ਆਈ ਐਮ ਪੋਸੀਬਲ।
1: ਜੀ,
2: ਫਿਰ ਉੱਥੇ ਮੈਂ 2 ਡਰੇਨ ਸੀਵਰ ਦੇ ਪਾਈਪ ਆਏ, ਪਾਈਪ ਆ ਕੇ ਜਿਹੜੀਆਂ ਆਈ 70 ਸਾਲ ਤੋਂ ਉੱਥੇ ਨਾਲੀਆਂ ਸੀ, ਤੁਸੀਂ ਸ਼ਾਇਦ ਦੇਖਿਆ ਵੀ ਹੋਊਗਾ ਸਾਰੇ ਸ਼ਹਿਰ, ਉਹਦੇ ਵਿੱਚ ਮੈਂ ਟੋਟਲੀ ਜਿਹੜੀ ਡਰੇਨ ਪਾਈਪ ਜਿਹੜੀਆਂ 70 ਸਾਲ ਤੋਂ ਪੁਰਾਣੀਆਂ ਆਉਂਦੀਆਂ ਜਾਂ ਉਹ ਸਾਰੀ ਬੰਦ ਕਰਕੇ ਰੋਡ ਗਲੀਆਂ ਦਾ ਉੱਥੇ ਲਵਾਤਾ, ਨਾਲੀਆਂ ਬੰਦ ਕੀਤੀਆਂ ਤਾਂ ਕਿ ਉਹਦੇ ਸੀਵਰ ਦੀ ਜਿਹੜੀ ਸਮੱਸਿਆ ਸਾਰੇ ਏਰੀਏ 'ਚ ਆਪਣੇ, ਮੇਰਾ ਬਹੁਤ ਵੱਡਾ ਏਰੀਆ ਸੀਗਾ, ਇੱਕ ਵੀ ਸਿੰਗਲ ਨਾਲੀ ਨਹੀਂ ਮੈਂ ਰਹਿਣ ਦਿੱਤੀ ਉੱਥੇ।
1: ਜੀ,
2: ਉਹਦੇ 'ਚ 2 ਫਾਇਦੇ ਹੁੰਦੇ, ਇੱਕ ਤਾਂ ਬਲੋਕ ਹੀ ਖਤਮ ਹੋ ਜਾਂਦੀ ਹੈ, ਦੂਸਰਾ ਇਹ ਹੁੰਦਾ ਕਿ ਉਹਦਾ ਸੀਵਰ ਬਲੋਕ ਨਹੀਂ ਹੁੰਦਾ,
1: ਜੀ
2: ਸਫਾਈ ਰਹਿੰਦੀ ਹੈ ਬੜੀ, ਭਾਈ ਨੇ ਦੱਸਿਆ ਕਿੰਨਾ ਸਾਹਮਣੇ, ਇਹਦੇ ਬਹੁਤ ਨੁਕਸਾਨ ਹੈਗਾ। ਬਾਈ ਬਰਥ ਹੀ ਅਸੀਂ ਸ਼ੁਰੂ ਕਰਦੇ ਹਾਂ ਬੱਚੇ ਨੂੰ, ਜਦੋਂ ਮਾਂ ਦਾ ਦੁੱਧ ਮਾਂ ਦਾ ਦੁੱਧ, ਉਸ ਤੋਂ ਬਾਅਦ ਬੱਚੇ ਨੂੰ ਅਸੀਂ ਪਲਾਸਟਿਕ ਦੀ ਬੋਤਲ ਲੈ ਕੇ ਹੈ ਨਾ ਪਿਆਉਂਦੇ, ਇਹ ਠੀਕ ਨਹੀਂ ਹੈਗੀ। ਅਤੇ ਮੈਂ ਦੇਖਿਆ ਇਹਨਾਂ ਦਾ ਪ੍ਰੋਸੈਸ ਯੂਟਿਊਬ 'ਤੇ ਬੜੀ ਵਾਰੀ, ਕਿਤੇ ਕਿਤੇ ਗੰਦੇ ਪੋਲੀਥੀਨ ਵਗੈਰਾ ਵਗੈਰਾ ਜਿਹੜੇ ਅਸੀਂ ਡਿਸਪੋਜ਼ੇਬਲ ਵਰਤਦੇ ਹਾਂ, ਬੜੀ ਗੰਦਗੀ ਤੋਂ ਤਿਆਰ ਹੁੰਦੀ ਹੈਗੀ।
1: ਪੁਨੀਤ ਖੰਨਾ ਜੀ, ਤੁਸੀਂ ਵਾਤਾਵਰਨ ਪ੍ਰੇਮੀ ਹੋ, ਤੁਹਾਡੇ ਵੱਲੋਂ ਰੁੱਖਾਂ ਨੂੰ ਬਚਾਉਣ ਦਾ ਯੋਗਦਾਨ ਅਤੇ ਰੁੱਖਾਂ ਨੂੰ ਲਗਾਉਣ ਦਾ ਯੋਗਦਾਨ ਮਹੱਤਵਪੂਰਨ ਹੈ। ਬੜੇ ਔਖੇ ਤਰੀਕੇ ਸਮਝਾਉਣਾ ਵੀ ਹੁੰਦਾ ਅਤੇ ਬੜੇ ਔਖੇ ਤਰੀਕੇ ਲੋਕ ਸਮਝਦੇ ਵੀ ਨੇ। ਸਾਡੇ ਪੂਰਵਜਾਂ ਵੱਲੋਂ ਬਹੁਤ ਸਾਰੇ ਰੁੱਖਾਂ ਨੂੰ, ਖਾਸ ਕਰਕੇ ਜਿਹੜੇ ਤ੍ਰਿਵੇਣੀ ਨੇ, ਉਹਨਾਂ ਨੂੰ ਪੂਜਾ ਦੇ ਯੋਗ ਮੰਨਿਆ ਗਿਆ, ਜਿਵੇਂ ਪਿੱਪਲ ਹੋ ਗਿਆ। ਔਰ ਪੁਰਾਣੇ ਵੇਲਿਆਂ ਦੇ ਵਿੱਚ ਬੋਹੜ ਦੇ ਥੱਲੋਂ ਕਹਿੰਦੇ ਨੇ ਕਿ ਔਰਤਾਂ ਬਜ਼ੁਰਗਾਂ ਨੂੰ ਸਾਹਮਣੇ ਦੇਖ ਕੇ ਜਿੱਦਾਂ ਘੁੰਡ ਕੱਢਦੀਆਂ ਸੀ, ਉੱਦਾਂ ਘੁੰਡ ਕੱਢ ਕੇ ਜਾਂਦੀਆਂ ਸੀ, ਉਹਨੂੰ ਸਤਿਕਾਰ ਦਿੰਦੀਆਂ ਸੀ। ਪਿੱਪਲ, ਬੋਹੜ, ਨਿੰਮ ਆਦਿ ਇਹ ਰੁੱਖ। ਔਰ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਪਿੱਪਲ ਦੀ ਪੂਜਾ ਕੀਤੀ ਜਾਂਦੀ ਹੈ। ਜਦੋਂ ਪਿੱਪਲ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਸਾਡੇ ਵੱਲੋਂ ਜਿਹੜੇ ਖਾਣ ਪੀਣ ਦੇ ਪਦਾਰਥ ਜਾਂ ਹੋਰ ਕੁਝ ਦਿੱਤਾ ਜਾਂਦਾ, ਉਹ ਵੀ ਪਲਾਸਟਿਕ ਦੀਆਂ ਚੀਜ਼ਾਂ ਦੇ ਵਿੱਚ ਰੱਖਿਆ ਜਾਂਦਾ ਹੈ। ਇੱਥੇ ਤੁਸੀਂ ਕਿਸ ਤਰੀਕੇ ਸਮਝਾਇਆ, ਕਿਉਂਕਿ ਇੱਥੇ ਆ ਕੇ ਆਸਥਾ ਜੁੜ ਜਾਂਦੀ ਹੈ।
0: ਦੇਖੋ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਵਾਲੀ, ਕਿ ਸਾਡੇ ਜੀਵਨ ਦੇ ਵਿੱਚ ਨਾ ਕੁਛ ਵੀ ਹੈ, ਕੋਈ ਵੀ ਕੰਮ ਆਪਾਂ ਕਰਦੇ ਹਾਂ, ਉਹ ਸਾਡੇ ਕੋਲ ਲੋੜ ਅਤੇ ਡਰ ਸਭ ਕੁਛ ਕਰਵਾਉਂਦੇ ਆ। ਅਤੇ ਸਾਡੇ ਪੂਰਵਜ ਬਹੁਤ ਸਿਆਣੇ ਸੀਗੇ, ਉਹਨਾਂ ਨੇ ਲੋੜ ਅਤੇ ਡਰ ਦੋਨੋਂ ਸਾਨੂੰ ਕੁਦਰਤ ਨਾਲ ਜੋੜ ਕੇ ਪਾ ਦਿੱਤੇ ਸੀ। ਤ੍ਰਿਵੇਣੀ ਦੀ ਤੁਸੀਂ ਗੱਲ ਕੀਤੀ, ਪੀਪਲ, ਨਿੰਮ, ਬੋਹੜ, ਉਹ ਤਿੰਨੋਂ ਰੱਬ ਦਾ ਰੂਪ ਹੈ, ਤ੍ਰਿਦੇਵ ਦੇ ਨਾਲ ਜੋੜਿਆ ਜਾਂਦਾ ਉਹਨਾਂ ਨੂੰ। ਕਾਰਨ ਕੀ ਹੈ ਕਿ ਉਹ ਤਿੰਨੋਂ ਸਾਨੂੰ ਬਹੁਤ ਸਾਰੀ ਆਕਸੀਜਨ ਦਿੰਦੇ ਹੈ, ਸੈਂਕੜੋ ਸਾਲ ਉਹਨਾਂ ਦੀ ਉਮਰ ਹੈ, ਛਾਂ ਵੀ ਦਿੰਦੇ ਹੈ, ਆਕਸੀਜਨ ਵੀ ਦਿੰਦੇ ਹੈ, ਬਹੁਤ ਸਾਰੀ ਬਿਮਾਰੀ ਦਾ ਇਲਾਜ ਵੀ ਉਹਨਾਂ ਵਿੱਚ ਹੈਗਾ ਨਾਲ। ਹੁਣ ਜਿਹੜੀ ਤੁਸੀਂ ਪਲਾਸਟਿਕ ਪੋਲਿਊਸ਼ਨ ਦੀ ਉਹਦੇ ਨਾਲ ਗੱਲ ਕੀਤੀ ਕਿ ਆਪਾਂ ਜੇ ਪੂਜਾ ਕਰਨ ਜਾਈਦੀ ਉਹਨਾਂ ਦੀ, ਜਾਂ ਕਿੱਲਾ ਠੋਕ ਦੀਦੀ ਆ, ਕੁਛ ਲਗਾ ਦੀਦਾ ਹੈ, ਜਾਂ ਲਿਫਾਫੇ ਲੈ ਕੇ ਜਾਈਦੇ, ਲਿਫਾਫੇ 'ਚ ਪੂਜਾ ਦਾ ਸਮਾਨ ਲੈ ਕੇ ਜਾਈਦਾ, ਹਰ ਚੀਜ਼ ਦਾ ਦੇਖੋ ਇੱਕ ਅਲਟਰਨੇਟਿਵ ਹੈਗਾ। ਪੁਰਾਣੇ ਟਾਈਮ 'ਤੇ ਸਾਨੂੰ ਯਾਦ ਆਉਂਦਾ, ਸਾਡੇ ਦਾਦਾ ਦਾਦੀ ਜੀ, ਇੱਕ ਪੀੜ੍ਹੀ ਹੋਰ ਪਿੱਛੇ ਚੱਲ ਜਾਈਏ, ਅਤੇ ਉਹ ਸਾਰੇ ਝੋਲਾ ਲੈ ਕੇ, ਥੈਲਾ ਲੈ ਕੇ ਤੁਰਦੇ ਸੀਗੇ। ਮੰਡੀ ਜਾਣਾ ਹੈ, ਥੈਲਾ ਲੈ ਕੇ ਜਾਣਾ ਹੈ, ਬਾਜ਼ਾਰ 'ਚ ਰਾਸ਼ਨ ਲੈਣ ਜਾਣਾ ਹੈ, ਥੈਲਾ ਲੈ ਕੇ ਜਾਣਾ ਹੈ, ਕੋਈ ਸਮਾਨ ਲੈ ਕੇ ਜਾਣਾ, ਥੈਲਾ ਲੈ ਕੇ ਜਾਣਾ ਹੈ। ਅਤੇ ਇਸੀ ਤਰ੍ਹਾਂ ਦੇ ਨਾਲ ਪੂਜਾ ਦਾ ਸਮਾਨ ਵੀ, ਜੇ ਆਪਾਂ ਆਪਣੇ ਘਰ 'ਚ 5 ਤੋਂ 10 ਕੱਪੜੇ ਦੇ ਥੈਲੇ ਰੱਖ ਲਈਏ, ਅਤੇ ਉਹ ਪੂਜਾ ਦਾ ਸਮਾਨ ਹੋਵੇ, ਸਬਜ਼ੀ ਮੰਡੀ ਹੋਵੇ, ਕੁਛ ਵੀ ਹੋਵੇ, ਹਰ ਘਰ ਕਿਸੇ ਵੀ ਮਾਧਿਅਮ ਦੇ ਨਾਲ ਆਪਣੇ ਘਰ ਦੇ ਵਿੱਚ ਘੱਟੋ ਘੱਟ ਇੱਕ ਐਵਰੇਜ ਫੈਮਿਲੀ ਜਿਹੜੀ ਹੈ ਸਾਲ ਦਾ 1000 ਲਿਫਾਫਾ ਲੈ ਕੇ ਆ ਰਹੀ ਹੈ।

0: 10 थैले वो 1,000 लिफाफे नू रिप्लेस कर देंगे, तो किन्ना वधिया सोल्यूशन है।
1: बहुत वधिया सोल्यूशन है कि जिहड़े घर साडे बजुर्ग मोर घुग्गियां वाले थैले वरतदे हुंदे सी उहनां नूं आपां दुबारा किसे होर तरीके भी वरतिया जा सकदा है। ओबराए जी हुण दुकानां दी गल चलदी सी कि क्योंकि तुहाडा खास तौर ते जिहड़ा वाह पिया दुकानदारां दे नाल पिया जिन्हां ने सब तों वध प्लास्टिक पोल्यूशन, चाहे उत्थे गोलगप्पियां दीआं रेहड़ियां ने, टिक्की दीआं ने, चाट दीआं ने, फ्रूट है, कुछ भी है, सब कुछ प्लास्टिक दे लिफाफ़िआं 'च दित्ता जांदा है। किन्ना क औखा होया सी इह दुकानदारां नूं समझाउणा कि आपां कागज़ दे लिफाफ़िआं दे विच पा के समान देईए।
2: ਜਿਹੜੀ ਤੁਸੀਂ ਗੱਲ ਕੀਤੀ ਬਾਜ਼ਾਰਾਂ ਦੇ ਵਿੱਚ ਸਾਰੇ ਹੈ ਨਾ, ਇਹਦੇ 'ਚ ਦੇਖੋ ਤੁਸੀਂ ਪੁਰਾਣੇ ਟਾਈਮ ਦੇ ਜਿੱਦਾਂ ਖੰਨਾ ਜੀ ਨੇ ਦੱਸਿਆ ਥੈਲਾ ਲੈ ਕੇ ਜਾਂਦੇ ਸੀ ਹੈ ਨਾ, ਹਰ ਚੀਜ਼ ਅਸੀਂ ਆਪਣਾ ਬਰਤਨ ਲੈ ਕੇ ਦੁੱਧ ਵੀ ਲੈਣ ਜਾਂਦੇ ਸੀ ਜਾਂ ਦਹੀਂ ਲੈਣ ਜਾਂਦੇ ਸੀ, ਆਪਣਾ ਡੋਂਗਾ ਲੈ ਕੇ ਚਲੇ ਜਾਂਦੇ ਸੀ ਇੱਕਦਾਂ ਹੈ ਨਾ। ਅੱਜ ਸਾਨੂੰ ਸ਼ਰਮ ਆਉਂਦੀ ਆ, ਅੱਜ ਉਹੀ ਦਹੀਂ ਜਿਹੜਾ ਪਲਾਸਟਿਕ ਦੇ ਵਿੱਚ ਮਿਲ ਰਿਹਾ,
1: ਈਵਨ ਕਿ ਚਾਹ ਵੀ ਪਲਾਸਟਿਕ 'ਚ
2: ਦੁੱਧ,
1: ਪਾ ਕੇ ਦੇਣ ਲੱਗ ਪਏ
2: ਹਾਂਜੀ
1: ਲਿਫਾਫੇ ਦੇ ਵਿੱਚ
2: ਉਹ ਵੀ ਦੇ
1: ਚਲਾ ਕੇ,
2: ਔਰ ਜਿਹੜੇ ਦੁੱਧ ਦੇ ਪੈਕਟ ਆ ਦੇਖੋ ਸਾਰਾ ਉਹਦੇ ਵਿੱਚ ਆ ਰਿਹਾ ਸਾਰਾ ਹੈ ਨਾ। ਉਹ ਦੇਖੋ ਸਾਨੂੰ ਜਿਹੜੀ ਨਾ ਜਿਹੜੀ ਇੰਪਲੀਮੈਂਟ ਕਰਨਾ ਜ਼ਰੂਰੀ ਸਭ ਤੋਂ ਵੱਡਾ ਹੈਗਾ ਕਿ ਜਿਹੜੀ ਹਾਈ ਕੋਰਟ ਦੀ ਡਾਇਰੈਕਸ਼ਨ ਹੈਗੀਆਂ, ਹਾਈ ਕੋਰਟ ਦੀਆਂ ਡਾਇਰੈਕਸ਼ਨ ਹੈਗੀਆਂ ਕਿ ਤੁਸੀਂ ਇਹ ਚੀਜ਼ ਲਿਫਾਫਾ ਨਹੀਂ ਵਰਤਣਾ। ਮੈਨੂੰ ਯਾਦ ਹੈ ਥੋੜ੍ਹੇ 2-3 ਸਾਲ ਪਹਿਲਾਂ ਇਹਨਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਰੇਟ ਮਾਰੇ ਸੀ ਸਾਰੇ ਹੈ ਨਾ, ਪਰ ਕੁਛ ਨਹੀਂ ਹੋਇਆ, ਆਈ ਵਾਸ਼ ਕੀਤਾ ਨਥਿੰਗ। ਇਹਦੇ ਹੈਵੀ ਪੈਨਲਟੀ ਹੋਣੀ ਚਾਹੀਦੀ, ਬਹੁਤ ਜ਼ਿਆਦਾ ਹੈਵੀ ਪੈਨਲਟੀ, ਤਾਂ ਕਿ ਇਹ ਜੇ ਬਾਜ਼ਾਰ ਦੇ ਵਿੱਚ 200% ਹੈ, ਜੇ ਦੋ ਬੰਦਿਆਂ ਨੂੰ 10-50 ਹਜ਼ਾਰ ਰੁਪਇਆ ਪੈਨਲਟੀ ਕਰਦੀ ਜਾਵੇ ਉਹ ਅਸਰ ਕਰੇਗਾ। ਸਖ਼ਤ ਸਖ਼ਤੀ ਦੀ ਜ਼ਰੂਰਤ ਹੈ, ਨਥਿੰਗ ਇਜ਼ ਇੰਪੋਸੀਬਲ, ਸਭ ਕੁਛ ਪੋਸੀਬਲ ਹੈਗਾ, ਇਹਦੇ 'ਚ ਸਖ਼ਤੀ ਜ਼ਰੂਰਤ ਹੈਗੀ ਆ।
1: ਪੁਨੀਤ ਖੰਨਾ ਜੀ, ਕਈ ਕਹਿੰਦੇ ਨੇ ਕਿ ਇਹ ਪਲਾਸਟਿਕ ਵਰਤੋ ਅਤੇ ਇਹ ਪਲਾਸਟਿਕ ਖਤਰਨਾਕ ਹੈ, ਇਹ ਕੀ ਫਰਕ ਹੈ ਜੀ ਪਲਾਸਟਿਕ ਦੇ ਵਿੱਚ? ਕਿਹੜੇ ਲਿਫਾਫੇ ਨੇ ਜਿਹੜੇ ਵਰਤੇ ਜਾ ਸਕਦੇ ਨੇ, ਕਿਹੜੇ ਲਿਫਾਫੇ ਨੇ ਜਿਹੜੇ ਨਹੀਂ ਵਰਤੇ ਜਾ ਸਕਦੇ?
0: ਲਿਫਾਫਿਆਂ ਦੀ ਅੱਵਲ ਤਾਂ ਸਾਨੂੰ ਲਿਫਾਫਿਆਂ ਦੀ ਵਰਤੋਂ ਕਰਨੀ ਹੀ ਨਹੀਂ ਚਾਹੀਦੀ। ਜੇ ਆਪਾਂ ਇੱਕ ਸਧਾਰਨ ਭਾਸ਼ਾ ਦੇ ਵਿੱਚ ਸਮਝੀਏ ਤਾਂ ਮੋਟਾ ਲਿਫਾਫਾ ਅਤੇ ਪਤਲਾ ਲਿਫਾਫਾ, ਠੀਕ ਹੈ, ਉਹ ਮਾਈਕਰੋਨਸ ਦੀ ਕੈਟੇਗਰੀ ਹੁੰਦੀ ਹੈ, 50 ਮਾਈਕਰੋਨ, 30 ਮਾਈਕਰੋਨ, 40 ਮਾਈਕਰੋਨ, ਇਸ ਢੰਗ ਨਾਲ ਉਹਦਾ ਚੱਲਦਾ। ਪਰ ਜੇ ਇਕਲੇ ਮੈਨ ਦੀ ਲੈਂਗੁਏਜ, ਕੋਈ ਸਾਡੇ ਜਿਹੜੇ ਸਰੋਤਾਂ ਨੇ ਸਾਰੇ ਹਰ ਤਰ੍ਹਾਂ ਦੇ ਮਾਤਾਵਾਂ, ਭੈਣਾਂ, ਬਜ਼ੁਰਗ, ਬੱਚੇ ਸਭ ਹੈਗੇ ਨੇ, ਅਤੇ ਆਪਾਂ ਉਹਨਾਂ ਨੇ ਇੱਕ ਸਧਾਰਨ ਭਾਸ਼ਾ 'ਚ ਗੱਲ ਸਮਝਾਈਏ ਤਾਂ ਮੋਟਾ ਲਿਫਾਫਾ ਅਤੇ ਪਤਲਾ ਲਿਫਾਫਾ, ਜਿਹੜਾ ਲਿਫਾਫਾ ਬਾਇਓਡੀਗ੍ਰੇਡੇਬਲ ਹੁੰਦਾ ਹੈ, ਅਸੀਂ ਉਹਨੂੰ ਜੇ ਲਾਸਟ ਚੋਇਸ ਸਾਡੇ ਕੋਲ ਬਚਦੀ ਹੈ ਕਿਤੇ ਵਰਤਣਾ ਹੀ ਹੈ ਤਾਂ ਅਸੀਂ ਉਹਨੂੰ ਵਰਤਣਾ ਹੈ। ਬਾਇਓਡੀਗ੍ਰੇਡੇਬਲ ਦਾ ਮਤਲਬ ਕੀ ਹੁੰਦਾ? ਜਿਹੜਾ ਧਰਤੀ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਜਾਂਦਾ ਹੈ, ਜਿਹਨੂੰ ਆਪਾਂ ਰੀਸਾਈਕਲ ਰੀਯੂਜ ਕਰ ਸਕਦੇ ਹਾਂ। ਜਿਹੜਾ ਜਿਹੜਾ ਮੋਟਾ ਲਿਫਾਫਾ ਜਿਹੜਾ ਥੋੜ੍ਹਾ ਜਿਹਾ ਰੀਸਾਈਕਲ ਹੋ ਸਕਦਾ ਹੈ ਉਹਨੂੰ ਵੀ ਆਪਾਂ ਵਰਤ ਸਕਦੇ ਹਾਂ। ਜਿਹੜਾ ਬਿਲਕੁਲ ਪਤਲੀ ਪੰਨੀ ਹੈ, ਜਿਹੜੀ ਜਿੱਥੇ ਆਪਾਂ ਸਬਜ਼ੀ ਮੰਡੀ ਉਹ ਸਬਜ਼ੀ ਚੱਕ ਕੇ ਲਿਆਈ ਦੀ ਹੈ ਜਾਂ ਨੋਰਮਲੀ ਯੂਜ਼ ਹੁੰਦਾ ਹੈ, ਸਭ ਦੀ ਜਾਣਕਾਰੀ ਲਈ ਇੱਕ ਹੋਰ ਫੈਕਟ ਸ਼ੇਅਰ ਕਰਾਂਗਾ ਕਿ ਜਿੱਦਾਂ ਸਰਦਾਰ ਜੀ ਨੇ ਵੀ ਗੱਲ ਕੀਤੀ, ਬਹੁਤ ਵਧੀਆ ਗੱਲਾਂ ਕੀਤੀ ਇਹਨਾਂ ਨੇ, 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਸੈਂਟਰ ਗੌਰਮੈਂਟ ਨੇ ਬੈਨ ਲਗਾਇਆ ਹੋਇਆ। ਥੋੜ੍ਹੀ ਦੇਰ ਦੇ ਲਈ ਪੈਨਲਟੀਆਂ ਹੋਈਆਂ, ਉਸ ਤੋਂ ਬਾਅਦ 'ਚੋਂ ਥੋੜ੍ਹਾ ਡਰ ਜਿਹੜਾ ਪਿਆ, ਲਿਫਾਫੇ ਬਦਲਣੇ ਸ਼ੁਰੂ ਹੋ ਗਏ। ਤੁਸੀਂ ਦੇਖਿਆ ਹੋਣਾ ਕੱਪੜੇ ਦਾ ਲਿਫਾਫੇ ਬਹੁਤ ਆ ਗਏ ਸੀ, ਕੱਪੜੇ ਦੇ ਥੈਲੇ ਬਹੁਤ ਆ ਗਏ ਸੀ ਮਾਰਕੀਟ ਦੇ ਵਿੱਚ, ਕੋਈ ਨੀਡ ਸਪਲਾਈ ਇੱਕ ਦੂਜੇ ਨਾਲ ਚੱਲਦੀ ਹੈ, ਜੇ ਡਿਮਾਂਡ ਹੋਏਗੀ ਤਾਂ ਸਪਲਾਈ ਆਏਗੀ ਆਏਗੀ। ਫਿਰ ਹੌਲੀ ਹੌਲੀ ਚੋਰ ਵੱਧ ਗਏ, ਫੜਨ ਵਾਲੇ ਘੱਟ ਗਏ, ਅਤੇ ਉਹ ਕਾਨੂੰਨ ਕਿਤੇ ਨਾ ਕਿਤੇ ਕਿਤਾਬਾਂ ਦੇ ਵਿੱਚ ਬੰਦ ਹੋ ਕੇ ਰਹਿ ਗਿਆ
1: ਜੀ।
0: ਠੀਕ ਹੈ, ਜਿਹੜੀ ਕਿਤਾਬਾਂ 'ਚ ਕਾਨੂੰਨ ਬੰਦ ਹੋ ਕੇ ਰਹਿ ਜਾਣ, ਉਹਨੂੰ ਇੰਪਲੀਮੈਂਟ ਨਾ ਕਰਵਾਇਆ ਜਾਵੇ, ਉਹਦਾ ਡਰ ਨਾ ਰਹੇ, ਤਾਂ ਉਹ ਕਾਨੂੰਨ ਨਿਯਮ ਰਹਿੰਦਾ ਹੀ ਨੇ। ਤਾਂ ਇਸ ਕਰਕੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸਿੱਖਣ ਵਾਲੀ ਗੱਲ ਹੈ, ਲਿਫਾਫਾ ਆਪਾਂ ਕੋਈ ਵੀ ਨਾ ਵਰਤੀਏ
1: ਜੀ,
0: ਇਹ ਸਮਝੀਏ। ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਥੈਲੇ ਵਰਤੀਏ, ਫਿਰ ਵੀ ਕੋਈ ਨਾ ਕੋਈ ਲਿਫਾਫਾ ਆਪਣੇ ਕੋਲ ਆਉਂਦਾ ਹੈ, ਚਾਹੇ ਉਹ ਚਿਪਸ ਪੈਕਟ ਰੈਪ ਕੋਈ ਪੈਕ ਚੀਜ਼ਾਂ ਆਪਾਂ ਲੈ ਕੇ ਆਉਂਦੇ ਹਾਂ, ਤਾਂ ਉਹਦੇ ਵਿੱਚ ਇੱਕ ਸਿੰਪਲ ਜੀ ਆਪਾਂ ਬਹੁਤ ਵਧੀਆ ਇੱਕ ਸਲਿਊਸ਼ਨ ਕੱਢਿਆ, ਉਹਨੂੰ ਆਪਾਂ ਕਹਿੰਦੇ ਈਕੋ ਬ੍ਰਿਕ। ਜਿਹੜਾ ਮੋਟਾ ਲਿਫਾਫਾ ਹੈ, ਇਸ ਵੇਲੇ ਬਹੁਤ ਸਾਰੇ ਸਟਾਰਟਅਪ ਨੇ ਜਿਹੜੇ ਇਸ ਚੀਜ਼ 'ਤੇ ਕੰਮ ਕਰਦੇ ਨੇ, ਪ੍ਰੇਮਾ ਅਰਥ ਵੀ ਹੈ, ਹੋਰ ਬਾਇਓਡੀਗਰਡਲ, ਅਤੇ ਬਹੁਤ ਸਾਰੇ RR ਕਰਕੇ ਕੰਪਨੀ, ਬਹੁਤ ਸਾਰੀ ਕੰਪਨੀਆਂ ਜਿਹੜੀ ਇਸ 'ਤੇ ਕੰਮ ਕਰ ਰਹੀਆਂ ਵਾ, ਕਿ ਜਿਹੜੀਆਂ ਕਿ ਰੀਸਾਈਕਲ ਕਰ ਰਹੀਆਂ ਜਾਂ ਰੀਸਾਈਕਲੇਬਲ ਚੀਜ਼ਾਂ ਯੂਜ਼ ਕਰ ਰਹੀਆਂ ਵਾ। ਹੁਣ ਉਹ ਜਿਹੜਾ ਮੋਟਾ ਲਿਫਾਫੇ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਚਿਪਸ ਦੇ ਪੈਕਟ ਹੈ, ਇਹ ਹੈ, ਇਹ ਸਭ ਇਕੱਠੇ ਕਰਕੇ ਰੀਸਾਈਕਲਿੰਗ ਲਈ ਜਾ ਸਕਦੇ ਨੇ। ਆਪਾਂ ਤਾਂ ਇਹਨਾਂ 'ਚ ਬੂਟੇ ਲਗਾ ਲਈ ਨੇ, ਦੁੱਧ ਦੇ ਲਿਫਾਫੇ 'ਚ ਆਪਾਂ ਹਰ ਸਾਲ 1,000 ਬੂਟਾ ਤਿਆਰ ਕਰੀਦਾ, ਬੀਜ ਤੋਂ ਪੌਦੇ ਤਿਆਰ ਕਰੀਦੇ, ਉਹਨੂੰ ਰੀਯੂਜ਼ ਕਰੀਦਾ, ਰਿਡਿਊਸ ਰੀਯੂਜ਼ ਰੀਸਾਈਕਲ, ਅਤੇ ਉਹਨੂੰ ਰੀਯੂਜ਼ ਆਪਾਂ ਕਰੀਦਾ। ਜਿਹੜਾ ਪਤਲਾ ਲਿਫਾਫਾ ਹੈ, ਅੱਬਲ ਤਾਂ ਆਪਾਂ ਵਰਤੀਏ ਨਾ, ਜੇ ਵਰਤ ਲਿਆ ਤਾਂ ਉਹਨੂੰ ਸੁੱਟਣਾ ਨਹੀਂ ਹੈ, ਬਸ ਆਪਾਂ ਆਪਣੇ ਵੱਲੋਂ ਸੋਚੀਦਾ ਕਿ ਕਿਤੇ ਘੁੰਮਣ ਗਏ ਪਹਾੜਾਂ ਦੇ ਵਿੱਚ ਲਿਫਾਫਾ ਸੁੱਟ ਦਿੱਤਾ, ਬਸ ਆਪਾਂ ਆਪਣੀ ਗੰਦਗੀ ਬਾਹਰ ਸੁੱਟ ਦਿੱਤੀ, ਸਵੇਰੇ ਸਵੇਰੇ ਘਰੋਂ ਕਚਰਾ ਪਾਇਆ ਉਹਦੇ ਵਿੱਚ ਚੱਕ ਕੇ ਬਾਹਰ ਸੁੱਟਿਆ, ਸਾਨੂੰ ਲੱਗਦਾ ਕਿ ਆਪਾਂ ਆਪਣਾ ਫਰਜ਼ ਨਿਭਾ ਦਿੱਤਾ, ਜਦਕਿ ਉਹ ਲਿਫਾਫਾ ਜਾਂਦਾ ਕਿਤੇ, ਕਦੀ ਸੋਚਿਆ? ਉਸ ਲਿਫਾਫੇ ਦੀ 1,000 ਸਾਲ ਦੀ ਉਮਰ ਹੈ, ਉਹ ਲਿਫਾਫੇ ਨੇ ਰੀਸਾਈਕਲ ਨਹੀਂ ਹੋਣਾ, ਉਸ ਲਿਫਾਫੇ ਨੇ ਧਰਤੀ ਨੂੰ ਗੰਦਾ ਕਰੀ ਜਾਣਾ, ਸਾਡੀ ਧਰਤੀ ਮਾਂ ਨੂੰ, ਅਤੇ ਉਹ ਲਿਫਾਫਾ ਮੁੜ ਖਿੜ ਕੇ ਸਾਡੇ ਕੋਲ ਹੀ ਵਾਪਸ ਆਉਂਦਾ। ਜਿੱਦਾਂ ਕਹਿੰਦੇ ਨਾ, ਕਰਮਾ ਤੁਹਾਡਾ ਐਗਜ਼ਿਸਟ ਕਰਦਾ ਤਾਂ ਮੁੜ ਕੇ ਤੁਹਾਡੇ ਕੋਲ ਆਏਗਾ, ਚੰਗਾ ਕਰਮ ਕਰੂੰਗੇ ਤਾਂ ਚੰਗੇ ਆਉਣਗੇ, ਮਾੜਾ ਕਰੂੰਗੇ ਤਾਂ ਘੁੰਮ ਕੇ ਮਾੜਾ ਆਊਗਾ। ਤਾਂ ਤੁਹਾਡਾ ਸੁੱਟਿਆ ਇੱਕ ਲਿਫਾਫਾ ਮਾਈਕਰੋ ਪਲਾਸਟਿਕ ਦੇ ਰੂਪ ਦੇ ਵਿੱਚ, ਪਾਣੀ 'ਚ, ਸਬਜ਼ੀਆਂ 'ਚ, ਫਲਾਂ 'ਚ, ਅੱਜ ਮਾਂ ਦੇ ਗਰਭ ਤੱਕ ਪਹੁੰਚ ਗਿਆ।

0: ਤੇ
1: ਜੀ
0: ਸੋਚ ਕੇ ਦੇਖੋ ਕਿੱਡਾ ਵੱਡਾ ਆਪਾਂ ਇੱਕ ਪਾਪ ਕਰ ਰਹੇ ਹਾਂ। ਗਾਂ ਦੇ ਢਿੱਡ ਤੋਂ, ਸਮੁੰਦਰੀ ਜੀਵਾਂ ਦੇ ਢਿੱਡ ਵਿੱਚੋਂ, ਮੱਛਲੀਆਂ ਦੇ ਅੰਦਰੋਂ ਮਾਈਕਰੋਪਲਾਸਟਿਕ, ਇਹ ਸਭ ਕੁਝ ਨੋਰਮਲ ਹੋ ਗਿਆ ਮਿਲਣਾ। ਹੁਣ ਪਿੱਛੇ ਜੇ ਇੱਕ ਗਾਂ ਦਾ ਆਪਰੇਸ਼ਨ ਹੋਇਆ ਸੀਗਾ, 45 ਕਿਲੋ ਲਿਫਾਫਾ ਉਹਦੇ ਢਿੱਡ ਚੋਂ ਨਿਕਲਿਆ, 10-15 ਕਿਲੋ ਤਾਂ ਹੁਣ ਨੋਰਮਲ ਹੀ ਹੋ ਗਿਆ ਹੈ। ਤੇ ਇਹ ਆਦਤਾਂ ਨੂੰ ਆਪਾਂ ਨੂੰ ਬਦਲਣਾ ਪਏਗਾ।
1: ਇਹ ਤਾਂ ਹੀ ਨਿਕਲਦਾ ਜੀ ਕਿਉਂਕਿ ਸਾਡੇ ਵੱਲੋਂ ਜਿੱਦਾਂ ਸੇਬਾਂ ਦੀਆਂ ਛਿੱਲਾਂ, ਅੰਬਾਂ ਦੀਆਂ ਛਿੱਲਾਂ, ਫਰੂਟਸ ਦੀਆਂ ਸਬਜ਼ੀਆਂ ਦੀਆਂ ਛਿੱਲਾਂ ਪਲਾਸਟਿਕ ਦੇ ਲਿਫਾਫੇ 'ਚ ਗੰਢ ਮਾਰੀ ਤੇ ਸੁੱਟ ਦਿੱਤਾ ਤੇ ਗਾਵਾਂ ਵਿਚਾਰੀਆਂ ਨੂੰ ਪਤਾ ਨਹੀਂ ਉਹਨਾਂ ਨੇ ਖਾ ਲਿਆ। ਤੇ ਸਮੁੰਦਰ ਕਿਨਾਰੇ ਅਸੀਂ ਘੁੰਮਣ ਗਏ ਉੱਥੇ ਪਾਣੀ ਦੀਆਂ ਬੋਤਲਾਂ ਸੁੱਟ ਆਏ ਤੇ ਖਾਣ ਪੀਣ ਦੇ ਪਦਾਰਥ ਦੇ ਜਿਹੜੇ ਪਲਾਸਟਿਕ ਦੇ ਲਿਫਾਫੇ ਉਹ ਉੱਥੇ ਹੀ ਸੁੱਟ ਆਏ। ਇਹਦੇ 'ਚ ਪਾਪੀ ਕੌਣ ਬਣਿਆ ਜੀ? ਇਨਸਾਨ,
0: ਇਨਸਾਨ ਬਣਿਆ
1: ਜੀ।
0: ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਨਾ ਸੋਲਿਊਸ਼ਨ ਦੀ, ਦੇਖੋ ਆਪਾਂ ਬਿਲੀਵ ਕਰਦੇ ਹਾਂ ਕੰਪਲੀਟ ਸੋਲਿਊਸ਼ਨ ਤੇ, ਸਾਡਾ ਸੰਕਲਪ ਕੀ ਹੈ ਕਿ ਆਪਾਂ ਇੱਕ ਸੋਲਿਊਸ਼ਨ ਕੱਢਣਾ ਹਰ ਚੀਜ਼ ਦਾ। ਹਰ ਕੋਈ ਕਹਿੰਦਾ ਸਰਕਾਰ ਆ ਇਹ ਨਹੀਂ ਕਰਦੀ, ਆ ਉਹ ਨਹੀਂ ਕਰਦੇ, ਉਹ ਨਹੀਂ ਕਰਦੇ। ਦੇਖੋ ਸਾਡੀ ਸੰਸਕ੍ਰਿਤੀ ਕੀ ਕਹਿੰਦੀ ਹੈ, ਸਾਡੀ ਜਿਹੜੀ ਪੁਰਾਣੀ ਸੰਸਕ੍ਰਿਤੀ ਅੱਜ ਦੀ ਤਾਂ ਹੈ ਨਹੀਂ, ਹਜ਼ਾਰਾਂ ਸਾਲ ਪੁਰਾਣੀ ਸਨਾਤਨ ਸੰਸਕ੍ਰਿਤੀ ਹੈ, ਉਹ ਕੀ ਕਹਿੰਦੀ? ਸਾਡੇ ਵੇਦਾਂ 'ਚ ਕੀ ਲਿਖਿਆ ਹੋਇਆ? ਉਹ ਕੁਦਰਤ ਨੂੰ ਰੱਬ ਮੰਗਦੇ ਨੇ, ਉਹ ਕੀ ਕਹਿੰਦੇ ਨੇ? ਹਰ ਚੀਜ਼ ਦਾ ਸੋਲਿਊਸ਼ਨ ਕੱਢੋ। ਸੋਲਿਊਸ਼ਨ ਸਾਡੇ ਅੰਦਰ ਹੀ ਹੈ। ਹੁਣ ਜਿੱਦਾਂ ਆਪਾਂ ਥੈਲਾ ਯੂਜ਼ ਕਰ ਲਿਆ, ਅੱਧਾ ਲਿਫਾਫਾ ਘਰ ਦਾ ਖਤਮ। ਉਸ ਤੋਂ ਬਾਅਦ ਚੋਂ ਘਰ ਦੇ ਵਿੱਚ 2 ਤਰ੍ਹਾਂ ਲਿਫਾਫਾ ਆਉਂਦਾ, ਮੋਟਾ ਤੇ ਪਤਲਾ। ਮੋਟੇ ਲਿਫਾਫੇ ਨੂੰ ਰੀਸਾਈਕਲਿੰਗ ਲਈ ਵੱਖਰਾ ਕਰਕੇ ਸਾਫ਼ ਕਰਕੇ ਭੇਜਦੀ ਹੈ, ਪਤਲੇ ਲਿਫਾਫੇ ਨੂੰ ਸੁੱਟਣਾ ਨਹੀਂ ਹੈ। ਮੈਂ ਵਾਰ ਵਾਰ ਕਹਿ ਰਿਹਾ, ਜੇ ਤੁਸੀਂ ਕੂੜਾ ਸੁੱਟਣਾ ਹੈ ਨਾ, ਇਕੱਲੇ ਛਿੱਲੜ ਤੁਹਾਡੇ ਕੋਲ ਘਰ 'ਚ, ਕਿਚਨ ਵੇਸਟ ਹੈ, ਬਲਤੋ ਕਿਚਨ ਵੇਸਟ ਦੇ ਘਰ ਦੇ ਵਿੱਚ ਖਾਦ ਬਣ ਜਾਂਦੀ ਹੈ,
1: ਬਿਲਕੁਲ,
0: ਜਿਹਨੂੰ ਆਪਾਂ ਬਲੈਕ ਗੋਲਡ ਕਹਿੰਦੇ ਹਾਂ, ਬੜੀ ਸੌਖੀ ਤਰੀਕੇ ਨਾਲ ਬਣ ਜਾਂਦੀ ਹੈ। ਜਿਹੜੀ ਤੁਸੀਂ ਘਰ ਦੇ ਬੂਟਿਆਂ ਨੂੰ ਫ੍ਰੀ ਦੇ ਵਿੱਚ ਖਾਦ ਦਿਓ, ਵਧੀਆ ਉਹਨਾਂ ਨੂੰ ਖੁਰਾਕ ਮਿਲੇਗੀ, ਘਰ 'ਚ ਫਲ ਦੇ ਬੂਟੇ ਲਾਏ ਹੋਣ, ਸਬਜ਼ੀਆਂ ਲਾਈਆਂ ਹੋਣ, ਘਰ ਦਾ ਘਰੇਲੂ ਜ਼ਹਿਰ ਮੁਕਤ ਖਾਣਾ ਤੁਹਾਡੇ ਘਰ ਦੇ ਵਿੱਚ ਉੱਗੇਗਾ, ਔਰਗੈਨਿਕ, ਠੀਕ ਹੈ? ਇੱਕ ਉਹ ਸੋਲਿਊਸ਼ਨ ਹੋ ਗਿਆ। ਦੂਸਰਾ ਕੀ ਹੋ ਗਿਆ, ਜਿਹੜਾ ਲਿਫਾਫਾ ਫੇਰ ਵੀ ਬਚ ਗਿਆ, ਜਿਹੜਾ ਰੀਸਾਈਕਲ ਵੀ ਨਹੀਂ ਹੋਣਾ, ਕਿਸੇ ਨਾ ਕਿਸੇ ਮਾਧਿਅਮ ਨਾਲ ਅਨਵਾਂਟਿਡ ਸਾਡੇ ਘਰ 'ਚ ਆ ਜਾਂਦਾ, ਉਹਦੀ ਆਪਾਂ ਬਣਾਈ ਦੀ ਈਕੋ ਬ੍ਰਿਕ। ਈਕੋ ਬ੍ਰਿਕ ਆਪਾਂ ਅੱਜ ਲੱਖਾਂ ਈਕੋ ਬ੍ਰਿਕਾਂ ਬਣਵਾ ਚੁੱਕੇ ਹਾਂ ਸਕੂਲਾਂ ਕਾਲਜਾਂ, ਬੱਚਿਆਂ ਨੂੰ ਲੈ ਕੇ ਮੋਟੀਵੇਟ ਕਰਕੇ। ਕੀ ਹੁੰਦੀ ਹੈ ਕਿ ਲਿਫਾਫੇ ਰੂਪੀ ਜਿੰਨ ਨੂੰ ਬੋਤਲ ਦੇ ਵਿੱਚ ਬੰਦ ਕਰ ਦੇਣਾ, ਤਾਂ ਕਿ ਉਹ ਧਰਤੀ ਮਾਤਾ ਨੂੰ ਗੰਦਾ ਨਾ ਕਰ ਸਕੇ। ਇੱਕ ਜਿਹੜੀ 2 ਲੀਟਰ ਦੀ ਬੋਤਲ ਆਉਂਦੀ ਹੈ ਕੋਲਡ ਡਰਿੰਕ ਵਾਲੀ, ਉਹਦੇ ਵਿੱਚ ਲਗਭਗ 600 ਕੁ ਗ੍ਰਾਮ, ਮਤਲਬ ਇੱਕ ਜਿਹੜਾ ਕੌਨਸ਼ੀਅਸ ਫੈਮਿਲੀ ਹੈ ਉਹਦਾ ਲਗਭਗ 6 ਮਹੀਨੇ ਦਾ ਲਿਫਾਫਾ ਇੱਕ ਬੋਤਲ 'ਚ ਆ ਜਾਂਦਾ,
1: ਜੀ ਜੀ,
0: ਠੀਕ ਹੈ? ਸਾਲ ਦੀਆਂ 2 ਬੋਤਲਾਂ ਬਣੀਆਂ, ਤੁਹਾਡੀਆਂ 5-10 ਸਾਲਾਂ 'ਚ 15-20 ਬੋਤਲਾਂ ਬਣਨਗੀਆਂ, ਜਿਹੜੀ ਈਕੋ ਬ੍ਰਿਕ ਜਿਹਨੂੰ ਆਪਾਂ ਕਹਿੰਦੇ। ਉਹਨੂੰ ਕਿੱਦਾਂ ਵਰਤਣਾ? ਉਹਦੇ ਮੂੜੇ ਬਣ ਜਾਂਦੇ,
1: ਉਹਦਾ ਮਤਲਬ ਕਿ ਪ੍ਰਯੋਗ ਕਰ ਸਕਦੇ ਹਾਂ।
0: ਹਾਂ, ਅਸੀਂ ਤਾਂ ਅਪਾਹਿਜ ਆਸ਼ਰਮ ਨੂੰ ਕਿੰਨੇ ਸਾਰੇ ਸਕੂਲਾਂ ਦੇ ਵਿੱਚ ਬਣਵਾਏ ਨੇ ਕਿ ਜ਼ੀਰੋ ਵੇਸਟ ਦੇ ਉੱਤੇ ਕੰਮ ਕਰੋ, ਪਰ ਪ੍ਰੈਕਟੀਕਲੀ ਕਰੋ, ਠੀਕ ਹੈ? ਹੁਣ ਆਪਾਂ ਇੱਕ ਛੋਟੀ ਜਿਹੀ ਹੋਰ ਐਗਜ਼ਾਮਪਲ ਨਾਲ ਸ਼ੇਅਰ ਕਰਦਾ ਤੁਹਾਡੇ ਨਾਲ ਆਪਾਂ, ਕਿਉਂਕਿ ਬਹੁਤ ਜ਼ਰੂਰੀ ਮੁੱਦਾ ਹੈ। ਆਪਾਂ ਬ੍ਰਸ਼ ਕਰੀਦਾ, ਸਾਲ ਦਾ ਲਗਭਗ 400 ਬਿਲੀਅਨ ਬ੍ਰਸ਼ ਯੂਜ਼ ਹੁੰਦਾ ਹੈ, ਜਿਹਦਾ ਜੰਮਣ ਤੋਂ ਬਾਅਦ ਆਪਾਂ ਪਹਿਲਾਂ ਬ੍ਰਸ਼ ਕੀਤਾ ਸੀਗਾ, ਉਹ ਅੱਜ ਵੀ ਧਰਤੀ ਮਾਤਾ ਦੇ ਵਿੱਚ ਕਿਤੇ ਨਾ ਕਿਤੇ ਗੰਦਗੀ 'ਚ ਪਿਆ ਹੈ।
1: ਇਹਦੇ ਉੱਤੇ ਆਪਾਂ ਗੱਲ ਕਰਾਂਗੇ, ਪਰ ਪਹਿਲਾਂ ਅਸੀਂ ਉਬਰਾਏ ਸਾਹਿਬ ਕੋਲ ਆਵਾਂਗੇ ਕਿਉਂਕਿ ਇਹਦੇ 'ਤੇ ਅਸੀਂ ਵਿਸਥਾਰਪੂਰਵਕ ਗੱਲ ਕਰਨੀ ਚਾਹਾਂਗੇ। ਉਬਰਾਏ ਜੀ ਕਹਿੰਦੇ ਨੇ ਕਿ ਸ਼ੁਰੂਆਤ ਸਾਨੂੰ ਘਰ ਤੋਂ ਕਰਨੀ ਪੈਂਦੀ ਹੈ, ਠੀਕ ਹੈ ਨਾ ਜੀ? ਆਪਣੇ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਕਿਸੇ ਦੁਕਾਨਦਾਰ ਨੂੰ ਤੁਸੀਂ ਜਾ ਕੇ ਕਿਹਾ ਵੀ ਪਲਾਸਟਿਕ ਨਹੀਂ ਵਰਤਣੀ, ਉਹਨੇ ਕਿਹਾ ਹੋਣਾ ਲੈ ਜੀ ਕਹਿ ਗਿਆ ਤੇ ਕਹਿ ਗਿਆ, ਸਾਡਾ ਤਾਂ ਸਰਦਾ ਹੀ ਨਹੀਂ ਇਸ ਤੋਂ ਬਿਨਾਂ। ਤੇ ਫਿਰ ਤੁਸੀਂ ਸ਼ੁਰੂਆਤ ਕਿਸ ਤਰੀਕੇ ਕਰਕੇ ਦਿਖਾਈ, ਕਿਸ ਤਰੀਕੇ ਤੁਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਪਹਿਲਾਂ ਆਪ ਹੱਥ ਵਿੱਚ ਕੱਪੜੇ ਦਾ ਥੈਲਾ ਫੜਿਆ ਤੇ ਜਾਂ ਫਿਰ ਆਪ ਕੱਪੜੇ ਦੇ ਥੈਲੇ ਜਾ ਕੇ ਵੰਡੇ ਸਾਰਿਆਂ ਨੂੰ?
2: ਬਿਲਕੁਲ ਠੀਕ ਹੈ ਗੱਲ ਆ। ਪਹਿਲਾਂ ਜਿਹੜੀ ਸ਼ੁਰੂਆਤ ਆਪਣੇ ਘਰ ਦੇ ਕਰੇ, ਫਿਰ ਅਸੀਂ ਕਿਸੇ ਨੂੰ ਕਹਿਣ ਜੋਗੇ ਹੁੰਦੇ ਹੈਗੇ ਹਾਂ। ਮੈਂ ਤੁਹਾਨੂੰ ਦੱਸਾਂ, ਇੱਕ ਮੇਰੀ ਨਾ ਮੇਰੇ ਮਿਸਿਜ ਦੇ ਵੀ ਆਦਤ ਹੈਗੀ, ਜਿੱਦਾਂ ਇਹਨਾਂ ਨੇ ਕਿਹਾ, ਜਿਹੜੀ ਸਾਡੀ ਸੇਬ ਛਿੱਲੀ ਦਾ ਜਾਂ ਬਨਾਨਾ ਹੋਵੇ, ਕੋਈ ਵੀ ਫਰੂਟ ਦਾ ਜਾਂ ਵੈਜੀਟੇਬਲ ਦਾ, ਮੇਰੇ ਘਰ ਛੋਟਾ ਐਲਾਨ ਬਣਿਆ ਅਤੇ ਮੈਂ ਉਹਨੂੰ ਨਾ ਉਹਦੇ ਵਿੱਚ ਸੁੱਟ ਦਿੰਦਾ ਵਾ, ਉਹਦੇ ਵਿੱਚ ਨਾ ਥੋੜ੍ਹਾ ਜਿਹਾ ਕਰਕੇ ਉਹਨੂੰ ਮਿਕਸ ਕਰ ਦੇਣਾ ਮਿੱਟੀ ਦੇ ਵਿੱਚ, ਉਹ ਆਟੋਮੈਟਿਕਲੀ ਔਰਗੈਨਿਕ ਫਲ ਫਰੂਟ ਵੀ ਲਾਏ ਹੋਏ ਨੇ ਉੱਥੇ,
1: ਖਾਦ ਬਣ ਜਾਂਦੀ ਹੈ,
2: ਅਮਰੂਦ ਵੀ ਲੱਗਿਆ, ਹਾਂਜੀ ਹਾਂਜੀ, ਉਹਦੇ ਵਿੱਚ ਆਂਦੀ ਹੈਗੀ ਆ।
1: ਅਤੇ
2: ਇੱਕ ਮੈਂ ਇੱਕ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਯੂਰਪ ਕੰਟਰੀ, ਉਹਨਾਂ ਨੇ ਇੱਕ ਨਵੀਂ ਟੈਕਨੀਕ ਬਣਾਈ ਜਿਹੜੀ ਇਹਦੀ ਜਿਹੜੀ ਵੇਸਟੇਜ ਪਲਾਸਟਿਕ ਦੀ ਕਿਸ ਤਰ੍ਹਾਂ ਇਨਸਾਨ ਨੂੰ ਇਹਨਾਂ ਦੇ ਦੁੱਖ ਤਕਲੀਫਾਂ ਤੋਂ ਬਚਾਇਆ ਜਾ ਸਕਦਾ। ਉਹਨਾਂ ਨੇ ਜਿਸ ਤਰ੍ਹਾਂ ਅਸੀਂ ਰੀਮਲ ਵਗੈਰਾ ਵੀ ਰੋਡ ਬਣਾਉਂਦੇ ਹਾਂ ਅਸੀਂ, ਹੈ ਨਾ, ਪ੍ਰੀਮਿਕਸ ਜਿਹੜੀ ਪਾਉਂਦੇ ਹਾਂ ਬਜਰੀ ਵਗੈਰਾ ਅਤੇ ਦੂਜੀ ਲੁੱਕ ਦੀ, ਹੈ ਨਾ, ਉਹਦੇ ਵਿੱਚ ਇਹਨਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ। ਜਿਹੜੀ ਲਾਈਵ ਸੜਕ ਦੀ 5 ਸਾਲ ਹੈਗੀ ਹੈ ਨਾ, ਉਹਦੀ ਤਕਰੀਬਨ 36-7-8 ਗੁਣਾ ਉਹਦੀ ਲਾਈਵ ਬਣ ਗਈ, ਉਹਦੀ ਔਰ ਮਜ਼ਬੂਤੀ ਵੀ ਜ਼ਿਆਦਾ ਹੋ ਗਈ। ਉਹਨਾਂ ਨੇ ਇਸ ਪਾਸੇ ਉਹਨਾਂ ਨੂੰ ਡਿਵਰਟ ਕੀਤਾ, ਜਿਹੜੀ ਪੋਲੀਥੀਨ ਹੈ, ਜਿਹੜਾ ਪਲਾਸਟਿਕ ਹੈਗਾ ਇਹਨਾਂ ਨੂੰ। ਹੁਣ ਦੇਖੋ ਜਿੱਦਾਂ ਇਹਨਾਂ ਨੇ ਕਿਹਾ ਵੀ ਕਿ ਨਾ, ਜਦੋਂ ਥੋੜ੍ਹੀ ਸਖਤੀ ਹੋਈ ਅਤੇ ਨੈਚੁਰਲੀ ਸਾਡੇ ਬਾਜ਼ਾਰ 'ਚ ਵੀ ਸਾਰੇ ਫਰੂਟ ਦੀਆਂ ਬਾਹਰ ਰੇਹੜੀਆਂ ਲੱਗੀਆਂ, ਬੜਾ ਕੁਝ ਲੱਗਾ ਨਾ, ਉਹਨਾਂ ਨੇ ਦੂਜੇ ਜੂੜ ਦੇ ਜਾਂ ਦੂਜੇ ਕੱਪੜੇ ਆਉਣੇ ਸ਼ੁਰੂ ਹੋ ਗਏ ਸੀ ਬੜੇ, ਪਰ ਬਦਕਿਸਮਤੀ ਕਿ ਉਹ ਫਿਰ ਥੋੜ੍ਹਾ ਜਿਹਾ ਸਿਸਟਮ ਨੂੰ ਥੋੜ੍ਹਾ ਜਿਹਾ ਅਸੀਂ ਲੂਜ਼ ਛੱਡ ਦਿੱਤਾ ਤੇ ਉਹ ਦੁਬਾਰਾ ਫਿਰ ਹੋਏ ਥੋੜੀ ਸਖਤੀ ਦੀ ਜ਼ਰੂਰਤ ਹੈਗੀ।
1: ਪੁਨੀਤ ਖੰਨਾ ਜੀ ਹੁਣ ਆਵਾਂਗੇ ਤੁਹਾਡੇ ਜਿਹੜੇ ਤੁਸੀਂ ਬ੍ਰਸ਼ ਦੀ ਗੱਲ ਕੀਤੀ ਔਰ ਤੁਸੀਂ ਇਹ ਵੀ ਕਿਹਾ ਕਿ ਮਾਂ ਦੇ ਗਰਭ 'ਚੋਂ ਮਿਲਣੇ ਸ਼ੁਰੂ ਹੋ ਗਏ ਕਿਉਂਕਿ ਉਹ ਤਾਂ ਖੁਦ ਉਸ ਬ੍ਰਸ਼ ਨੂੰ ਕਰਦੀ ਰਹੀ ਹੈ ਔਰ ਬੱਚੇ ਨੂੰ ਅਸੀਂ ਕਾਰਟੂਨ ਵਾਲਾ ਬ੍ਰਸ਼ ਲੈ ਕੇ ਦਿੱਤਾ, ਹੋਰ ਚੀਜ਼ਾਂ ਲੈ ਕੇ ਦਿੱਤੀਆਂ।

0: ਉਹ ਪਲਾਸਟਿਕ ਕਿੰਨੀ ਖਾਂਦੀ? ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਜਿਹੜੀ ਪਲਾਸਟਿਕ ਹੈ ਕਿਹੜੇ ਕਿਹੜੇ ਨੁਕਸਾਨ ਪਹੁੰਚਾਉਂਦੀ ਹੈ?
1: ਦੇਖੋ, ਪਲਾਸਟਿਕ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ, ਠੀਕ
0: ਜੀ
1: ਹੈ, ਸਾਹ ਦੀਆਂ ਬਿਮਾਰੀਆਂ, ਫੇਫੜੇ ਦੀਆਂ ਬਿਮਾਰੀਆਂ, ਈਵਨ ਕੈਂਸਰ ਤੱਕ ਬਿਮਾਰੀਆਂ ਜਿਹੜੀਆਂ ਹੈ
0: ਜੀ
1: ਮਾਈਕਰੋਪਲਾਸਟਿਕ ਕੌਜ਼ ਕਰਦਾ ਹੈ।
0: ਜੀ
1: ਆਪਾਂ ਅੱਜ ਕੱਲ੍ਹ ਬੜਾ ਆਮ ਹੋ ਗਿਆ ਹੈ, ਜਿੱਦਾਂ ਸਰਦਾਰ ਜੀ ਨੇ ਵੀ ਗੱਲ ਕੀਤੀ ਸੀਗੀ ਕਿ ਲਿਫਾਫਿਆਂ ਦੇ ਵਿੱਚ ਦਾਲਾਂ ਸਬਜ਼ੀਆਂ ਆਪਾਂ ਲੈ ਕੇ ਆਏ ਦੀ ਢਾਬੇ ਤੋਂ ਤਾਂ ਬੜੀ ਖੁਸ਼ੀ ਖੁਸ਼ੀ ਚਾਅ ਨਾਲ ਖਾਈ ਦੀਆਂ,
0: ਜੀ
1: ਪਰ ਉਹਦੇ 'ਚ ਕਿਤੇ ਨਾ ਕਿਤੇ ਉਹ ਮਾਈਕਰੋਪਲਾਸਟਿਕ ਵੀ ਆਪਾਂ ਨਾਲ ਖਾ ਰਹੇ ਹਾਂ ਜਿਹੜਾ
0: ਜੀ
1: ਸਾਨੂੰ ਬਿਮਾਰ ਕਰਦਾ ਹੈ,
0: ਜੀ
1: ਅਤੇ ਉਹ ਬਿਮਾਰੀ ਛੋਟੀ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਬਿਮਾਰੀਆਂ ਸਾਨੂੰ ਹੋ ਸਕਦੀਆਂ ਹੈ ਉਹਦੇ ਵਿੱਚ।
0: ਜੀ ਜੀ
1: ਹੁਣ
0: ਹੁੰਦੀਆਂ ਵੀ ਹੈ ਜੀ, ਕਈਆਂ ਨੂੰ
1: ਬਿਲਕੁਲ
0: ਪਤਾ
1: ਹੁੰਦੀ
0: ਲੱਗਦਾ
1: ਹੈ
0: ਕਿ
1: ਦੇਖੋ,
0: ਪਲਾਸਟਿਕ ਖਤਰਨਾਕ ਹੈ।
1: ਇਹ ਜਿਹੜੇ ਆਪਾਂ ਦੇਖੋ, ਕੁਦਰਤ ਨੂੰ ਸਾਡੀ ਲੋੜ ਨਹੀਂ ਹੈ। ਕਰੋਨਾ ਕਾਲ 'ਚ ਵੀ ਆਪਾਂ ਦੇਖਿਆ, ਕੁਦਰਤ ਕੋਈ ਭੁਚਾਲ ਆ ਜਾਵੇ, ਕੋਈ ਬਾੜ ਆ ਜਾਵੇ, ਆਪਾਂ ਦੇਖਦੇ ਹੀ ਹਾਂ ਹਰ ਚੀਜ਼ ਨੂੰ ਨਾ, ਕਿ ਸਾਨੂੰ ਕੁਦਰਤ ਦੀ ਲੋੜ ਹੈ,
0: ਜੀ
1: ਕੁਦਰਤ ਨੂੰ ਸਾਡੀ ਲੋੜ ਨਹੀਂ ਹੈ। ਜੇ ਆਪਾਂ ਕੁਦਰਤ ਨਾਲ ਖਿਲਵਾੜ ਕਰਾਂਗੇ ਤੇ ਮੁੜ
0: ਜੀ
1: ਕੇ ਸਾਡੇ ਕੋਲ ਉਹ ਆਏਗਾ ਹੀ ਆਏਗਾ। ਹੁਣ ਤੁਸੀਂ ਜਿਹੜੀ ਗੱਲ ਕੀਤੀ ਬ੍ਰਸ਼ ਦੀ, ਬੈਂਬੂ ਬ੍ਰਸ਼ ਦੀ ਜਾਂ ਅਲਟਰਨੇਟਿਵ ਦੀ, ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਲਿਫਾਫਾ ਨਹੀਂ ਵਰਤਣਾ, ਕੀ ਵਰਤਣਾ, ਕੱਪੜੇ ਦਾ ਥੈਲਾ ਵਰਤਣਾ।
0: ਜੀ
1: ਫਿਰ ਵੀ ਲਿਫਾਫਾ ਆ ਜਾਵੇ ਕੀ ਕਰਨਾ, ਆਪਾਂ ਉਹਦੀ ਈਕੋ ਬ੍ਰਿਕ ਬਣਾ ਲੈਣੀ ਹੈ। ਘਰ ਦਾ ਕੂੜਾ ਜੇ ਘਰ 'ਚ ਖਾਦ ਬਣਾ ਸਕੀਏ ਤਾਂ ਘਰ ਦੇ ਵਿੱਚ ਖਾਦ ਬਣਾਉਣੀ ਹੈ, ਜੇ
0: ਜੀ
1: ਖਾਦ ਨਾ ਬਣਾ ਸਕੀਏ ਤਾਂ ਪਲੇਟ 'ਚ ਪਾ ਕੇ, ਥਾਲੀ 'ਚ ਪਾ ਕੇ ਇਕੱਲੇ ਛਿੱਲੜ ਸੁੱਟ ਕੇ ਆਉਣੇ ਹੈ।
0: ਜੀ
1: ਉਹ ਛਿੱਲੜਾਂ ਦੀ ਖਾਦ ਆਪਣੇ ਆਪ ਕੁਦਰਤ ਨੇ ਬਣਾ ਦੇਣੀ ਹੈ, ਲਿਫਾਫਾ ਨਹੀਂ ਗਲਦਾ, ਛਿੱਲੜ ਤਾਂ ਗਲ ਕੇ ਖਾਦ ਆਪਣੇ ਆਪ ਵੀ ਬਣ ਜਾਂਦੇ ਨੇ, ਲਿਫਾਫੇ 'ਚ ਪਾ ਕੇ ਸੁੱਟਣਾ ਕਰਾਈ ਮੈਂ, ਠੀਕ ਹੈ। ਬ੍ਰਸ਼ਾਂ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਸਾਲ ਦਾ ਲਗਭਗ 400 ਬਿਲੀਅਨ ਬ੍ਰਸ਼ ਯੂਜ਼ ਹੁੰਦਾ ਹੈ, ਸਾਰਾ ਡੰਪ ਦੇ ਵਿੱਚ ਜਾਂਦਾ ਹੈ। ਅੱਜ ਦੇ ਟਾਈਮ ਦੇ ਵਿੱਚ ਬੈਂਬੂ ਟੁੱਥ ਬ੍ਰਸ਼ ਇੱਕ ਬਹੁਤ ਵਧੀਆ ਅਲਟਰਨੇਟਿਵ ਆ ਚੁੱਕਾ ਹੈ, ਸਾਨੂੰ ਉਹਦੇ ਵਿੱਚ ਜਾਣਾ ਚਾਹੀਦਾ। ਨੋਰਮਲ ਨਾਈਲੋਨ ਦੇ, ਨੋਰਮਲ ਜਿਹੜੇ ਬੀਪੀਟੀ ਵਾਲੇ ਬ੍ਰਸ਼ ਹੈ ਨਹੀਂ ਯੂਜ਼ ਕਰਨੇ ਚਾਹੀਦੇ, ਜਿਹਦੇ ਮਾਈਕਰੋਪਲਾਸਟਿਕ ਸਾਡੇ ਅੰਦਰ ਜਾਂਦੇ ਨੇ।
0: ਯਾਨੀ ਕਿ
1: ਲੋਕੀ
0: ਦਾਤਣ ਦਾ ਇਹ ਰਵਾਇਤੀ ਬਦਲ ਆ ਗਿਆ ਕਿਸਮ ਦਾ,
1: ਇਹ ਦਾਤਣ ਦਾ ਰਵਾਇਤੀ ਬਦਲ, ਦਾਤਣ ਦਾ ਦੇਖੋ ਦਾਤਣ ਵਰਗੀ ਮੌਜ ਕਿਤੇ ਨਹੀਂ ਹੈ,
0: ਜੀ
1: ਉਹ ਨਿੰਮਾਂ ਨਹੀਂ ਰਹੀਆਂ, ਉਹ ਕਿੱਕਰਾਂ, ਉਹ ਟਾਲੀਆਂ, ਉਹ ਸਭ ਅੱਜ ਦੇ ਟਾਈਮ ਦੇ ਵਿੱਚ ਨਹੀਂ ਰਹੀਆਂ,
0: ਜੀ
1: ਘੱਟ ਗਈਆਂ, ਲੋਕਾਂ ਨੂੰ ਉਹ ਸ਼ੌਂਕ ਵੀ ਨਹੀਂ ਰਹਿ ਗਿਆ, ਲੋਕੀ ਵਰਤ ਵੀ ਨਹੀਂ ਰਹੇ, ਜਿਹਨੂੰ ਆਪਾਂ ਕਹਿੰਦੇ ਨਾ ਪ੍ਰੈਕਟੀਕਲੀ ਫਿਜ਼ੀਬਲ ਅਲਟਰਨੇਟਿਵਸ, ਉਹ ਦਵਾਂਗੇ ਦਾਤਣ ਵਰਤੋ। ਦਾਤਣ ਦੇ ਨਾਲ ਨਾਲ ਬੈਂਬੂ ਟੁੱਥ ਬ੍ਰਸ਼ ਇੱਕ ਬਹੁਤ ਵਧੀਆ ਅਲਟਰਨੇਟਿਵ ਆ ਗਿਆ ਵਾ। ਡਾਕਟਰ ਕੀ ਕਹਿੰਦੇ ਨੇ, ਡੈਂਟਿਸਟ ਕਹਿੰਦੇ ਨੇ 3 ਮਹੀਨੇ ਬਾਅਦ ਸਾਨੂੰ ਬ੍ਰਸ਼ ਬਦਲਣਾ ਚਾਹੀਦਾ, ਪਰ ਸਾਡੇ ਸਾਡੇ ਘਰਾਂ ਦੇ ਵਿੱਚ ਉਹ ਥੋੜ੍ਹਾ ਜਿਹਾ ਸਭ ਜਗ੍ਹਾ ਇਹੀ ਹੈ ਕਿ ਜਦੋਂ ਤੱਕ ਉਹਦੇ ਦੰਦੇ ਪੂਰੇ ਟੁੱਟ ਟੁੱਟ ਕੇ ਬਾਹਰ ਨਾ ਆ ਜਾਣ, ਆਪਾਂ ਉਹਨੂੰ ਨਹੀਂ ਵਰਤੀਦਾ, ਆਪਾਂ ਛੱਡੀਦਾ ਹੀ ਨਹੀਂ ਉਹਦਾ ਸਾਥ, ਇੱਦਾਂ ਦਾ ਸਾਨੂੰ ਲੱਗਦਾ ਕਿ ਪੱਕਾ ਦੋਸਤ ਹੈ ਸਾਡਾ, ਜਦਕਿ ਉਹ ਤੁਹਾਡਾ ਦੋਸਤ ਨਹੀਂ ਹੈ, ਉਹ ਤੁਹਾਡਾ ਦੁਸ਼ਮਣ ਹੈ। ਜਿੱਦਾਂ ਹੀ ਉਹ ਖਰਾਬ ਹੋਣ ਲੱਗੇ ਉਹਨੂੰ ਬਦਲੋ, ਕਿਉਂਕਿ ਉਹਦੇ ਮਾਈਕਰੋ ਪਲਾਸਟਿਕ ਤੁਹਾਡੇ ਅੰਦਰ ਕਿਦੋਂ ਚੱਲ ਜਾਣੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ, ਉਹਨੇ ਤੁਹਾਨੂੰ ਇੱਕ ਜੀਵਨ ਦੀ ਸਭ ਤੋਂ ਵੱਡੀ ਬਿਮਾਰੀ ਦੇ ਜਾਣੀ ਹੈ ਜਿਹੜੀਆਂ ਤੁਹਾਨੂੰ ਪਤਾ ਨਹੀਂ ਲੱਗਣੀਆਂ। ਇਸ ਕਰਕੇ ਅਲਟਰਨੇਟਿਵ ਤੇ ਕੰਮ ਕਰੀਏ, ਪਲਾਸਟਿਕ ਨੂੰ ਜਿੰਨਾ ਹੋ ਸਕੇ ਘਟਾਈਏ, ਘਟਾਉਂਦੇ ਘਟਾਉਂਦੇ ਘਟਾਉਂਦੇ ਉਹਦੇ ਅਲਟਰਨੇਟਿਵ ਨੂੰ ਅਪਣਾਈਏ। ਅੱਜ ਦੇ ਟਾਈਮ ਤੇ ਬਹੁਤ ਸਾਰੇ ਅਲਟਰਨੇਟਿਵ ਆ ਚੁੱਕੇ ਨੇ
0: ਜੀ, ਇਹਦੇ ਬਾਰੇ ਗੱਲ ਕਰਾਂਗੇ, ਪਰ ਉਬਰਾਏ ਜੀ ਵੱਲ ਤੁਹਾਡੇ ਵੱਲ ਆ ਰਹੇ ਹਾਂ ਅਸੀਂ, ਜਾਣਨਾ ਚਾਹਾਂਗੇ ਕਿ ਬਾਜ਼ਾਰਾਂ ਦੇ ਵਿੱਚ ਘੰਟੇ ਘੰਟੇ ਬਾਅਦ ਚਾਹ ਪੀਣ ਦਾ ਇੱਕ ਬੜਾ ਰਿਵਾਜ਼ ਹੈ, ਠੀਕ ਹੈ ਜੀ, ਹਰ ਦੁਕਾਨਦਾਰ ਚਾਹ ਪੀਂਦਾ, ਪਰ ਉਹ ਚਾਹ ਆਂਦੀ ਕੱਚ ਸੀ ਜੀ, ਕੌਣ ਕੱਪ ਲੈ ਕੇ ਜਾਵੇ ਤੇ ਕੌਣ ਕੱਪ ਚੁੱਕੇ, ਚਲੋ ਜੀ ਪਲਾਸਟਿਕ ਦੇ ਨਿੱਕੇ ਨਿੱਕੇ ਗਲਾਸ ਆਏ ਉਹਦੇ ਚ ਪਾ ਕੇ ਦੇ ਦਿਓ,
2: ਪਲਾਸਟਿਕ
0: ਇਹ ਕਿਸ ਤਰ੍ਹਾਂ ਛੁਡਾਈ ਤੁਸੀਂ?
2: ਨਹੀਂ ਉਹ ਮਾੜੀ ਗੱਲ ਹੈਗੀ, ਇਹਦੇ ਬਾਰੇ ਚਲੋ ਇਹਦੇ ਬਾਰੇ ਮੈਂ ਐਫਰਟਸ ਨਹੀਂ ਕੀਤਾ, ਕਿਉਂਕਿ ਇਹ ਨਾ ਇੱਕ ਕਾਨੂੰਨ ਦੀ ਪ੍ਰਕਿਰਿਆ ਹੈਗੀ ਆ, ਕਾਨੂੰਨ ਬਣੇ ਆ, ਸਾਰੀ ਚੀਜ਼ ਦੇ ਕਾਨੂੰਨ ਬਣੇ ਆ, ਕੋਈ ਸ਼ੱਕ ਨਹੀਂ, ਸਾਰਿਆਂ ਨੂੰ ਪਤਾ, ਪਰ ਸਾਡੇ ਕਾਨੂੰਨ ਲਾਗੂ ਨਹੀਂ ਹੁੰਦੇ, ਬਸ ਆਹ ਸਿਰਫ ਫਰਕ ਹੈਗਾ
0: ਜੀ।
2: ਇਹ ਨੁਕਸਾਨ ਹੈ, ਜਿੱਦਾਂ ਖੰਨਾ ਸਾਨੂੰ ਕਿਹਾ ਜਦੋਂ ਚਾਹ ਪੀਂਦੇ ਹਾਂ ਅਸੀਂ, ਹੈ ਨਾ, ਉਹਦੇ 'ਚ ਇੰਨਾ ਕੁ ਫੜੋ ਦੇ ਅੱਧਾ ਉਹਦੇ ਮੁੜ ਜਾਂਦਾ ਵੈਸੇ ਹੀ, ਜਿੰਨਾ ਪਤਲਾ ਹੁੰਦਾ, ਨੁਕਸਾਨ ਦੇ ਹੈਗਾ, ਕਦੇ ਉੱਪਰ ਵੀ ਗਿਰ ਜਾਂਦਾ, ਇਹਦੇ ਕੋਈ ਫਾਇਦਾ ਨਹੀਂ ਹੈ। ਜਿੱਦਾਂ ਖੰਨਾ ਸਾਨੂੰ ਦੱਸਿਆ ਭਾਈ ਨੇ ਵੀ ਇਹਦੀਆਂ ਇਹਦੇ ਨਾਲ ਬੜੀਆਂ ਡਿਜ਼ੀਜ਼ ਬਿਮਾਰੀਆਂ ਹੈਗੀਆਂ, ਇਹ ਬਿਲਕੁਲ ਇੰਪਲੀਮੈਂਟ ਨਹੀਂ ਹੋ ਗਏ। ਯਾਦ ਹੈ ਮੈਨੂੰ ਸਟੇਸ਼ਨਾਂ ਦੇ ਵੀ ਜਾਂਦੇ ਸੀ ਨਾ, ਮਿੱਟੀ ਦੇ ਕਸੋਰਿਆਂ ਵਿੱਚ ਉਹ ਦਿੰਦੇ ਹੁੰਦੇ ਸੀਗੇ, ਚਾਹ ਦਿੰਦੇ ਹੁੰਦੇ ਸੀਗੇ, ਉਹਦੇ 'ਚ ਮਜ਼ਾ ਵੀ ਆਉਂਦਾ ਸੀ ਪੀਣ ਦਾ, ਉਹ ਜਿਹੜੀ ਪੁਰਾਣੀ ਜੀ। ਹੁਣ ਮੈਂ ਤੁਹਾਨੂੰ ਦੱਸ ਰਿਹਾ, ਜਿੱਦਾਂ ਜਿੱਦਾਂ ਭਾਈ ਨੇ ਦੱਸਿਆ, ਬਹੁਤ ਪੁਰਾਣੀ ਗੱਲ ਹੈ, ਸਾਡੇ ਕੋਟ ਬਖਸ਼ੀ ਮੇਰੇ ਫਾਦਰ ਦੀ 79 ਡੈਥ ਹੋ ਗਈ, 50 ਸਾਲ ਪੁਰਾਣੀ ਗੱਲ ਕਰ, ਸਾਨੂੰ ਸਵੇਰ ਸਵੇਰ ਉਠਾਉਂਦੇ ਹੁੰਦੇ ਸੀ, ਜਾਓ ਪਹਿਲਾਂ ਨਿੰਮ ਲਾ ਕੇ ਲਿਆਓ, ਨਿੰਮ ਲਾ ਕੇ ਲਿਆਂਦੀ ਸੀ, ਸਾਰੇ ਭਰਾ ਨਿੰਮ ਪੈਣਾ, ਨਿੰਮ ਦਾ ਦਾਤਣ ਕਰਦੇ ਸੀਗੇ, ਉਹ ਨਿੰਮ ਵਾਲਾ ਘਰ ਸੀ, ਅੱਜ ਵੀ ਮਸ਼ਹੂਰ ਹੈਗਾ ਕੋਟ ਬਖਸ਼ੀਆਂ ਦੇ ਵਿੱਚ, ਅਤੇ ਉਹ ਕਰਦੇ ਹੁੰਦੇ ਸੀ, ਸਾਡੇ ਕਦੀ ਦੰਦ ਨੂੰ ਕੀੜਾ ਨਹੀਂ ਸੀ ਲੱਗਦਾ, ਕਦੀ ਕੁਛ ਨਹੀਂ। ਫਿਰ 2 ਕੁ ਮਹੀਨੇ ਮਗਰੋਂ ਸਾਡੇ ਨਿੰਮ ਦੇ ਜਿਹੜੇ ਪੱਤੇ ਆ ਨਾ, ਉਹਨਾਂ ਨੂੰ ਕੁੱਟ ਕੇ ਉਹਨਾਂ ਦਾ ਪਾਣੀ ਪਿਲਾ ਕੇ ਸਾਰਿਆਂ ਨੂੰ ਪਿਲਾਉਣਾ, ਕੋੜਾ ਪਿਲਾਉਂਦਾ ਸੀ, ਪਰ ਸਾਨੂੰ ਧੱਕੇ ਨਾਲ ਪਿਲਾਉਂਦੇ ਸੀ, ਉਹਦੇ ਨਾਲ ਫੋੜੇ ਫਿੰਸੀਆਂ ਨਿਕਲਦੀਆਂ। ਸੋ ਜਿਹੜਾ ਪੁਰਾਣਾ ਸਮਾਂ ਸੀ ਬਹੁਤ ਅੱਛਾ, ਅੱਜ ਵੀ ਹੋ ਸਕਦਾ, ਸਭ ਕੁਝ ਪੋਸੀਬਲ ਹੈ, ਥੋੜ੍ਹੀ ਜਿਹੀ ਉੱਤੇ ਸਖਤੀ, ਇਹ ਲੋਕਾਂ ਦੀ ਜਿਹੜੀ ਹੈਲਥ ਹੈ ਅੱਛੀ ਹੋਏਗੀ, ਸਾਡੇ ਬੱਚਿਆਂ ਦੀ, ਪਰਿਵਾਰ ਦੀ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਦੇ ਹਾਂ
0: ਜੀ।
2: ਹਾਂਜੀ ਹਾਂਜੀ,
0: ਹੁਣ ਖੰਨਾ ਜੀ ਗੱਲ ਆਉਂਦੀ ਹੈ ਰਵਾਇਤੀ ਬਦਲ ਦੀ,

0: ਕੋਈ ਵੀ ਖੁਸ਼ੀ ਦਾ ਸਮਾਗਮ ਕਹਿ ਲਓ, ਅਸੀਂ ਪਲੇਟਾਂ ਉਹ ਲੈ ਕੇ ਆਉਂਦੇ ਸੀ ਜਿਹੜੀਆਂ ਯੂਜ਼ ਐਂਡ ਥਰੋ ਵਾਲੀਆਂ ਹੁੰਦੀਆਂ ਸੀਗੀਆਂ, ਅਤੇ ਉਹ ਵੀ ਕਈ ਵਾਰੀ ਹਾਨੀਕਾਰਕ ਹੋ ਜਾਂਦੀਆਂ ਸੀ। ਜਦੋਂ ਬਾਰ ਬਾਰ ਕਿਹਾ ਗਿਆ ਕਿ ਨਾ ਵਰਤੋ ਨਾ ਵਰਤੋ, ਫਿਰ ਸਟੀਲ 'ਤੇ ਆ ਗਏ ਅਸੀਂ, ਅਤੇ ਫਿਰ ਕਹਿੰਦੇ ਨਹੀਂ ਜੀ ਸਟੀਲ ਦੇ ਵਿੱਚੋਂ ਵੀ ਕੁਝ ਹਾਨੀਕਾਰਕ ਨਿਕਲਦਾ, ਅਤੇ ਫਿਰ ਅਸੀਂ ਪਲਾਸਟਿਕ 'ਤੇ ਆ ਗਏ। ਉਹ ਜਿਹੜੇ ਕਹਿੰਦੇ ਜੀ ਇਹ ਅਨਬ੍ਰੇਕੇਬਲ ਪਲੇਟਸ ਹੈਗੀਆਂ ਨੇ, ਇਹ ਵੀ ਹਾਨੀਕਾਰਕ ਨੇ, ਫਿਰ ਅਸੀਂ ਮੁੜ ਕੱਚ ਦੇ ਬਰਤਨਾਂ 'ਤੇ ਆ ਗਏ। ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਪਲਾਸਟਿਕ ਦੀਆਂ ਪਲੇਟਾਂ ਹਾਨੀਕਾਰਕ ਨੇ, ਉਸ ਦਾ ਜਿਹੜਾ ਰਵਾਇਤੀ ਬਦਲ ਕੱਚ ਦੀਆਂ ਪਲੇਟਾਂ 'ਚ ਬਦਲ ਗਿਆ, ਕੱਚ ਦੀਆਂ ਪਲੇਟਾਂ 'ਚ ਆ ਗਿਆ, ਉਹ ਸਾਡੇ ਲਈ ਫਾਇਦੇਮੰਦ ਹੈ?
1: ਇਹ ਤੁਸੀਂ ਜਿਹੜੀ ਗੱਲ ਕੀਤੀ ਨਾ, ਮੈਂ ਇਸ 'ਤੇ ਥੋੜ੍ਹਾ ਜਿਹਾ ਚਾਨਣ ਹੋਰ ਐਡ ਕਰਕੇ ਪਾਉਣਾ ਚਾਹੂੰਗਾ ਕਿ ਦੇਖੋ ਅਲਟਰਨੇਟਿਵਸ ਦੀ ਆਪਾਂ ਜਦੋਂ ਗੱਲ ਕਰੀ ਦੀ, ਹੁਣ ਮਹਾਕੁੰਭ ਹੋਇਆ ਹਰਿਦੁਆਰ 'ਚ, ਸਭ ਨੂੰ ਪਤਾ
0: ਜੀ,
1: ਠੀਕ ਹੈ, ਲੱਖਾਂ ਕਰੋੜਾਂ ਸ਼ਰਧਾਲੂ ਉੱਥੇ ਪਹੁੰਚੇ,
0: ਬਿਲਕੁਲ,
1: ਅਤੇ ਇੱਕ ਥੈਲਾ ਇੱਕ ਥਾਲੀ ਅਭਿਆਨ ਚਲਾਇਆ ਗਿਆ ਸੀਗਾ ਉੱਥੇ, ਲੱਖਾਂ ਦੀ ਸੰਖਿਆ 'ਚ ਵਖੇਰੀ, ਮੈਂ ਆਪ ਉੱਥੇ ਰਿਹਾ ਲਗਭਗ ਇੱਕ ਹਫ਼ਤਾ, ਅਤੇ ਲੱਖਾਂ ਦੀ ਸੰਖਿਆ ਦੇ ਵਿੱਚ ਉੱਥੇ ਸ਼ਰਧਾਲੂ ਉੱਥੇ ਪਹੁੰਚੇ, ਅਤੇ ਲੱਖਾਂ ਦੀ ਸੰਖਿਆ ਦੇ ਵਿੱਚ ਥੈਲੇ ਅਤੇ ਥਾਲੀਆਂ ਵੀ ਉੱਥੇ ਵੰਡੀਆਂ ਗਈਆਂ,
0: ਜੀ,
1: ਥਾਲੀ ਬੈਂਕ ਬਣਾਏ ਗਏ,
0: ਜੀ,
1: ਥਾਲੀ ਬੈਂਕ ਕੀ ਸਟੀਲ ਦੀ ਥਾਲੀ ਹੋਵੇ, ਕੱਚ ਦੀ ਥਾਲੀ ਹੋਵੇ, ਇਹ ਅਲਟਰਨੇਟਿਵ ਹੈਗੇ ਨੇ
0: ਜੀ।
1: ਜਿੰਨਾ ਹੋ ਸਕੇ ਤੁਹਾਨੂੰ ਜਿੱਦਾਂ ਪੁਰਾਣੇ ਟਾਈਮਾਂ ਤੋਂ ਯਾਦ ਹੋਣਾ, ਗੁਰੂ ਘਰਾਂ 'ਚ ਮੰਦਰਾਂ ਦੇ ਵਿੱਚ ਭੰਡਾਰ ਹੁੰਦਾ ਸੀਗਾ, ਸਟੀਲ ਦੇ ਹੁੰਦੇ ਸੀਗੇ, ਅੱਜ ਵੀ ਹੁੰਦੇ ਨੇ, ਪਰ ਲੈਣ ਜਾਣ ਲੋਕ ਘੱਟ ਜਾਂਦੇ ਨੇ, ਪਰ ਉਹ ਪਹਿਲੇ ਕੋਈ ਵਿਆਹ ਸ਼ਾਦੀਆਂ ਫੰਕਸ਼ਨ ਹੋਣੇ ਉੱਥੋਂ ਹੀ ਭਾਂਡੇ ਲਿਆਣੇ, ਧੋ ਕੇ ਸਾਫ਼ ਕਰਕੇ ਉੱਥੇ ਹੀ ਦੇ ਆਉਣੇ, ਠੀਕ ਹੈ, ਉਹ ਇੱਕ ਬਰਤਨ ਬੈਂਕ ਬਣਿਆ ਹੁੰਦਾ ਸੀਗਾ, ਉਹ ਸਾਨੂੰ ਮੁੜ ਲੋੜ ਹੈ ਉਹ ਬਰਤਨ ਬੈਂਕਾਂ ਨੂੰ ਦੁਬਾਰਾ ਤੋਂ ਬਣਾਉਣ ਦੀ, ਜੇ ਹੈਗੇ ਨੇ ਉਹਨਾਂ ਨੂੰ ਚਲਾਉਣ ਦੀ, ਉਹਨਾਂ ਨੂੰ ਵਰਤਣ ਦੀ, ਦਿਖਾਵੇ ਤੋਂ ਬਾਹਰ ਆਉਣਾ ਪਏਗਾ। ਫਿਰ ਵੀ ਜੇ ਕਿਤੇ ਸਾਨੂੰ ਡਿਸਪੋਜ਼ੇਬਲ ਲੱਗੇ ਕਿ ਆਪਾਂ ਡਿਸਪੋਜ਼ੇਬਲ ਵਰਤਣਾ ਹੀ ਹੈ, ਤੇ ਉਹ ਪੱਤਲ ਡੂਨੇ ਵਰਗੀ ਕੋਈ ਮੋਜ ਨਹੀਂ, ਉਹ ਕੁਦਰਤ ਵਰਗਾ ਕੋਈ ਰੰਗ ਨਹੀਂ, ਠੀਕ ਹੈ, ਪੱਤਲ ਡੂਨੇ ਅੱਜ ਵੀ ਮਿਲ ਜਾਂਦੇ ਨੇ। ਤੁਹਾਨੂੰ ਯਾਦ ਹੋਣਾ ਆਪਣੇ ਜਲੰਧਰ ਦੇ ਵਿੱਚ ਲਾਡੋਵਾਲੀ ਰੋਡ ਦੇ ਵਿੱਚ ਘੱਟੋ ਘੱਟ 100 ਪਰਿਵਾਰ ਹੁੰਦਾ ਸੀ, ਟਰੱਕਾਂ ਦੇ ਟਰੱਕ ਪੱਤੇ, ਟੋਰ ਤੇ ਪਲਾਹ ਦੇ ਰੁੱਖ ਨੇ ਜਿਹੜੇ ਪੱਤੇ ਦਿੰਦੇ ਨੇ, ਇਹਨਾਂ ਦੇ ਪੱਤਲ ਡੂਨੇ ਬਣਦੇ ਸੀ, ਟਰੱਕਾਂ ਦੇ ਟਰੱਕ ਹਿਮਾਚਲ ਤੋਂ ਆਉਂਦੇ ਸੀਗੇ, ਤੇ ਸਭ ਯੂਜ਼ ਹੋ ਜਾਂਦੇ ਸੀਗੇ। ਅੱਜ ਦੇ ਟਾਈਮ ਤੇ ਮੁੜ ਲੋੜ ਹੈ ਸਾਨੂੰ ਉਹ ਚੀਜ਼ਾਂ ਨੂੰ ਵਰਤਣ ਦੀ। ਉਸ ਤੋਂ ਇਲਾਵਾ ਵੀ ਕਈ ਅਲਟਰਨੇਟਿਵ ਹੋਰ ਆਏ ਨੇ, ਮੱਕੀ ਦੇ ਦਾਣਿਆਂ ਤੋਂ, ਗੰਨੇ ਦੇ ਬੂਰੇ ਤੋਂ, ਬਗਾਸ ਜੀ ਨੂੰ ਕਹਿੰਦੇ, ਉਹਦੇ ਤੋਂ ਵੀ ਇੱਕ ਡਿਸਪੋਜ਼ੇਬਲ ਵੀ ਬਣਨੇ ਸ਼ੁਰੂ ਹੋਏ ਨੇ। ਜੇ ਆਪਾਂ ਫਿਰ ਵੀ ਡਿਸਪੋਜ਼ੇਬਲ ਹੀ ਵਰਤਣੇ ਹੈ, ਕਿਤੇ ਸਾਨੂੰ ਨਹੀਂ ਲੱਗ ਰਿਹਾ, ਤੇ ਪਲਾਸਟਿਕ ਦੀ ਪਲੇਟ ਨਾ ਵਰਤੀਏ, ਪਲਾਸਟਿਕ ਦੇ ਗਿਲਾਸ ਨਾ ਵਰਤੀਏ ਡਿਸਪੋਜ਼ੇਬਲ ਦੇ ਵਿੱਚ, ਉਹ ਵਰਤੀਏ ਜਿਹੜੇ ਮਿੱਟੀ ਦੇ ਵਿੱਚ ਮਿੱਟੀ ਹੋ ਜਾਂਦੇ ਨੇ, ਖਾਦ ਬਣ ਜਾਂਦੇ ਨੇ, ਉਹ ਅਲਟਰਨੇਟਿਵ ਵੀ ਸਾਡੇ ਕੋਲ ਅਵੇਲੇਬਲ ਹੈ। ਸਟੀਲ ਦੀ ਥਾਲੀਆਂ ਵਰਤੀਏ, ਗਲਾਸ ਦੀਆਂ, ਕੱਚ ਦੀਆਂ ਵਰਤੀਏ, ਨਹੀਂ ਤਾਂ ਫਿਰ ਜਿਹੜੇ ਬਾਇਓਡੀਗ੍ਰੇਡੇਬਲ ਨੇ ਉਹ ਆਪਸ਼ਨਾਂ ਵਰਤੀਏ। ਜੇ ਆਪਾਂ ਚਾਹ ਪੀਣੀ ਹੈ ਤਾਂ ਪਲਾਸਟਿਕ ਦੇ ਗਲਾਸ 'ਚ ਨਹੀਂ ਪੀਣੀ, ਉਹ ਤੁਹਾਨੂੰ ਕੈਂਸਰ ਦੇਏਗੀ। ਜੇ ਪੀਣੀ ਹੈ ਤਾਂ ਆਪਣਾ ਸਟੀਲ ਦਾ ਗਲਾਸ ਕੈਰੀ ਕਰੋ, ਦਿਨ 'ਚ 4 ਵਾਰ ਚਾਹ ਪੀਂਦੇ ਤਾਂ ਬੜੇ ਸ਼ੌਕੀਨ ਹੈ, ਤਾਂ ਗਲਾਸ ਤਾਂ ਉਨਾ ਕੀ ਹੋ ਜਾਏਗਾ। ਸਟੀਲ ਦਾ ਗਲਾਸ ਨਾਲ ਕੈਰੀ ਕਰੋ, ਆਪਣੇ ਕੱਚ ਦਾ ਗਲਾਸ ਕੈਰੀ ਕਰੋ। ਪਹਿਲਾਂ ਕੱਚ ਦੀਆਂ ਗਲਾਸੀਆਂ ਘਰਾਂ 'ਚ ਨੋਰਮਲ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਆਪਾਂ ਫਿਰ ਉਹ ਦਿਖਾਵਿਆਂ ਵੱਲ ਚਲੇ ਗਏ। ਜੇ ਆਪਾਂ ਆਫ ਦਫ਼ਤਰ 'ਚ ਪੀਣੀ ਹੈ, ਉਹਨੂੰ ਧੋ ਕੇ ਮੁੜ ਵਰਤੋਂ 'ਚ ਲਿਆਈਏ।
0: ਜੀ ਜੀ,
1: ਇਹ ਸੌਖੇ ਸੌਖੇ ਜਿਹੇ ਸੋਲਿਊਸ਼ਨ ਨੇ।
0: ਬਿਲਕੁਲ ਜੀ, ਸੌਖੇ ਸੋਲਿਊਸ਼ਨ ਹੈ, ਇਹਨਾਂ 'ਤੇ ਅਮਲ ਅਸੀਂ ਕਰਨਾ ਹੈ। ਕੁਲਦੀਪ ਸਿੰਘ ਓਬਰਾਏ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਜਦੋਂ ਆਪਾਂ ਪਲਾਸਟਿਕ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਰਵਾਇਤੀ ਬਦਲ ਆ ਚੁੱਕੇ ਨੇ, ਕੱਪੜੇ ਦੇ ਥੈਲੇ ਆ ਗਏ ਨੇ ਅਤੇ ਜਾਂ ਫਿਰ ਪੱਤਲ ਆ ਗਏ ਨੇ, ਸੱਚਮੁੱਚ ਕੁਝ ਥਾਵਾਂ 'ਤੇ ਜਦੋਂ ਅਸੀਂ ਖਾਣਾ ਵੀ ਖਾਣ ਜਾਂਦੇ ਹਾਂ ਨਾ ਬਾਹਰ, ਉੱਥੇ ਹੁਣ ਕੇਲਿਆਂ ਦੇ ਪੱਤੇ ਰੱਖ ਕੇ ਵੀ ਖਾਣਾ ਪਰੋਸਿਆ ਜਾਂਦਾ, ਖਾਸ ਕਰਕੇ ਜਦੋਂ ਸਾਊਥ ਇੰਡੀਅਨਸ ਦੀ ਗੱਲ ਕਰੀਏ। ਬਹੁਤ ਸਾਰੇ ਸੂਬੇ ਇਹੋ ਜਿਹੇ ਨੇ ਜਿੱਥੇ ਪਲਾਸਟਿਕ ਬੈਨ ਹੋ ਚੁੱਕੀ ਹੈ, ਉਹ ਤੁਹਾਨੂੰ ਕਾਗਜ਼ ਦੇ ਵਿੱਚ ਹੀ ਖਾਣਾ ਮਿਲੇਗਾ, ਕਾਗਜ਼ ਦੇ ਲਿਫਾਫੇ 'ਚ ਹੀ ਖਾਣਾ ਦਿੱਤਾ ਜਾਏਗਾ, ਤੁਹਾਨੂੰ ਪਲਾਸਟਿਕ ਨਹੀਂ ਮਿਲੇਗੀ।
2: ਸਾਨੂੰ ਸਾਰਿਆਂ ਨੂੰ ਨਾ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਦਿਲੋਂ ਹੋ ਕੇ ਜਿਹੜਾ ਕੰਮ ਕਰੀਏ ਨਾ, ਉਹ ਹਮੇਸ਼ਾ ਕਾਮਯਾਬ। ਅੱਜ ਜਿਹੜਾ ਬੂਟਾ ਲਾਵਾਂਗੇ, ਮੈਨੂੰ ਇੱਕ ਮੈਂ ਤਾਂ ਮਾਂ ਦੇ ਦੱਸਦਾ, ਮੈਂ ਛੋਟੇ ਹੁੰਦੇ ਬਚਪਨ ਤੋਂ ਆਪਣੀ ਮੰਮੀ ਕੋਲੋਂ ਬੂਟੇ ਲਾਉਣ ਦਾ ਉਹਨਾਂ ਨੂੰ ਬੜਾ ਸ਼ੌਂਕ ਸੀ। ਮੈਂ ਆਪਣੀ ਗੱਡੀ 'ਚ ਲੈ ਕੇ, ਛੋਟਾ ਮੁੰਡਾ ਨਾਲ ਲੈ ਕੇ, ਜਿਹੜਾ ਘਰ ਕੰਮ ਕਰਦਾ ਮੁੰਡਾ ਹੈ ਨਾ, ਮੈਂ ਜਗ੍ਹਾ ਜਗ੍ਹਾ 'ਤੇ ਪੇਪਰ ਲਾਏ ਨੂੰ ਮੈਂ ਲਾਉਂਦਾ ਨਾ। ਅੱਜ ਪੇਪਰ ਮੈਂ 100 ਫੁੱਟ ਤੋਂ ਉੱਪਰ ਹੋਏ ਦੇਖੇ, ਮਲਾਬ ਚੌਂਕ ਬੂਟੇ ਲਾਏ ਵੀ ਮੈਂ
0: ਜੀ
2: 20 ਸਾਲ ਹੋ ਗਏ ਨੂੰ, ਅੱਜ 100-100 ਫੁੱਟ ਤੋਂ ਉੱਪਰ ਹੋਏ
0: ਜੀ।
2: ਸੋ ਇਹ ਜਿਹੜੀ ਹੈ ਨਾ, ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਹੈਗੀਆਂ, ਜਿੰਨੀਆਂ ਵੀ ਧਾਰਮਿਕ ਸੰਸਥਾਵਾਂ, ਗੁਰਦੁਆਰਾ ਹੈ, ਮੰਦਰ ਹੈ, ਜਾਂ ਹੋਰ ਕੋਈ ਡੇਰਾ ਹੈਗਾ ਜਾਂ ਕਿਤੇ ਵੀ ਹੈ, ਮੇਰੇ ਖਿਆਲ ਇਹਨਾਂ ਪੋਸੀਬਲ ਹੈ, ਉਹ ਜਲਦੀ ਕੰਮ ਹੋ ਜਾਏਗਾ। ਪਰ ਮੈਂ ਚਾਹੁੰਦਾ ਇਹ ਜਿੰਨੇ ਵੀ ਆਪਣੇ ਹਿੰਦੁਸਤਾਨ 'ਚ ਮੰਦਰ ਬਣੇ ਹਨ, ਗੁਰਦੁਆਰੇ ਧਾਰਮਿਕ ਸਥਾਨ ਹਨ, ਕੋਈ ਡੇਰਾ ਬਣਿਆ ਜਾਂ ਕਿਸੇ ਤਰ੍ਹਾਂ ਸਕੂਲ ਹੈਗੇ ਨੇ, ਕਾਲਜ ਹੈਗੇ ਨੇ, ਜਿਨ੍ਹਾਂ 'ਚ ਉਹਨਾਂ ਨੂੰ ਇਹ ਸ਼ਿਕਸ਼ਾ ਦੇਣੀ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਹੱਥ ਖੜੇ ਕਰਾ ਕੇ ਉਹਨਾਂ ਨੂੰ ਵਿਸ਼ਵਾਸ ਦਵਾਈਏ, ਸ਼ਪਥ ਦਵਾਈਏ ਵੀ ਅੱਜ ਤੋਂ ਬਾਅਦ ਅਸੀਂ ਜਿਹੜੀ ਹੈ ਇੰਨੀ ਵੇਵ ਚਲਾ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਪਾਪੂਲੇਸ਼ਨ ਹੈਗੀ ਹੈ, ਨਵੀਂ ਜਨਰੇਸ਼ਨ ਹੈਗੀ ਹੈ, ਉਹਨਾਂ ਨੂੰ ਇਸ ਚੀਜ਼ਾਂ ਤੋਂ ਪੀੜਿਤ ਨਾ ਹੋਵੇ। ਜਿਸ ਤਰ੍ਹਾਂ ਭਾਅ ਜੀ ਨੇ ਦੱਸਿਆ ਕਿ ਕੈਂਸਰ ਦਾ ਇਲਾਜ, ਲੀਵਰ ਦਾ ਕਿੰਨਾ ਨੁਕਸਾਨ ਹੁੰਦਾ, ਅੱਜ ਹੀ ਅਸੀਂ ਅਗਰ ਇਹ ਬੂਟਾ ਲਾਈਏ ਨਾ, ਜਿਹੜਾ ਬੂਟਾ ਅਸੀਂ ਲਾਵਾਂਗੇ ਕੱਲ੍ਹ ਨੂੰ ਵੱਡਾ ਹੋਣਾ ਹੀ ਹੋਣਾ ਹੈਗਾ। ਜੇ ਅਸੀਂ ਅੱਜ ਸ਼ੁਰੂਆਤ ਕਰੀਏ, ਆਉਣ ਵਾਲੇ ਥੋੜ੍ਹੇ ਸਮੇਂ ਦੇ ਵਿੱਚ ਹੀ ਇਸ ਚੀਜ਼ ਤੋਂ ਅਸੀਂ ਰਾਹਤ ਪਾ ਸਕਦੇ ਹਾਂ
0: ਜੀ। ਚਲਦੇ ਚਲਦੇ ਪੁਨੀਤ ਜੀ ਤੁਹਾਡੇ ਵੱਲ ਆਵਾਂਗੇ। ਜਦੋਂ ਆਪਾਂ

0: ਨਾਲ ਜਿਹੜਾ ਪ੍ਰਦੂਸ਼ਣ ਫੈਲਦਾ ਉਸਦਾ ਜਿਹੜਾ ਰਵਾਇਤੀ ਬਦਲ ਹੈ, ਕੱਪੜੇ ਦੇ ਥੈਲੇ ਹੋ ਗਏ ਜਾਂ ਚਲੋ ਪੱਤਲ ਦੀ ਗੱਲ ਕੀਤੀ ਅਸੀਂ ਜਾਂ ਹੋਰ ਚੀਜ਼ਾਂ ਦੀ ਅਸੀਂ ਗੱਲ ਕੀਤੀ, ਤਾਂ ਫਿਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਮ ਨਾਗਰਿਕਾਂ ਨੂੰ ਜਾਂ ਜਿਹੜੇ ਇਸ ਵੇਲੇ ਸੁਣ ਰਹੇ ਨੇ ਕਿ ਅਸੀਂ ਰਵਾਇਤੀ ਬਦਲ ਦੇ ਉੱਤੇ ਕਿਸ ਤਰੀਕੇ ਅਮਲ ਕਰਨਾ, ਕਿਸ ਤਰੀਕੇ ਲੈ ਕੇ ਆਉਣਾ ਇਸ ਨੂੰ?
1: ਦੇਖੋ, ਇਹ ਜਿਹੜੀ ਤੁਸੀਂ ਇਹ ਗੱਲ ਕਹੀ ਰਵਾਇਤੀ ਬਦਲ ਦੀ, ਆਪਣੇ ਹਰ ਜਗ੍ਹਾ 'ਤੇ ਸਾਲ ਦਾ ਕੀ ਹਰ ਰੋਜ਼ ਦਾ ਹਜ਼ਾਰਾਂ ਲੱਖਾਂ ਟਨ ਕੂੜਾ ਨਿਕਲ ਰਿਹਾ। ਸਾਨੂੰ ਲੱਗਦਾ ਗੰਦਗੀ ਬਹੁਤ ਹੈ, ਆਪਾਂ ਕਿਸੇ ਬਾਹਰਲੇ ਮੁਲਕ ਜਾਈਦਾ ਸਾਨੂੰ ਲੱਗਦਾ ਸਭ ਸਾਫ਼ ਸੁਥਰਾ ਹੈ। ਕਿਉਂ ਸਾਫ਼ ਸੁਥਰਾ? ਕਿਉਂਕਿ ਉੱਥੇ ਉਹ ਬਦਲ ਨੂੰ ਜੀਆ ਜਾ ਰਿਹਾ, ਅਤੇ ਸਾਡਾ ਵੀ ਇੰਨੀ ਪੁਰਾਣੀ ਸੰਸਕ੍ਰਿਤੀ ਹੈ, ਆਪਾਂ ਉਸ ਬਦਲ ਦੇ ਨਾਲ ਹੀ ਜਿਉਂਦੇ ਆਏ ਹਾਂ। ਹੁਣ ਜੇ ਅਲਟਰਨੇਟਿਵਸ ਦੀ ਆਪਾਂ ਗੱਲ ਕਰੀਏ, ਸਿੱਧੀ ਸਿੱਧੀ ਚੀਜ਼ਾਂ ਅੱਜ ਆਪਾਂ ਇੱਕ ਸੰਕਲਪ ਲੈ ਲਈਏ ਸਾਰੇ। ਮੈਂ ਜਿੱਦਾਂ ਪਹਿਲਾਂ ਵੀ ਕਿਹਾ, ਅਲਟਰਨੇਟਿਵਸ ਬਹੁਤ ਸਾਰੇ ਅਵੇਲੇਬਲ ਨੇ। ਤੁਸੀਂ ਅੱਜ ਫੋਨ ਖੋਲੂਗੇ, ਗੂਗਲ 'ਤੇ ਸਰਚ ਮਾਰੂਗੇ, ਤੁਹਾਨੂੰ ਸਾਰੇ ਅਲਟਰਨੇਟਿਵਸ ਦੇਖਣਗੇ। ਪ੍ਰੈਕਟੀਕਲੀ ਫਿਜ਼ੀਬਲ ਅਲਟਰਨੇਟਿਵਸ ਵੀ ਹੈਗੇ ਨੇ, ਜਿੱਦਾਂ ਮੈਂ ਦੱਸਿਆ ਪ੍ਰੇਮਾਰਥ ਹੈ, ਹੋਰ ਕਈ ਸਾਰੀ ਕੰਪਨੀ ਇੱਦਾਂ ਦੀ ਜਿਹੜੀ ਇਸ 'ਤੇ ਕੰਮ ਕਰ ਵੀ ਰਹੀਆਂ ਵਾ, ਜਿਨ੍ਹਾਂ ਨੇ ਅਲਟਰਨੇਟਿਵਸ 'ਤੇ ਕੰਮ ਵੀ ਕਰ ਲਿਆ ਵਾ। ਹੁਣ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ? ਅੱਜ ਪਹਿਲਾਂ ਆਪਣੇ ਘਰ 'ਚ ਗੱਲ ਕਰਨੀ, ਅੱਜ ਤਾਂ ਜਦੋਂ ਜਿਹੜੇ ਸ਼ਰੋਤਾ ਸੁਣ ਰਹੇ ਨੇ ਇੱਕ ਦਿਲ 'ਤੇ ਹੱਥ ਰੱਖ ਕੇ ਸੌ ਖਾ ਲੈਣ ਕਿ ਮੈਂ ਅੱਜ ਘਰ ਜਾਣ ਲੱਗੇ 5 ਕੱਪੜੇ ਦੇ ਥੈਲੇ ਲੈ ਕੇ ਜਾਣੇ ਹੈ, ਨਹੀਂ ਤਾਂ ਜਿਹੜੇ ਘਰਾਂ 'ਚ ਮਾਤਾਵਾਂ ਭੈਣਾਂ ਸਿਲਾਈ ਕਰ ਲੈਂਦੀਆਂ, ਜਿਹੜੇ ਪੁਰਾਣੇ ਕੱਪੜੇ ਪਏ ਨੇ
0: ਜੀ
1: ਉਹ ਕੱਢੀਏ, ਉਹਨਾਂ ਨੂੰ ਤਾਂ ਪੁਰਾਣੀ ਜ਼ਿੰਦਗੀ ਜੀ ਲਈਏ, ਸਾਰੇ ਰਲ ਮਿਲ ਕੇ ਅੱਜ 5-7 ਥੈਲੇ ਬਣਾਈਏ। ਠੀਕ ਹੈ, ਐਤਕੀ ਦੀ ਜਿਹੜੀ ਬੱਚਿਆਂ ਦੀ ਐਕਟੀਵਿਟੀ ਹੈ ਪੇਪਰ ਖਤਮ ਹੋਣ 'ਤੇ ਉਹਨਾਂ ਨਾਲ ਮਿਲ ਕੇ ਥੈਲੇ ਬਣਾਈਏ, ਜਦੋਂ ਸੋਹਣੇ ਸੋਹਣੇ ਜੇ ਘਰ 10-15 ਥੈਲੇ ਬਣੇ ਹੋਣਗੇ, ਉਹ 'ਚ ਕਢਾਈਆਂ ਕੱਢੀਆਂ ਹੋਣਗੀਆਂ ਮਾਤਾਵਾਂ ਨੇ ਭੈਣਾਂ ਨੇ, ਅਤੇ ਉਹ ਦਿਲ ਵੀ ਕਰੇਗਾ ਤੁਹਾਨੂੰ ਚੱਕ ਕੇ ਲੈ ਕੇ ਜਾਣ ਦਾ ਨਾ। ਪਹਿਲੇ ਤਾਂ ਸਲਿਊਸ਼ਨ ਹੋ ਗਿਆ ਥੈਲਾ, ਅੱਜ ਤੋਂ ਸੌ ਖਾ ਲਈਏ ਕਿ ਆਪਾਂ ਥੈਲੇ ਦੀ ਵਰਤੋਂ ਕਰਨੀ ਹੈ। ਜੇ ਸਬਜ਼ੀ ਮੰਡੀ ਜਾਣਾ ਹੈ 5-7 ਥੈਲੇ ਲੈ ਕੇ ਜਾਣੇ ਹੈ, ਇਹ ਨਹੀਂ ਕਰਨਾ ਕਿ ਇੱਕ ਥੈਲੇ 'ਚ 10 ਲਿਫਾਫੇ ਫਿਰ ਪਾ ਕੇ ਲਿਆਉਂਦੇ, ਉਹ ਦਿਖਾਵਾ ਨਹੀਂ ਕਰਨਾ ਹੈ, ਉਹ ਆਪਣੇ ਲਈ ਕਰਨਾ ਹੈ। ਜੇ ਇਕੱਲੇ ਵੀ ਸਹੀ ਰਸਤੇ ਤੁਰਨਾ ਪਵੇ ਤਾਂ ਭੀੜ ਦਾ ਹਿੱਸਾ ਬਣਨ ਦੀ ਲੋੜ ਨਹੀਂ ਹੁੰਦੀ
0: ਜੀ।
1: ਦੂਸਰਾ ਕੰਮ ਕੀ ਕਰਨਾ ਹੈ, ਡਿਸਪੋਜ਼ੇਬਲ ਪਲਾਸਟਿਕ ਦਾ ਅੱਜ ਤੋਂ ਹੀ ਯੂਜ਼ ਕਰਨਾ ਬੰਦ ਕਰ ਦੇਣਾ ਹੈ। ਰੁਪਈਆ ਸਸਤਾ ਰੁਪਈਆ ਮਹਿੰਗਾ ਨਾ ਸੋਚੋ, ਉਹ ਬਿਮਾਰੀ ਤੁਹਾਨੂੰ ਵੀ ਲੱਗਣੀ ਹੈ ਜਿਹੜੀ ਤੁਸੀਂ ਫੈਲਾ ਰਹੇ ਹੋ, ਉਹ ਕਰਮ ਮੁੜ ਕੇ ਤੁਹਾਡੇ ਕੋਲ ਵੀ ਆਉਣੇ ਆ ਜਿਹੜੇ ਤੁਸੀਂ ਅੱਜ ਕਰ ਰਹੇ ਹੋ। ਤੇ ਅੱਜ ਤੋਂ ਇਹ ਵੀ ਸੌਖਾ ਲਈਏ ਕਿ ਪਲਾਸਟਿਕ ਵਾਲਾ ਡਿਸਪੋਜ਼ੇਬਲ ਯੂਜ਼ ਨਹੀਂ ਕਰਾਂਗੇ, ਪਲਾਸਟਿਕ ਦੇ ਗਲਾਸਾਂ 'ਚ ਚਾਹ ਨਹੀਂ ਪੀਵਾਂਗੇ, ਪਲਾਸਟਿਕ ਜਿਹੜੇ ਲੰਗਰ ਲਾਵਾਂਗੇ ਉਹ ਛਬੀਲਾ ਲਗਾਵਾਂਗੇ, ਬਾਅਦ 'ਚੋਂ ਲੱਖਾਂ ਹਜ਼ਾਰਾਂ ਗਲਾਸ ਸੜਕ 'ਤੇ ਰੁਲ ਰਹੇ ਹੁੰਦੇ ਪਲਾਸਟਿਕ ਦੇ, ਉਹ ਗੰਦ ਨਹੀਂ ਪਾਵਾਂਗੇ। ਠੀਕ ਹੈ, ਉਹਦੀ ਜਗ੍ਹਾ ਦੁਬਾਰਾ ਸਟੀਲ ਦੇ ਗਲਾਸ ਧੋ ਧੋ ਕੇ ਵਰਤੀਏ। ਠੀਕ ਹੈ, ਇੱਦਾਂ ਦੇ ਸਲਿਊਸ਼ਨਾਂ 'ਤੇ ਕੰਮ ਕਰਾਂਗੇ। ਇਸ ਤੋਂ ਇਲਾਵਾ ਬੈਂਬੂ ਟੁੱਥਬਰੱਸ਼ ਦੱਸ ਦਿੱਤਾ ਤੁਹਾਨੂੰ, ਸਟੀਲ ਦੀਆਂ ਕੱਚ ਦੀਆਂ ਥਾਲੀਆਂ ਤੁਹਾਨੂੰ ਦੱਸ ਦਿੱਤੀਆਂ, ਜਿਹੜੇ ਆਪਾਂ ਲੰਗਰ ਭੰਡਾਰੇ ਕਰਨੇ ਹੈ ਉਹਨਾਂ ਲਈ ਥਾਲੀ ਬੈਂਕ ਬਣਾਈਏ।
0: ਬਿਲਕੁਲ, ਬਹੁਤ ਸੋਹਣੀ ਤੁਸੀਂ ਗੱਲ ਕੀਤੀ। ਔਰ ਕਹਿੰਦੇ ਨੇ ਕਿ ਇੱਕ ਜਗ੍ਹਾ 'ਤੇ ਤਾਂ ਇਹੋ ਜਿਹੇ ਬਰਤਨ ਵੀ ਆ ਗਏ ਨੇ ਜਿਹੜੇ ਖਾਣਾ ਖਾਣ ਤੋਂ ਬਾਅਦ ਅਸੀਂ ਬਰਤਨ ਵੀ ਖਾ ਸਕਦੇ ਹਾਂ,
1: ਇਡੇਬਲ ਕਹਿੰਦੇ ਸੀ ਉਹਨਾਂ ਨੂੰ, ਬਣਦੇ ਨੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਦਾਂ ਦੇ ਬਣਦੇ ਨੇ। ਬਹੁਤ ਸਾਰੇ ਸਟਾਰਟਅਪਸ ਨੇ ਅੱਜ ਦਾ ਯੂਥ ਨੂੰ ਲੋੜ ਹੈ ਹੋਰ ਇੱਦਾਂ ਦੇ ਕੰਮ ਕਰਨ ਦੀ
0: ਜੀ,
1: ਕਰਨੇ ਚਾਹੀਦੇ, ਇਹਨੂੰ ਇੰਟਰਸਟਿਡ ਬਣਾਓ। ਅੱਜ ਯੂਰਪ ਦੀਆਂ 25-30 ਕੰਪਨੀਆਂ ਨੇ ਸਾਡੀ ਪਤਲਾ ਡੂਨੀਆਂ ਨੂੰ ਪੇਟੈਂਟ ਕਰਾਇਆ ਹੋਇਆ।
0: ਬਿਲਕੁਲ
1: ਠੀਕ ਹੈ, ਮੋਰਿੰਗੇ ਵਰਗੀ ਚੀਜ਼ਾਂ ਪੇਟੈਂਟ ਕਰਾ ਕੇ ਉਹਨੂੰ ਵੇਚ ਰਹੇ ਨੇ
0: ਜੀ,
1: ਤੇ ਅਸੀਂ ਕਿਉਂ ਨਹੀਂ ਕਰ ਸਕਦੇ?
0: ਬਿਲਕੁਲ,
1: ਅਸੀਂ ਵੀ ਕਰੀਏ
0: ਜੀ,
1: ਅਲਟਰਨੇਟਿਵ 'ਤੇ ਕੰਮ ਕਰੀ
0: ਜੀ। ਸੋ ਪੁਨੀਤ ਖੰਨਾ ਜੀ ਅਤੇ ਕੁਲਦੀਪ ਸਿੰਘ ਉਬਰਾਏ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਦੱਸਿਆ ਕਿ ਪਲਾਸਟਿਕ ਤੋਂ ਫੈਲਣ ਵਾਲਾ ਪ੍ਰਦੂਸ਼ਣ ਅਸੀਂ ਕਿਸ ਤਰੀਕੇ ਰੋਕ ਸਕਦੇ ਹਾਂ ਅਤੇ ਇਸ ਦਾ ਬਦਲ ਕੀ ਹੈ ਅਤੇ ਇਸ ਨੂੰ ਕਿਵੇਂ ਅਸੀਂ ਅਪਣਾਉਣਾ। ਸਟੂਡੀਓ 'ਚ ਆਉਣ ਲਈ, ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਸਾਨੂੰ ਪੂਰੀ ਉਮੀਦ ਹੈ ਸਾਡੇ ਸੁਣਨ ਵਾਲੇ ਇਹਨਾਂ ਗੱਲਾਂ 'ਤੇ ਜ਼ਰੂਰ ਅਮਲ ਕਰਨਗੇ।
2: ਜੀ, ਬਹੁਤ ਸੋਹਣੀ ਜਾਣਕਾਰੀ ਦਿੱਤੀ ਪਲਾਸਟਿਕ ਦੇ ਉੱਤੇ। ਸਿਲਸਿਲਾ ਸਾਂਝ ਤੁਸੀਂ ਸੁਣ ਰਹੇ ਸੀ, ਜਿਸ ਤਹਿਤ ਵਿਚਾਰ ਚਰਚਾ ਕੀਤੀ ਗਈ ਕਿ ਪਲਾਸਟਿਕ ਨਾਲ ਫੈਲ ਰਿਹਾ ਪ੍ਰਦੂਸ਼ਣ ਅਤੇ ਰਵਾਇਤੀ ਬਦਲਾਅ। ਇਸ ਦੇ ਵਿੱਚ ਭਾਗ ਲੈਣ ਵਾਲੇ ਸੀ ਪੁਨੀਤ ਖੰਨਾ, ਕੁਲਦੀਪ ਸਿੰਘ ਓਬਰਾਏ ਅਤੇ ਸੁਖਜੀਤ ਕੌਰ, ਪੇਸ਼ਕਸ਼ ਪ੍ਰਭਜੋਤ ਕੌਰ ਦੀ ਸੀ। ਗੱਲਾਂ ਬਾਤਾਂ ਕੋਮਲ ਬਹੁਤ ਸਾਰੀਆਂ ਇਹਨਾਂ ਨੇ ਕੀਤੀਆਂ ਔਰ ਜਾਣਕਾਰੀ ਬਹੁਤ ਸੋਹਣੀ ਸੀ। ਹੁਣ ਗੱਲਾਂ ਬਾਤਾਂ ਹੋਰ ਵੀ ਕਰਨੀਆਂ ਨੇ ਅਸੀਂ, ਪਰ ਇੱਕ ਬ੍ਰੇਕ ਲੈ ਲੈਂਦੇ ਹਾਂ, ਗੀਤ ਸੁਣਦੇ ਹਾਂ।

ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।

ਅੱਜ ਸ਼ਕਤੀ ਰੂਪਾ ਤਹਿਤ ਅਸੀਂ ਗੱਲ ਕਰਾਂਗੇ ਦੁਰਗਾਵਤੀ ਦੇਵੀ, ਜਿਨ੍ਹਾਂ ਨੂੰ ਦੁਰਗਾ ਭਾਬੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਭਾਰਤੀ ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੈਨਾਨੀ ਸਨ। ਉਹ ਉਹਨਾਂ ਕੁਝ ਮਹਿਲਾ ਕ੍ਰਾਂਤੀਕਾਰੀਆਂ ਵਿੱਚੋਂ ਸਨ ਜਿਨ੍ਹਾਂ ਨੇ ਸੱਤਾਰੂੜ ਬ੍ਰਿਟਿਸ਼ ਰਾਜ ਦੇ ਖਿਲਾਫ ਕ੍ਰਾਂਤੀ ਵਿੱਚ ਭਾਗ ਲਿਆ। ਉਹਨਾਂ ਨੂੰ ਭਗਤ ਸਿੰਘ ਜੀ ਦੇ ਨਾਲ ਉਸ ਟ੍ਰੇਨ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਜੌਨ ਪੀ ਸੌਂਡਰਸ ਦੀ ਹੱਤਿਆ ਤੋਂ ਬਾਅਦ ਭਗਤ ਸਿੰਘ ਜੀ ਆਪਣਾ ਭੇਸ ਬਦਲ ਕੇ ਨਿਕਲੇ ਸਨ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਭਗਵਤੀ ਚਰਨ ਵੋਹਰਾ ਦੀ ਪਤਨੀ ਸਨ। HSRA ਦੇ ਬਾਕੀ ਮੈਂਬਰ ਉਹਨਾਂ ਨੂੰ ਭਾਬੀ ਕਹਿ ਕੇ ਸੰਬੋਧਨ ਕਰਦੇ ਸਨ। ਇਸ ਲਈ ਉਹ ਭਾਰਤੀ ਕ੍ਰਾਂਤੀਕਾਰੀ ਹਲਕਿਆਂ ਵਿੱਚ ਦੁਰਗਾ ਭਾਬੀ ਦੇ ਰੂਪ ਵਿੱਚ ਮਸ਼ਹੂਰ ਹੋ ਗਏ। ਦੁਰਗਾ ਦੇਵੀ ਜੀ ਦਾ ਜਨਮ 7 ਅਕਤੂਬਰ 1907 ਵਿੱਚ ਅਲਾਹਾਬਾਦ, ਉੱਤਰ ਪ੍ਰਦੇਸ਼ ਵਿਖੇ ਸ਼ਹਿਜ਼ਾਦਪੁਰ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਅਲਾਹਾਬਾਦ ਕਲੈਕਟਰ ਕੋਲ ਕੰਮ ਕਰਦੇ ਸਨ ਅਤੇ ਦਾਦਾ ਜੀ ਥਾਣੇਦਾਰ ਦੇ ਪਦ 'ਤੇ ਤਾਇਨਾਤ ਸਨ। 10 ਸਾਲ ਦੀ ਉਮਰ ਵਿੱਚ ਦੁਰਗਾ ਦੇਵੀ ਦਾ ਵਿਆਹ ਲਾਹੌਰ ਦੇ ਭਗਵਤੀ ਚਰਨ ਵੋਹਰਾ ਨਾਲ ਹੋ ਗਿਆ। ਉਹ ਨੌਜਵਾਨ ਭਾਰਤ ਸਭਾ ਦੇ ਮੈਂਬਰ ਸਨ। ਦੁਰਗਾ ਦੇਵੀ ਉਸ ਵੇਲੇ ਸਭ ਦੀਆਂ ਨਜ਼ਰਾਂ ਵਿੱਚ ਆਈ ਜਦੋਂ 16 ਨਵੰਬਰ 1926 ਨੂੰ ਲਾਹੌਰ ਵਿੱਚ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਦੀ 11ਵੀਂ ਵਰੇਗੰਢ ਮਨਾਉਣ ਦਾ ਫੈਸਲਾ ਕੀਤਾ ਗਿਆ। ਦੁਰਗਾ ਦੇਵੀ ਜੀ ਨੇ ਸੌਂਡਰਸ ਦੀ ਹੱਤਿਆ ਤੋਂ ਬਾਅਦ ਭਗਤ ਸਿੰਘ ਜੀ, ਰਾਜਗੁਰੂ ਅਤੇ ਸੁਖਦੇਵ ਨੂੰ ਉੱਥੋਂ ਭੱਜਣ ਵਿੱਚ ਮਦਦ ਕੀਤੀ ਸੀ। ਸੌਂਡਰਸ ਨੇ ਜੇਮਸ ਸਕੌਟ ਦੇ ਨਿਰਦੇਸ਼ 'ਤੇ ਲਾਠੀਚਾਰਜ ਦੌਰਾਨ ਲਾਲਾ ਲਾਜਪਤ ਰਾਏ ਦੀ ਹੱਤਿਆ ਕੀਤੀ ਸੀ। ਉਹਨਾਂ ਨੇ 63 ਦਿਨਾਂ ਦੀ ਹੜਤਾਲ ਤੋਂ ਬਾਅਦ ਜਤਿਨ ਦਾਸ ਦੀ ਮੌਤ 'ਤੇ ਬਾਅਦ ਉਹਨਾਂ ਦੇ ਅੰਤਿਮ ਸੰਸਕਾਰ ਜਲੂਸ ਦੀ ਅਗਵਾਈ ਕੀਤੀ। 1929 ਵਿੱਚ ਅਸੈਂਬਲੀ ਬੌਂਬ ਸੁੱਟਣ ਤੋਂ ਬਾਅਦ ਭਗਤ ਸਿੰਘ ਜੀ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਉਹਨਾਂ ਨੇ ਲਾਰਡ ਹੈਲੇ ਦੀ ਹੱਤਿਆ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਪੁਲਿਸ ਨੇ ਪਕੜ ਲਿਆ ਅਤੇ ਉਹਨਾਂ ਨੂੰ 3 ਸਾਲਾਂ ਦੀ ਕੈਦ ਹੋਈ। ਜਦੋਂ ਭਗਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਉੱਤੇ ਮੁਕੱਦਮਾ ਚੱਲਿਆ ਤਾਂ ਦੁਰਗਾ ਦੇਵੀ ਜੀ ਨੇ ਉਹਨਾਂ ਨੂੰ ਬਚਾਉਣ ਲਈ 3000 ਰੁਪਏ ਦਾ ਇੰਤਜ਼ਾਮ ਆਪਣੇ ਸਾਰੇ ਗਹਿਣੇ ਵੇਚ ਕੇ ਕੀਤਾ। ਉਹਨਾਂ ਨੇ ਆਪਣੇ ਪਤੀ ਦੇ ਨਾਲ ਦਿੱਲੀ ਦੇ ਕੁਤਬ ਰੋਡ 'ਤੇ ਹਿਮਾਲਿਅਨ ਟੋਇਲਟਸ ਨਾਮਕ ਇੱਕ ਬੌਂਬ ਫੈਕਟਰੀ ਚਲਾਉਣ ਵਿੱਚ HSRA ਮੈਂਬਰ ਵਿਮਲ ਪ੍ਰਸਾਦ ਜੈਨ ਦੀ ਮਦਦ ਕੀਤੀ। ਜੌਨ ਪੀ ਸੌਂਡਰਸ ਦੀ ਹੱਤਿਆ ਤੋਂ 2 ਦਿਨ ਬਾਅਦ 19 ਦਸੰਬਰ 1928 ਜਦੋਂ ਦੁਰਗਾ ਦੇਵੀ ਜੀ ਦੀ ਮਦਦ ਮੰਗੀ ਗਈ ਤਾਂ ਉਹ ਤਿਆਰ ਹੋ ਗਏ। ਉਹਨਾਂ ਨੇ ਅਗਲੀ ਸਵੇਰ ਲਾਹੌਰ ਤੋਂ ਹਾਵੜਾ ਲਈ

ਟ੍ਰੇਨ ਪਕੜਨ ਦਾ ਫੈਸਲਾ ਕੀਤਾ। ਉਹਨਾਂ ਨੇ ਖੁਦ ਨੂੰ ਭਗਤ ਸਿੰਘ ਜੀ ਦੀ ਪਤਨੀ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਆਪਣੇ ਬੇਟੇ ਸਚਿਨ ਨੂੰ ਉਹਨਾਂ ਦੀ ਗੋਦ ਵਿੱਚ ਬਿਠਾਇਆ, ਰਾਜਗੁਰੂ ਨੂੰ ਨੌਕਰ ਬਣਾ ਕੇ ਸਮਾਨ ਚੁਕਾਇਆ। ਭਗਤ ਸਿੰਘ ਜੀ ਨੇ ਵੀ ਪੱਛਮੀ ਪੁਸ਼ਾਕ ਪਾਈ ਅਤੇ ਆਪਣੇ ਦਾੜੀ ਅਤੇ ਵਾਲ ਛੋਟੇ ਕਰਵਾਏ। ਬਾਅਦ ਵਿੱਚ ਦੁਰਗਾ ਦੇਵੀ ਆਪਣੇ ਬੱਚੇ ਨਾਲ ਲਾਹੌਰ ਵਾਪਸ ਆ ਗਏ। ਆਜ਼ਾਦੀ ਤੋਂ ਬਾਅਦ ਦੁਰਗਾ ਦੇਵੀ ਜੀ ਗਾਜ਼ੀਆਬਾਦ ਵਿੱਚ ਸ਼ਾਂਤੀ ਭਰਪੂਰ ਗੁਮਨਾਮੀ ਵਾਲਾ ਜੀਵਨ ਬਤੀਤ ਕੀਤਾ। ਉਹਨਾਂ ਨੇ ਲਖਨਊ ਵਿੱਚ ਗਰੀਬ ਬੱਚਿਆਂ ਲਈ ਸਕੂਲ ਖੋਲ੍ਹਿਆ ਅਤੇ 92 ਸਾਲਾਂ ਦੀ ਉਮਰ ਭੋਗ ਕੇ 1999 ਵਿੱਚ ਗਾਜ਼ੀਆਬਾਦ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। 204 ਇੰਡੀਅਨ ਐਪਿਕ ਟੀਵੀ ਐਂਥੋਲੋਜੀ ਟੈਲੀਵਿਜ਼ਨ ਲੜੀ ਅਦ੍ਰਿਸ਼ ਦਾ 7ਵਾਂ ਐਪੀਸੋਡ ਦੁਰਗਾ ਦੇਵੀ 'ਤੇ ਹੀ ਬਣਿਆ ਹੈ। 2022 DD ਨੈਸ਼ਨਲ ਦੀ ਇਤਿਹਾਸਿਕ ਟੀਵੀ ਲੜੀਵਾਰ ਸਵਰਾਜ ਵਿੱਚ ਵੀ ਦੁਰਗਾ ਦੇਵੀ ਅਤੇ ਉਹਨਾਂ ਦੇ ਪਤੀ 'ਤੇ ਹੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਦੇ ਕਿਰਦਾਰ ਦਾ ਇੱਕ ਛੋਟਾ ਜਿਹਾ ਹਵਾਲਾ

ਸੁਣ ਰਹੇ ਸੀ ਤੁਸੀਂ ਸ਼ਕਤੀ ਰੂਪਾ। ਦੁਰਗਾ ਭਾਬੀ ਬਾਰੇ ਗੱਲਬਾਤ ਕੀਤੀ ਹੈ ਅੱਜ ਗਗਨਦੀਪ ਕੌਰ ਹੋਰਾਂ ਨੇ। ਭਾਰਤੀ ਆਜ਼ਾਦੀ ਅੰਦੋਲਨ ਵਿੱਚ ਮਹਿਲਾਵਾਂ ਦੀ ਹਿੰਮਤ, ਤਿਆਗ ਅਤੇ ਸਰਗਰਮ ਭੂਮਿਕਾ ਦੀ ਇੱਕ ਮਹੱਤਵਪੂਰਨ ਮਿਸਾਲ ਰਹੇ ਨੇ ਦੁਰਗਾ ਭਾਬੀ। ਉਹਨਾਂ ਦੀ ਜ਼ਿੰਦਗੀ ਸਾਨੂੰ ਹਿੰਮਤ, ਦੇਸ਼ ਪ੍ਰੇਮ, ਨਿਸ਼ਕਾਮ ਪ੍ਰੇਮ ਔਰ ਸੇਵਾ ਮੁਸ਼ਕਲ ਸਮੇਂ ਵਿੱਚ ਸਾਥ ਦੇਣ ਦੀ ਪ੍ਰੇਰਣਾ ਦਿੰਦੇ ਨੇ। ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਇੱਕ ਗੀਤ ਹੋਰ ਸੁਣ ਲੈਂਦੇ ਹਾਂ।

0: ਜੀ ਗੀਤ ਸੁਣਿਆ ਤੁਸੀਂ, ਗੀਤ ਬਹੁਤ ਸੋਹਣਾ ਲੱਗਿਆ ਕੋਮਲ। ਔਰ ਹੁਣ ਦੇਖੋ ਘੜੀ ਵੀ ਸਾਨੂੰ ਦੱਸ ਰਹੀ ਹੈ ਕਿ ਸਮਾਂ ਸਾਡਾ ਨਜ਼ਦੀਕ ਆ ਗਿਆ ਜਾਣ ਵਾਸਤੇ।
1: ਬਿਲਕੁਲ, ਅਤੇ ਜਿਹੜਾ ਗੀਤ ਸੀ ਨਾ ਉਹ ਪੰਜਾਬ ਦੀਆਂ ਕਿ ਸਾਡੇ ਦੇਸ਼ ਦੀਆਂ ਸ਼ੇਰ ਬੱਚਿਆਂ ਲਈ ਇੱਕ ਸਲਾਮ ਸੀ, ਅਤੇ ਸਿਰਫ ਸਲਾਮ ਹੀ ਨਹੀਂ ਸੀ, ਜਿਹੜੀ ਸਾਡੀ ਜਨਰੇਸ਼ਨ ਹੈ ਨਾ, ਆਉਣ ਵਾਲੀ ਛੋਟੇ ਛੋਟੇ ਬੱਚੇ ਨੇ, ਬੱਚੀਆਂ ਨੇ, ਉਹਨਾਂ ਵਾਸਤੇ ਇੱਕ ਸੰਦੇਸ਼ਾ ਖਾਸ ਵੀ ਹੈ ਕਿ ਉਹ ਆਪਣਾ ਇੱਕ ਟੀਚਾ ਮੰਨਣ ਅਤੇ ਉਹਦੇ ਉੱਤੇ ਮਿਹਨਤ ਕਰਨ। ਮਿਹਨਤ ਦਾ ਕੋਈ ਵੀ ਦੂਜਾ ਰਸਤਾ ਨਹੀਂ ਹੁੰਦਾ, ਹਾਰਡ ਵਰਕ ਜਿਹੜਾ ਹੈ ਨਾ ਉਹ ਇੱਕੋ ਹੀ ਰਸਤਾ ਹੈ ਜਿਹੜਾ ਸਾਨੂੰ ਆਪਣੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਅਤੇ ਉਹਦੇ 'ਤੇ ਪੂਰਾ ਲਗਾਤਾਰ ਚੱਲਦੇ ਹੋਏ ਆਪਣਾ ਇੱਕ ਟੀਚਾ ਮਿੱਥ ਕੇ ਜਦੋਂ ਮਿਹਨਤ ਕਰਕੇ ਅੱਗੇ ਵੱਧਦੇ ਹਾਂ ਅਤੇ ਮੰਜ਼ਿਲ ਤੋਂ ਦੂਰ ਸਾਨੂੰ ਕੋਈ ਕਰ ਹੀ ਨਹੀਂ ਸਕਦਾ।
0: ਬਿਲਕੁਲ ਸਹੀ।
1: ਅਤੇ ਅਸੀਂ ਜ਼ਰੂਰ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ ਔਰ ਮੰਜ਼ਿਲ 'ਤੇ ਵੀ ਪਹੁੰਚਾਂਗੇ ਅਤੇ ਉਸ ਤੋਂ ਹੋਰ ਅੱਗੇ ਹੋਰਾਂ ਨੂੰ ਵੀ ਪ੍ਰੇਰਣਾ ਦਿਆਂਗੇ, ਬਾਕੀਆਂ ਵਾਸਤੇ ਮਿਸਾਲ ਬਣਾਂਗੇ। ਜਿਵੇਂ ਅਸੀਂ ਸ਼ਕਤੀ ਰੂਪਾ ਲੈ ਕੇ ਆਉਂਦੇ ਹਾਂ, ਉਹ ਮਿਸਾਲ ਹੁੰਦੀ ਹੈ ਸਾਰਿਆਂ ਵਾਸਤੇ, ਰਸਤਾ ਦਿਖਾਉਂਦੀ ਹੈ, ਐਸੇ ਪੂਰਨੇ ਪਾਉਂਦੀ ਹੈ ਕਿ ਉਹਨਾਂ 'ਤੇ ਚੱਲੀਏ, ਅੱਗੇ ਵਧੀਏ ਅਤੇ ਹੋਰਾਂ ਨੂੰ ਵੀ ਆਪਣੇ ਨਾਲ ਅੱਗੇ ਵਧਾਈਏ, ਤਾਂ ਕਿ ਆਪਣੇ

0: ਸਮਾਜ ਨੂੰ, ਆਪਣੇ ਦੇਸ਼ ਨੂੰ, ਆਪਣੇ ਪਰਿਵਾਰ ਨੂੰ ਬਹੁਤ ਅੱਗੇ ਲੈ ਕੇ
1: ਔਰ
0: ਜਾ
1: ਮੈਨੂੰ
0: ਸਕੇ।
1: ਯਕੀਨ ਹੈ ਕਿ ਸਾਰੇ ਲੋਕ ਇਸ ਉੱਤੇ ਪੂਰਾ ਅਮਲ ਕਰਨਗੇ। ਅਤੇ ਜੀ, ਹੁਣ ਸਮਾਂ ਹੈ ਇਜਾਜ਼ਤ ਲੈਣ ਦਾ, ਆਪਣੇ ਸਰੋਤਿਆਂ ਤੋਂ ਇਜਾਜ਼ਤ ਲਈਏ।
0: ਜੀ, ਅਤੇ ਇਜਾਜ਼ਤ ਤਾਂ ਅਸੀਂ ਹਮੇਸ਼ਾ ਹੀ ਲੈਂਦੇ ਰਹਿੰਦੇ ਹਾਂ, ਬਟ ਕੱਲ੍ਹ ਫਿਰ ਆਉਣਾ ਹੈ, ਇਹ
1: ਹਾਂ
0: ਵਾਅਦਾ ਵੀ ਕਰਨਾ
1: ਬਿਲਕੁਲ
0: ਜ਼ਰੂਰੀ ਹੈ।
1: ਬਿਲਕੁਲ,
0: ਜਦੋਂ ਅਸੀਂ ਇਹ ਵਾਅਦਾ ਕਰਦੇ ਹਾਂ ਨਾ, ਤਾਂ ਸਰੋਤਿਆਂ ਨੂੰ ਇੱਕ ਉਮੀਦ ਲੱਗ ਜਾਂਦੀ ਕਿ ਕੱਲ੍ਹ ਫਿਰ ਆਉਣਗੀਆਂ, ਅਤੇ
1: ਬਿਲਕੁਲ
0: ਫਿਰ ਇੰਝ ਦੀਆਂ ਗੱਲਾਂ ਬਾਤਾਂ ਸਾਂਝੀਆਂ ਹੋਣਗੀਆਂ, ਬਹੁਤ ਸਾਰੀਆਂ ਜਾਣਕਾਰੀਆਂ ਆਉਣਗੀਆਂ, ਔਰ ਬਹੁਤ ਸਾਰਾ ਐਂਟਰਟੇਨਮੈਂਟ ਵੀ ਉਹਨਾਂ ਤੱਕ ਪਹੁੰਚੇਗਾ,
1: ਬਿਲਕੁਲ
0: ਅਤੇ ਉਹ ਤਿਆਰ ਰਹਿਣ ਔਰ ਕਈ ਵਾਰੀ ਆਪਣੀ ਕਲਮ ਵੀ ਨਾਲ ਲੈ ਕੇ ਬੈਠਿਆ ਕਰਨ, ਕਿਉਂਕਿ ਬਹੁਤ ਸਾਰੀ ਜਾਣਕਾਰੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਅੱਗੇ ਤੱਕ ਬਹੁਤ ਸਾਰੀ ਇੱਕ ਹਿੰਮਤ ਵੀ ਦਿੰਦੀਆਂ ਨੇ ਅਤੇ ਇੱਕ ਨਵੀਂ ਪਛਾਣ ਵੀ ਦਿੰਦੀਆਂ ਨੇ।
1: ਬਿਲਕੁਲ।
0: ਅਤੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਸਾਨੂੰ ਦਿਓ ਇਜਾਜ਼ਤ।
1: ਨਮਸਕਾਰ।
0: ਨਮਸਕਾਰ।

ਹੁਣ ਤਾਂ ਥੋੜ੍ਹੀ ਦੇਰ ਬਾਅਦ ਦੁਪਹਿਰ 1:15 ਵਜੇ ਤੋਂ ਲੈ ਕੇ 2:15 ਵਜੇ ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਸਮਾਚਾਰ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੇ ਜਾਣਗੇ। ਦੁਪਹਿਰ 2:30 ਵਜੇ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸਤਨਾਮ ਸਿੰਘ ਡੁਗਰੀਵਾਲਾ ਦੇ ਗਾਏ ਲੋਕ ਗੀਤ ਸੁਣੋਗੇ। ਸਦਾਬਹਾਰ ਗੀਤ ਇਹ ਪ੍ਰੋਗਰਾਮ ਤੁਸੀਂ ਸੁਣੋਗੇ 4:02 'ਤੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ 4:30 ਵਜੇ। 5:30 ਵਜੇ ਤੁਸੀਂ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਸ਼ਾਮ 6:30 ਵਜੇ ਤੇ ਹਾਥੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ ਅੱਜ ਦੇ ਭਾਵ ਦੇ ਨਾਲ ਮੇਰੀ ਖੇਤੀ ਅਨੁਮਾਨ ਤਹਿਤ ਕਰਨੈਲ ਸਿੰਘ ਹੁਣਾਂ ਨਾਲ ਕੀਤੀ ਜਾਣਕਾਰੀ ਸੁਣਾਈ ਜਾਏਗੀ। ਹਾੜੀ ਲਈ ਖਾਦਾਂ ਇਸ ਵਿਸ਼ੇ 'ਤੇ ਡਾਕਟਰ ਰਾਜੀਵ ਸਿੱਕਾ ਜਾਣਕਾਰੀ ਦੇਣਗੇ। ਖੇਤੀਬਾੜੀ ਸੰਬੰਧਿਤ ਗੱਲਾਂ ਬਾਤਾਂ ਹੋਣਗੀਆਂ। ਮਨੋਰੰਜਨ ਲਈ ਗੀਤ ਸੰਗੀਤ ਵੀ ਪੇਸ਼ ਕੀਤਾ ਜਾਏਗਾ। ਸ਼ਾਮ 7:10 'ਤੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ। ਸ਼ਾਮ 7:45 'ਤੇ ਸਵੱਛ ਭਾਰਤ ਅਤੇ ਪਲਾਸਟਿਕ ਮੁਕਤ ਸਮਾਜ ਇਸ ਵਿਸ਼ੇ ਦੇ ਉੱਤੇ ਰਿਜ਼ਵਾਨਾ ਜਲੰਧਰੀ ਦੀ ਵਾਰਤਾ ਸੁਣੋਗੇ। 8:00 ਵਜੇ ਭਾਰਤੀ ਹਵਾਈ ਸੈਨਾ ਦੀ 94 ਵਰੇਗੰਢ ਦੀ ਪੁਰਬ ਵਾਲੀ ਸ਼ਾਮ ਨੂੰ ਭਾਰਤ ਦੇ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ PVM AVSM ਵੱਲੋਂ ਵਿਸ਼ੇਸ਼ ਸੁਨੇਹਾ ਸੁਣਾਇਆ ਜਾਏਗਾ। 8:10 'ਤੇ ਸਮਾਂ ਰਹੇਗਾ ਲੜੀਵਾਰ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਦੇ ਵਿੱਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿਸ਼ੇ ਦੇ ਉੱਤੇ ਜਾਣਕਾਰੀ ਪ੍ਰਾਪਤ ਕਰਨ ਦਾ। 9:15 ਵਜੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। 9:30 ਵਜੇ ਸਮਾਂ ਰਹੇਗਾ ਪ੍ਰੋਗਰਾਮ ਚਰਚਾ ਕਾ ਵਿਸ਼ੇ ਕਾ। 10:02 'ਤੇ ਤੁਹਾਡੇ ਵਟਸਐਪ ਰਾਹੀਂ ਆਈਆਂ ਅਤੇ ਲਾਈਵ ਫੋਨ ਇਨ ਕਾਲਸ ਰਾਹੀਂ ਆਈਆਂ।

ਖੁਆਇਸ਼ਾਂ ਨੂੰ ਪੂਰਾ ਕਰਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਤੁਹਾਡੀ ਫਰਮਾਇਸ਼ ਸਮਾਂ ਰਹੇਗਾ ਰਾਤ 10:02। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਟੀਆਂ ਅਤੇ ਰਾਤ 11:10 'ਤੇ ਸਮਾਂ ਰਹੇਗਾ ਪ੍ਰੋਗਰਾਮ ਸੌਗਾਤਾਂ।

0: ਮਿਹੜੇਵੇਬ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ ਠੀਕ 1:10 ਹੋਣ ਜਾ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਤੇ ਕਰੋੜਾਂ ਪਾਰਟੀ ਵਰਕਰਾਂ ਦਾ ਸਮਰਪਣ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਿਹਾ। ਅੱਜ ਨਵੀਂ ਦਿੱਲੀ 'ਚ ਵਿਕਸਿਤ ਭਾਰਤ ਸੰਕਲਪ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਅੱਜ ਸਵੇਰੇ ਸ੍ਰੀ ਵਿਨਾਇਕ ਮੰਦਰ ਜਾ ਕੇ ਦੇਸ਼ ਦੇ ਇਸਦੇ 140 ਕਰੋੜ ਨਾਗਰਿਕਾਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਰਮਾਤਮਾ ਅੱਗੇ ਕਾਮਨਾ ਕੀਤੀ ਹੈ ਕਿ ਉਨ੍ਹਾਂ ਨੂੰ ਹੋਰ ਤਾਕਤ ਅਤੇ ਊਰਜਾ ਦੇਣ ਤਾਂ ਜੋ ਦਿਨ ਰਾਤ ਪੂਰੀ ਸ਼ਰਧਾ ਨਾਲ ਦੇਸ਼ ਦੇ ਇਸਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਲੋਕਾਂ ਤੋਂ ਉਨ੍ਹਾਂ ਨੂੰ ਮਿਲਿਆ ਵਿਸ਼ਵਾਸ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਪ੍ਰਾਪਤ ਕੀਤਾ ਤਜਰਬਾ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਹੈ।
2: ਸਭ ਕਾ ਸਾਥ ਸਭ ਕਾ ਵਿਕਾਸ ਯਹੀ ਮੇਰੇ ਲਈ ਸੁਸ਼ਾਸਨ ਕਾ ਆਧਾਰ ਰਹਾ ਹੈ। ਸਮੱਸਿਆ ਸਭ ਕੀ ਹੈ ਤੋ ਸਮਾਧਾਨ ਵੀ ਸਭ ਕੇ ਲਈ ਹੋਣਾ ਚਾਹੀਏ ਔਰ ਇਸ ਲਈ ਹਮਨੇ ਸੁਸ਼ਾਸਨ ਕੋ ਸੈਚੁਰੇਸ਼ਨ ਸੇ ਜੋੜਾ। ਸੈਚੁਰੇਸ਼ਨ ਯਾਨੀ ਹਰ ਲਾਭਾਰਥੀ ਜੁੜੇ, ਕੋਈ ਪਾਤਰ ਛੁਟੇ ਨਹੀਂ।
1: ਇਸ ਮੌਕੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਨੂੰ ਆਪਣੇ ਜੀਵਨ ਦਾ ਇੱਕੋ ਇੱਕ ਉਦੇਸ਼ ਬਣਾਇਆ ਅਤੇ ਰਾਜਨੀਤੀ ਨੂੰ ਦੇਸ਼ ਦੀ ਸੇਵਾ ਦਾ ਮਾਧਿਅਮ ਮੰਨਿਆ ਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਪ੍ਰਤੀ 25 ਸਾਲ ਦੀ ਨਿਰੰਤਰ ਸਮਰਪਿਤ ਤੇ ਅਣਥਕ ਸੇਵਾ ਪੂਰੀ ਕਰਨ ਤੇ ਵਧਾਈ ਦਿੱਤੀ। ਇਧਰ ਪੰਜਾਬ ਵਿਚ ਵੀ ਕਈ ਥਾਵਾਂ ਤੇ ਇਸ ਮੌਕੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਮੋਹਾਲੀ ਵਿਖੇ ਜ਼ਿਲ੍ਹਾ ਬੀਜੇਪੀ ਪ੍ਰਧਾਨ ਸੰਜੀਵ ਵਸ਼ਿਸ਼ਠ ਦੀ ਅਗਵਾਈ 'ਚ ਮੋਹਾਲੀ ਸਥਿਤ ਜ਼ਿਲ੍ਹਾ ਬੀਜੇਪੀ ਦੇ ਮੁੱਖ ਦਫ਼ਤਰ ਵਿਖੇ ਸੇਵਾ ਸੰਕਲਪ ਯਾਤਰਾ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦੇ 25 ਸਾਲ ਦੇ ਕਾਰਜਕਾਲ ਦੌਰਾਨ ਗੁਜਰਾਤ ਤੇ ਹੁਣ ਭਾਰਤ ਨੂੰ ਵਿਸ਼ਵ ਦੀ ਚੌਥੀ ਅਰਥ ਵਿਵਸਥਾ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਹੁਣ ਵਿਕਸਿਤ ਭਾਰਤ ਦੇ ਟੀਚੇ ਵੱਲ ਕਦਮ ਅੱਗੇ ਵਧਾ ਰਿਹਾ ਹੈ।
3: ਅੱਜ ਸੇਵਾ ਸੰਕਲਪ ਦਾ ਅਭਿਆਨ ਕਰ ਰਹੇ ਹਾਂ। ਇਹਨਾਂ ਦੇ 25 ਸਾਲ ਦੇ ਸਾਸ਼ਨ ਨੂੰ ਉਹਨਾਂ ਦਾ ਇੱਕੋ ਲਕਸ਼ ਹੈ ਕਿਵੇਂ ਭਾਰਤ ਨੂੰ ਵਿਕਸਿਤ ਭਾਰਤ ਬਣਾ ਦੇਣਾ। ਕਿੰਨੀ ਵੱਡੀ ਸੋਚ ਹੈ ਪ੍ਰਧਾਨ ਮੰਤਰੀ ਸਾਹਿਬ ਦੀ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਮੈਨੂੰ ਬਹੁਤ ਕੁਛ ਦਿੱਤਾ। ਅੱਜ ਆਪਣੀ ਇਕਨੋਮੀ ਦੁਨੀਆ 'ਚ 5ਵੇਂ ਨੰਬਰ ਤੇ ਆ। 7.8 ਆਲਮੋਸਟ 60% ਤੇ ਆਪਣੀ ਜਿਹੜੀ GDP ਗਰੋਥ ਹੋ ਰਹੀ ਆ। ਰੇਲਵੇ ਇੰਨੀ ਆਧੁਨਿਕ ਰੇਲਵੇ ਦੇ ਵਿੱਚ ਬੰਦੇ ਭਾਰਤ ਰੇਲਵੇ ਸਟੇਸ਼ਨਾਂ ਨੂੰ, ਏਅਰਪੋਰਟਸ ਨੂੰ, ਇਨਫਰਾਸਟ੍ਰਕਚਰ ਦੇ ਵਿੱਚ ਭਾਰਤ ਨੂੰ ਉੱਥੇ ਲੈ ਆਉਂਦਾ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ।
1: ਉਧਰ ਬੀਜੇਪੀ ਜ਼ਿਲ੍ਹਾ ਪਠਾਨਕੋਟ ਵੱਲੋਂ ਸ਼ੈਲੀ ਰੋਡ ਸਥਿਤ ਪੰਡਿਤ ਦੀਨ ਦਿਆਲ ਆਡੀਟੋਰੀਅਮ ਵਿਖੇ ਵਿਕਸਿਤ ਭਾਰਤ ਸਭਾ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਦੇ ਮੁੱਖ ਮੰਤਰੀ ਦੇ OST ਰਾਜਵੀਰ ਘੁੰਮਣ ਅਤੇ ਉਹਨਾਂ ਦੇ ਸਾਥੀਆਂ ਖਿਲਾਫ਼ IAS ਅਤੇ IPS ਰੈਂਕ ਦੇ ਅਧਿਕਾਰੀਆਂ ਸਮੇਤ ਅਧਿਕਾਰੀਆਂ ਦੇ ਨਕਦੀ ਬਦਲੇ ਤਬਾਦਲੇ ਅਤੇ ਉਹਨਾਂ ਦੀਆਂ ਪੋਸਟਿੰਗਾਂ 'ਚ ਪ੍ਰਭਾਵ ਪਾਉਣ ਅਤੇ ਭ੍ਰਿਸ਼ਟਾਚਾਰ ਦੇ ਹੋਰਨਾਂ ਮਾਮਲਿਆਂ 'ਚ FIR ਦਰਜ ਕੀਤੀ ਹੈ ਤਾਂ ਜੋ ਇਹਨਾਂ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਬਾਅਦ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਜਲੰਧਰ ਵਿੱਚ ਉਹਨਾਂ ਨਾਲ ਸੰਬੰਧਿਤ 8 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲੈਪਟਾਪ, ਮੋਬਾਈਲ ਫੋਨ ਅਤੇ ਦਸਤਾਵੇਜ਼ ਵਰਗੇ ਅਪਰਾਧਕ ਸਬੂਤ ਜ਼ਬਤ ਕੀਤੇ ਗਏ। ਇਹਨਾਂ ਦੀ ਰਿਸ਼ਵਤਖੋਰੀ ਦੇ ਸਬੂਤਾਂ ਲਈ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਵੱਲੋਂ ਇਹ ਕਾਰਵਾਈ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੰਬੰਧਿਤ ਭ੍ਰਿਸ਼ਟਾਚਾਰ ਦਾ ਮਾਮਲਾ CBI ਨੂੰ ਸੌਂਪਣ ਤੋਂ ਬਾਅਦ ਦਿੱਤੇ ਗਏ ਹੁਕਮਾਂ ਦੇ ਮੱਦੇਨਜ਼ਰ ਕੀਤੀ ਗਈ। ਸਾਡੇ ਜਲੰਧਰ ਵਾਲੇ ਪੱਤਰਕਾਰ

0: ਨੇ ਅਧਿਕਾਰਤ ਹਵਾਲਿਆਂ ਦੇ ਹਵਾਲੇ ਨਾਲ ਦੱਸਿਆ ਕਿ 6 ਵਿਅਕਤੀਆਂ ਜਿਨ੍ਹਾਂ ਵਿੱਚ 2 ਸਰਕਾਰੀ ਸੇਵਕ, ਸਾਲਸੀ ਕਰਨ ਵਾਲੇ ਅਤੇ ਸਹਿਯੋਗੀ ਸ਼ਾਮਲ ਨੇ, ਜਿਨ੍ਹਾਂ ਵਿੱਚ OST ਘੁੰਮਣ, ਭਰਾ ਨਿਤਿਨ ਗੋਹਲ ਤੇ ਜਿਤਿਨ ਗੋਹਲ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ RS ਨਾਗਰਾ ਤੇ ਕੁਝ ਹੋਰ ਅਣਪਛਾਤੇ ਸਰਕਾਰੀ ਸੇਵਕ 3 ਵਿਅਕਤੀ ਸ਼ਾਮਲ ਨੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਹੋਰ ਜਾਂਚ ਜਾਰੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ CBI ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੇ ਕੇਂਦਰ ਅਤੇ ਉਹਨਾਂ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਏਜੰਸੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਚੋਣ ਦਫ਼ਤਰ ਵੱਲੋਂ ਅੱਜ ਤੋਂ 11 ਅਕਤੂਬਰ ਤੱਕ ਸ਼ਹਿਰ ਭਰ ਦੇ ਪੋਲਿੰਗ ਸਟੇਸ਼ਨਾਂ ਉੱਤੇ ਵੋਟਰ ਸੂਚੀ ਤੋਂ ਬਾਹਰ ਰਹਿ ਕੇ ਯੋਗ ਨਾਗਰਿਕਾਂ ਦੇ ਨਾਮ ਦਰਜ ਕਰਵਾਉਣ ਲਈ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਨੇ। ਇਸ ਮੌਕੇ ਖਾਸ ਤੌਰ 'ਤੇ ਨੌਜਵਾਨ ਅਤੇ ਪਹਿਲੀ ਵਾਰ ਵੋਟਰ ਬਣਨ ਵਾਲਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ। ਸਬੰਧਿਤ BLOs ਇਹਨਾਂ 5 ਦਿਨਾਂ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪੋ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਉਪਲਬਧ ਰਹਿਣਗੇ। ਮੌਸਮ ਵਿਭਾਗ ਨੇ 8 ਅਕਤੂਬਰ ਤੱਕ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਉਧਰ ਪਠਾਨਕੋਟ ਵਿੱਚ ਅੱਜ ਵਰਖਾ ਹੋਈ, ਜਦਕਿ ਹੋਰਨਾਂ ਕਈ ਥਾਵਾਂ 'ਤੇ ਬੱਦਲਵਾਈ ਬਣੀ ਰਹੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਮ੍ਰਿਤੀ ਮਧਾਨਾ ਨੂੰ ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਉਹ ਹੁਣ ਭਾਰਤ ਦੇ ਫੁੱਲ ਟਾਈਮ ਵਾਈਟ ਬਾਲ ਕਪਤਾਨ ਵਜੋਂ ਜ਼ਿੰਮੇਵਾਰੀ ਸੰਭਾਲਣਗੇ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
1: ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ।

0: ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਅਸੀਂ ਆਕਾਸ਼ਵਾਣੀ

ਜੈ ਹਿੰਦ ਭਾਜੀ ਵੀਰੋ, ਤੁਹਾਡੇ ਮਨੋਰੰਜਨ ਦੇ ਲਈ ਹਿੰਦੀ ਫਿਲਮੀ ਗੀਤ ਲੈ ਕੇ ਹਾਜ਼ਰ ਹੋਏ ਹਾਂ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਮਾਈ ਨੇਮ ਇਜ਼ ਖਾਨ ਫਿਲਮ ਦੇ ਵਿੱਚੋਂ ਲਈ ਸ਼ਫਾਕਤ ਅਲੀ ਖਾਨ ਦੀ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦੇ ਨਾਲ।

ਹਾਂਜੀ ਵੀਰੋ, ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਆਈ ਲਵ ਹੇਟ ਸਟੋਰੀਜ਼। ਇਸ ਫਿਲਮ ਦੇ ਵਿੱਚੋਂ ਲਿਆ, ਸ਼੍ਰੇਆ ਘੋਸ਼ਾਲ ਅਤੇ ਸਾਥੀਆਂ ਦਾ ਗਾਇਆ।

ਅੱਜ ਵੀਰੋ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਰੇਖਾ ਭਾਰਦਵਾਜ ਅਤੇ ਜਾਵੇਦ ਅਲੀ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ, ਰਾਵਣ ਫਿਲਮ ਦੇ ਵਿੱਚੋਂ।

0: ਅੱਜ ਵੀਰੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹਿੰਦੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਅਤੇ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਦੁਪਹਿਰ ਦੇ 1:40 ਹੋਣ ਜਾ ਰਹੇ ਨੇ। ਹੁਣ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣੋਗੇ, 1:50 'ਤੇ ਉਰਦੂ ਵਿੱਚ ਖਬਰਾਂ ਸੁਣਾਈਆਂ ਜਾਣਗੀਆਂ ਅਤੇ ਠੀਕ 2 ਵਜੇ ਤੁਹਾਡੀ ਸੇਵਾ ਦੇ ਵਿੱਚ ਮੁੜ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਆਓ ਹੁਣ ਪਹਿਲਾਂ ਖਬਰਾਂ ਸੁਣਦੇ ਹਾਂ।
1: नमस्कार, ये आकाशवाणी है। खबरों के इस बुलेटिन मैं अमन देव। पहला खास खबर, प्रधानमंत्री नरेंद्र मोदी ने कहा कि दूरदर्शी नीतियां ते सख्त मेहनत सदका भारत 2047 तक एक विकसित राष्ट्र बनने के अपने सुपने नूं जरूर पूरा करेगा। ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਵਧਾ ਕੇ 5.5% ਕਰ ਦਿੱਤਾ ਹੈ। ਭਾਰਤ ਨੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਦਹਿਸ਼ਤਗਰਦ ਢਾਂਚੇ ਵਿਰੁੱਧ ਭਾਰਤ ਦੀ ਕਾਰਵਾਈ 'ਤੇ ਇਸਲਾਮਿਕ ਸਹਿਯੋਗ ਸੰਗਠਨ OIC ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਨਾ ਸਿਰਫ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੋਏਗੀ ਅਤੇ ਰੂਸ ਦੇ ਦੱਖਣੀ ਤੱਟ 'ਤੇ ਯੂਕਰੇਨ ਵੱਲੋਂ ਇੱਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ 'ਚ ਭਾਰਤੀ ਚਾਰਕ ਦਲ ਦੇ 23 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੂਰਦਰਸ਼ੀ ਨੀਤੀਆਂ ਅਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੇਗਾ। ਅੱਜ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਸੰਕਲਪ ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਜੋ ਕਦੇ ਨੀਤੀਗਤ ਖੜੋਤ ਦੀ ਚਰਚਾ ਨਾਲ ਜੁੜਿਆ ਹੋਇਆ ਸੀ, ਹੁਣ ਆਪਣੀ ਵੱਧਦੀ ਤਾਕਤ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਲਈ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ।
2: ਆਜ 12 ਵਰਸ ਬਾਅਦ ਤਸਵੀਰ ਇੱਕਦਮ ਬਦਲ ਗਈ ਹੈ। ਤਬ ਇੱਕ ਸੰਕਟ ਆਤਾ ਥਾ तो भारत की इकोनॉमी हिल जाती। आज संकट आता है तो भारत के सामर्थ्य की चर्चा होती, भारत के रिजिलियंस की चर्चा होती, तब पॉलिसी पैरालिसिस की चर्चा होती थी और आज रिफॉर्म्स एक्सप्रेस की चर्चा होती है। तब इम्पोर्ट बढ़ाने के रास्ते खोजे जाते थे और आज एक्सपोर्ट के नए रिकॉर्ड बन रहे हैं।
1: ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਲੋਕਾਂ ਤੋਂ ਉਹਨਾਂ ਨੂੰ ਮਿਲਿਆ ਵਿਸ਼ਵਾਸ ਅਤੇ ਇਸ ਸਮੇਂ ਦੌਰਾਨ ਉਹਨਾਂ ਨੂੰ ਪ੍ਰਾਪਤ ਹੋਇਆ ਤਜਰਬਾ ਉਹਨਾਂ ਦੀ ਸਭ ਤੋਂ ਵੱਡੀ ਪੂੰਜੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਲਈ ਵੱਡੇ ਟੀਚੇ ਨਿਰਧਾਰਤ ਕਰਨ ਦਾ ਸਮਾਂ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪੂਰੀ ਰਾਜਨੀਤਿਕ ਯਾਤਰਾ ਦੇਸ਼ ਵਾਸੀਆਂ ਦੇ ਟੁੱਟ ਵਿਸ਼ਵਾਸ ਅਤੇ ਸਮਰਥਨ ਦਾ ਨਤੀਜਾ ਹੈ।
2: ਦੇਸ਼ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਇਸ ਲਈ ਦੇਸ਼ ਕੇ ਲਈ ਮੇਰਾ ਦਾਇਤਵ ਵੀ ਸਭ ਤੋਂ ਅਧਿਕ ਹੈ। और मैं हृदय से ये मानता हूं कि देश के हर नागरिक का मुझ पर सबसे बड़ा हक है। ये 25 वर्ष का जनविश्वास बहुत बड़ी पूंजी है और ये पूंजी देश की है। मां भारती की हर संतान इस पूंजी की अधिकारी है।
1: ਉਹਨਾਂ ਕਿਹਾ ਕਿ 2015 ਤੋਂ 2025 ਦੇ ਦਹਾਕੇ ਵਿੱਚ ਖੇਤੀਬਾੜੀ ਖੇਤਰ ਨੇ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਨਿਰੰਤਰ ਵਿਕਾਸ ਦਰਜ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੀ ਤਬਦੀਲੀ ਉਦੋਂ ਸੰਭਵ ਹੈ ਜਦੋਂ ਇਰਾਦਾ ਸਾਫ਼ ਹੋਏ ਅਤੇ ਨੀਤੀਆਂ ਚੰਗੀ ਤਰ੍ਹਾਂ ਪ੍ਰਭਾਸ਼ਿਤ ਹੋਣ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਉਹਨਾਂ ਨੇ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਮੀਲ ਪੱਥਰ 'ਤੇ ਪਹੁੰਚ ਜਾਣਗੇ। ਉਹਨਾਂ ਕਿਹਾ ਕਿ ਯਾਤਰਾ ਲੋਕਾਂ ਦੇ ਟੁੱਟ ਆਸ਼ੀਰਵਾਦ ਅਤੇ ਸਮਰਥਨ ਨਾਲ ਸੰਭਵ ਹੋਈ ਹੈ।

ਇਸ ਮੌਕੇ 'ਤੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਨਤਕ ਸੇਵਾ ਨੂੰ ਆਪਣੇ ਜੀਵਨ ਦਾ ਇੱਕੋ ਇੱਕ ਉਦੇਸ਼ ਬਣਾਇਆ ਅਤੇ ਰਾਜਨੀਤੀ ਨੂੰ ਰਾਸ਼ਟਰ ਦੀ ਸੇਵਾ ਦੇ ਸਾਧਨ ਮੰਨਦੇ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰਾਸ਼ਟਰ ਦੇ 25 ਸਾਲ ਨਿਰੰਤਰ ਸਮਰਪਿਤ ਅਤੇ ਅਣਥੱਕ ਸੇਵਾ ਕਰਨ ਲਈ ਵਧਾਈ ਦਿੱਤੀ। ਸ਼੍ਰੀ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ 'ਤੇ ਕੇਂਦਰਿਤ ਕਈ ਯੋਜਨਾਵਾਂ ਲਾਗੂ ਕੀਤੀਆਂ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾਂ ਦੀ ਜਨਤਕ ਸੇਵਾ ਨੂੰ ਇੱਕ ਸੁਨਹਿਰੀ ਅਤੇ ਇਤਿਹਾਸਕ ਦਿਨ ਦੱਸਿਆ। ਗੁਰੂਗ੍ਰਾਮ ਵਿੱਚ ਵਿਕਸਿਤ ਭਾਰਤ ਸੰਕਲਪ ਸਭਾ ਸੇਵਾ ਜੋਤੀ ਯਾਤਰਾ ਵਿੱਚ ਬੋਲਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਧਾਰਾ 370 ਨੂੰ ਹਟਾਉਣ, ਨਕਸਲਵਾਦ ਦਾ ਅੰਤ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੇ ਮਹੱਤਵਪੂਰਨ ਕੰਮ ਪੂਰੇ ਕੀਤੇ ਗਏ ਨੇ। ਇੱਧਰ ਪੰਜਾਬ ਵਿੱਚ ਵੀ ਕਈ ਥਾਵਾਂ 'ਤੇ ਇਸ ਮੌਕੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਮੋਹਾਲੀ ਵਿਖੇ ਬੀਜੇਪੀ ਦੇ ਮੁੱਖ ਦਫ਼ਤਰ 'ਚ ਸੇਵਾ ਸੰਕਲਪ ਯਾਤਰਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਸੁਣਿਆ ਗਿਆ। ਇਸ ਮੌਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦੇ 25 ਸਾਲ ਦੇ ਕਾਰਜਕਾਲ ਦੌਰਾਨ ਗੁਜਰਾਤ ਅਤੇ ਹੁਣ ਭਾਰਤ ਨੂੰ ਵਿਸ਼ਵ ਦੀ 4ਥੀ ਅਰਥ ਵਿਵਸਥਾ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਹੁਣ ਵਿਕਸਿਤ ਭਾਰਤ ਦੇ ਟੀਚੇ ਵੱਲ ਕਦਮ ਵਧਾ ਰਿਹਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIRRNU ਜਲੰਧਰ। ਭਾਰਤੀ ਰਿਜ਼ਰਵ ਬੈਂਕ ਨੇ ਅੱਜ ਲਗਭਗ 3.5 ਸਾਲਾਂ ਬਾਅਦ ਮੁੱਖ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਵਧਾ ਕੇ 5.5% ਕਰ ਦਿੱਤਾ ਹੈ। ਇਹ ਵਾਧਾ ਵਿਸ਼ਵ ਵਿਆਪੀ ਅਨਿਸ਼ਚਿਤਤਾਵਾਂ ਦਰਮਿਆਨ ਵੱਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੀਤਾ ਗਿਆ ਹੈ। ਦੋਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਰੈਪੋ ਦਰ ਨੂੰ 25 ਬੁਨਿਆਦੀ ਅੰਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 2023 ਵਿੱਚ ਰੈਪੋ ਦਰ ਨੂੰ 25 ਅੰਕ ਵਧਾ ਕੇ 6.5% ਕਰ ਦਿੱਤਾ ਗਿਆ ਸੀ। 2023-24 ਦੌਰਾਨ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ 2025 ਵਿੱਚ ਰੈਪੋ ਦਰ ਵਿੱਚ ਕਟੌਤੀ ਦਾ ਦੌਰ ਸ਼ੁਰੂ ਹੋਇਆ। ਇਸ ਦੌਰਾਨ ਪ੍ਰਚੂਨ ਮਹਿੰਗਾਈ ਅਗਸਤ ਵਿੱਚ ਵੱਧ ਕੇ 4.82% ਹੋ ਗਈ, ਜੋ ਪਿਛਲੇ ਮਹੀਨੇ 4.45% ਸੀ। ਭਾਰਤ ਨੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਦਹਿਸ਼ਤਗਰਦ ਢਾਂਚੇ ਵਿਰੁੱਧ ਭਾਰਤ ਦੀ ਕਾਰਵਾਈ 'ਤੇ ਇਸਲਾਮਿਕ ਸਹਿਯੋਗ ਸੰਗਠਨ ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਲੋਕ ਸਭਾ ਮੈਂਬਰ ਬਿਪਲਬ ਕੁਮਾਰ ਦੇਵ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ 6ਵੀਂ ਕਮੇਟੀ ਵਿੱਚ ਬੋਲਦਿਆਂ ਕਿਹਾ ਕਿ ਟਿੱਪਣੀ ਕਰਨ ਵਾਲੇ ਪੀੜਤ ਅਤੇ ਅਪਰਾਧੀ ਵਿੱਚ ਫਰਕ ਕਰਨ ਤੋਂ ਅਸਮਰੱਥ ਨੇ। ਉਹਨਾਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਤੋਂ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਸ਼੍ਰੀ ਦੇਵ ਨੇ ਜੰਮੂ ਕਸ਼ਮੀਰ ਦੇ ਸੰਦਰਭ ਵਿੱਚ OIC ਦੀਆਂ ਟਿੱਪਣੀਆਂ ਨੂੰ ਵੀ ਰੱਦ ਕੀਤਾ। ਉਹਨਾਂ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਪਹਿਲਗਾਮ ਦਹਿਸ਼ਤਗਰਦ ਹਮਲੇ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਨਾ ਸਿਰਫ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੋਏਗੀ। ਅਕਰਾ ਵਿੱਚ ਘਾਨਾ ਵਿਦੇਸ਼ ਸੇਵਾ ਸੰਸਥਾ ਵਿੱਚ ਬੋਲਦਿਆਂ ਸ਼੍ਰੀ ਜੈਸ਼ੰਕਰ ਨੇ ਕਿਹਾ ਕਿ ਕੂਟਨੀਤੀ ਅਤੇ ਮੁਕਾਬਲੇ ਨੂੰ ਟਕਰਾਅ ਵਿੱਚ ਬਦਲੇ ਬਿਨਾਂ ਚਲਾਇਆ ਜਾਣਾ ਚਾਹੀਦਾ ਹੈ। ਡਾਕਟਰ ਜੈਸ਼ੰਕਰ ਨੇ ਅਰਥ ਵਿਵਸਥਾ, ਬੁਨਿਆਦੀ ਢਾਂਚੇ, ਡਿਜੀਟਲ ਤਕਨੋਲੋਜੀ ਅਤੇ ਨਿਰਮਾਣ ਖੇਤਰਾਂ ਵਿੱਚ ਭਾਰਤ ਦੀ ਪ੍ਰਗਤੀ 'ਤੇ ਵੀ ਚਾਨਣਾ ਪਾਇਆ। ਉਹਨਾਂ ਨੇ ਭਾਰਤ ਅਤੇ ਅਫਰੀਕਾ ਦੇ ਨੌਜਵਾਨਾਂ ਨੂੰ ਹੁਨਰਮੰਦ ਅਤੇ ਸਮਰੱਥ ਨਾਗਰਿਕਾਂ ਵਿੱਚ ਵਿਕਸਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਜੈਸ਼ੰਕਰ ਨੇ ਈਂਧਨ, ਭੋਜਨ, ਖਾਦ ਅਤੇ ਵਿੱਤ ਲਈ ਅਨੁਕੂਲ ਸਪਲਾਈ ਲੜੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਯੂਕਰੇਨ ਨੇ ਰੂਸ ਦੇ ਦੱਖਣੀ ਤੱਟ 'ਤੇ ਇੱਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲਾ ਕੀਤਾ ਹੈ। ਟੈਂਕਰ 'ਤੇ ਸਵਾਰ ਭਾਰਤੀ ਚਾਰਕ ਦਲ ਦੇ 23 ਮੈਂਬਰਾਂ ਦੀ ਜਾਨ ਖਤਰੇ ਵਿੱਚ ਪੈ ਗਈ ਸੀ, ਪਰ ਸਾਰਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਰੂਸੀ ਟਰਾਂਸਪੋਰਟ ਮੰਤਰਾਲੇ ਅਨੁਸਾਰ ਲਾਈਬੇਰੀਅਨ ਝੰਡੇ ਵਾਲੇ ਟੈਂਕਰ ਨੂੰ ਇੱਕ ਸਮੁੰਦਰੀ ਡਰੋਨ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ, ਜਿਸ ਨਾਲ ਰੂਸ ਦੇ ਇੱਕ ਪ੍ਰਮੁੱਖ ਸੈਲਾਨੀ ਸ਼ਹਿਰ ਸੋਚੀ 'ਤੇ ਸੰਘਣਾ ਕਾਲਾ ਧੂੰਆਂ ਛਾ ਗਿਆ ਸੀ। ਹਮਲੇ ਤੋਂ ਬਾਅਦ ਚਾਰਕ ਦਲ ਦੇ ਸਾਰੇ 23 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਹ ਘਟਨਾ, ਜੋ ਰੂਸ ਦੇ ਪ੍ਰਮੁੱਖ ਤੱਟਵਰਤੀ ਸੈਲਾਨੀ ਸਥਾਨ ਸੋਚੀ ਨੇੜੇ ਵਾਪਰੀ, 2022 ਵਿੱਚ ਰੂਸ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਕਾਲੇ ਸਾਗਰ ਵਿੱਚ ਇੱਕ ਵੱਡੀ ਘਟਨਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਪੋਲਿੰਗ ਸਟੇਸ਼ਨਾਂ 'ਤੇ ਅੱਜ ਤੋਂ 11 ਅਕਤੂਬਰ ਤੱਕ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਇਹਨਾਂ ਕੈਂਪਾਂ ਦਾ ਉਦੇਸ਼ ਉਹਨਾਂ ਯੋਗ ਨਾਗਰਿਕਾਂ ਨੂੰ ਵੋਟਰ ਸੂਚੀ 'ਚ ਸ਼ਾਮਲ ਕਰਨਾ ਹੈ ਜੋ ਆਪਣੇ ਨਾਂ ਦਰਜ ਨਹੀਂ ਕਰਵਾ ਸਕੇ ਸਨ। ਨੌਜਵਾਨ ਅਤੇ ਪਹਿਲੀ ਵਾਰ ਵੋਟਰ ਬਣਨ ਵਾਲੇ ਵੋਟਰਾਂ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸੰਬੰਧਿਤ ਚੋਣ ਅਧਿਕਾਰੀ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਮੌਜੂਦ ਰਹਿਣਗੇ। ਇੱਥੇ ਯੋਗ ਨਾਗਰਿਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ ਅਤੇ ਹੋਰ ਸੰਬੰਧਿਤ ਸੇਵਾਵਾਂ ਦਾ ਲਾਭ ਉਠਾ ਸਕਣਗੇ। ਅੱਜ ਵਿਸ਼ਵ ਕਪਾਹ ਦਿਵਸ ਹੈ। ਇਸ ਦਿਨ ਦਾ ਉਦੇਸ਼ ਕਪਾਹ ਦੇ ਵਿਸ਼ਵ ਵਿਆਪੀ ਆਰਥਿਕ, ਸਮਾਜਿਕ ਅਤੇ ਚੁਗਿਰਦੇ ਸੰਬੰਧੀ ਮਹੱਤਵ ਨੂੰ ਉਜਾਗਰ ਕਰਨਾ ਹੈ। ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਪਾਹ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ।

ਉਹਨਾਂ ਕਿਹਾ ਕਿ ਇਹ ਦਿਨ ਕਪਾਹ ਕਿਸਾਨਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਦੇਸ਼ ਵਿੱਚ 60 ਲੱਖ ਕਿਸਾਨ ਕਪਾਹ ਦੀ ਖੇਤੀ ਵਿੱਚ ਲੱਗੇ ਹੋਏ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੂਰਦਰਸ਼ੀ ਨੀਤੀਆਂ ਅਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੇਗਾ। ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਵਧਾ ਕੇ 5.5% ਕਰ ਦਿੱਤਾ ਹੈ। ਭਾਰਤ ਨੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਦਹਿਸ਼ਤਗਰਦ ਢਾਂਚੇ ਵਿਰੁੱਧ ਭਾਰਤ ਦੀ ਕਾਰਵਾਈ 'ਤੇ ਇਸਲਾਮਿਕ ਸਹਿਯੋਗ ਸੰਗਠਨ OIC ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਨਾ ਸਿਰਫ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੋਏਗੀ। ਅਤੇ ਰੂਸ ਦੇ ਦੱਖਣੀ ਤੱਟ 'ਤੇ ਯੂਕਰੇਨ ਵੱਲੋਂ ਇੱਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ 'ਚ ਭਾਰਤੀ ਚਾਲਕ ਦਲ ਦੇ 23 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਅੱਜ ਵੀਰੋ ਆ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਰੈਡੀ ਫਿਲਮ ਦੇ ਵਿੱਚੋਂ ਸੁਣਦੇ ਹਾਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਰਾਹਤ ਫਤਿਹ ਅਲੀ ਖਾਨ ਅਤੇ ਤੁਲਸੀ ਕੁਮਾਰ ਨੇ।

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਹੀਰ ਵਾਰਿਸ ਸ਼ਾਹ, ਸਤਨਾਮ ਡੁਗਰੀ, ਸਤਨਾਮ ਸਿੰਘ ਡੁਗਰੀ ਵਾਲਾ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ।

ਸਤਨਾਮ ਸਿੰਘ ਡੁਗਰੀਵਾਲਾ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਹੀਰ ਵਾਰਿਸ਼ਾ ਸੁਣ ਰਹੇ ਸੀ। ਲੋ ਹੁਣ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਹੀ ਆਵਾਜ਼ ਦੇ ਵਿੱਚ ਗਾਈ ਲੋਕ ਗਾਥਾ ਦੁੱਲਾ ਭੱਟੀ ਸੁਣਦੇ ਹਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਸਤਨਾਮ ਸਿੰਘ ਡੁਗਰੀਵਾਲਾ ਦੇ ਗਾਏ ਲੋਕ ਗੀਤ ਸੁਣ ਰਹੇ ਹੋ ਅਤੇ ਹੁਣ ਪ੍ਰੋਗਰਾਮ ਦੇ ਵਿੱਚ ਆਓ ਇਹਨਾਂ ਦੀ ਗਾਈ ਬਾਬਾ ਬੁੱਲੇ ਸ਼ਾਹ ਦੀ ਕਾਫੀ ਸੁਣਦੇ ਹਾਂ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ।

ਸਤਨਾਮ ਸਿੰਘ ਡੁਗਰੀਵਾਲਾ ਦੇ ਗਾਏ ਇਹਨਾਂ ਟੱਪਿਆਂ ਦੇ ਨਾਲ ਹੀ ਅੱਜ ਦਾ ਰੰਗਲੀ ਧਰਤੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਮੀਡੀਆ ਵੇਵ 347.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਤੁਹਾਡੀ ਸੇਵਾ ਵਿੱਚ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਨਮਸਕਾਰ।

ਤੇ ਲਓ ਜੀ, ਨੱਚਣ ਦਾ ਚਾਅ ਤੇ ਸਾਰਿਆਂ ਨੂੰ ਹੀ ਹੁੰਦਾ ਹੈ ਨਾ, ਬਸ ਗਾਣਾ ਵੱਜਣ ਦੀ ਦੇਰ ਹੈ। ਤੇ ਲਓ ਜੀ, ਗਾਣਾ ਵਜਾਉਣ ਦੇ ਲਈ ਇਹਨਾਂ ਨੇ ਚਿੱਠੀ ਪਾਈ ਹੈ। ਲਿਖ ਰਹੇ ਨੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਮਾਇਆ ਕੁਮਾਰ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ, ਹਰੀਪਾਲ ਅਤੇ ਸਾਰਾ ਪਰਿਵਾਰ, ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ, ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਫਰੀਦਕੋਟ ਤੋਂ ਲਿਖ ਰਹੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਸਾਰਾ ਪਰਿਵਾਰ, ਪਿੰਡ ਆਜਮਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਨ ਸਿੰਘ ਬੋਕ, ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ ਅਤੇ ਦਾਦੀ ਜਸਵੰਤ ਕੌਰ। ਸਾਦੁਲ ਸ਼ਹਿਰ ਤੋਂ ਲਿਖ ਰਹੇ ਨੇ ਸਾਨੂੰ

ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਕੇ ਐਸ ਮਾਨ। ਆਦਰਸ਼ ਨਗਰ ਮਲੌਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ ਅਤੇ ਨਿਵਾਨ ਸ਼ਰਮਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਲਿਖ ਰਹੇ ਨੇ ਰਵਿਦਾਸ ਨਗਰ ਮਲੌਟ ਤੋਂ, ਨਾਨਕ ਚੰਦ, ਜਾਜੋਰੀਆ, ਬੰਟੀ ਕੁਮਾਰ, ਵਿਜੇ ਕੁਮਾਰ, ਸੁਨੀਲ ਕੁਮਾਰ ਅਤੇ ਪ੍ਰਿੰਸ ਕੁਮਾਰ, ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ। ਕਰਮਜੀਤ ਅਨਮੋਲ ਦੀ ਆਵਾਜ਼ ਵਿੱਚ ਪਿਆਰਾ ਜਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਤੁਸੀਂ ਬਸ ਇੱਕ ਕੰਮ ਕਰਨਾ ਹੈ, ਛੋਟਾ ਜਿਹਾ ਕੰਮ ਹੈ, ਪੋਸਟ ਕਾਰਡ ਲਿਆ ਕੇ ਪੋਸਟ ਆਫਿਸ ਤੋਂ ਤੁਸੀਂ ਐਡਰੈਸ ਵਾਲੇ ਪਾਸੇ ਲਿਖਣਾ ਹੈ ਜੀ ਇਸ ਪ੍ਰੋਗਰਾਮ ਦਾ ਐਡਰੈਸ। ਐਡਰੈਸ ਦੱਸਦਾ ਤੁਹਾਨੂੰ ਤਾਂ ਪਤਾ ਹੀ, ਪਰ ਜਿਹੜੇ ਦੋਸਤ ਨਵੇਂ ਬਣਦੇ ਨੇ ਨਾ, ਉਹਨਾਂ ਨੂੰ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪ੍ਰੋਗਰਾਮ ਦਾ ਨਾਂ ਲਿਖਣਾ ਹੈ ਜੀ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001, ਅਤੇ ਦੂਜੇ ਪਾਸੇ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਬੋਲ ਕੇ ਸਾਨੂੰ ਸੈਂਡ ਕਰ ਦੇਣਾ। ਬਸ ਇਹ ਛੋਟਾ ਜਿਹਾ ਕੰਮ ਹੈ,

ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੇ ਦੋਸਤ ਕ੍ਰਿਤਿਕਾ ਕੌਸ਼ਲ ਦੇ ਨਾਲ। ਤੇ ਲਓ ਜੀ, ਚਿੱਠੀਆਂ ਢੇਰ ਸਾਰੀਆਂ ਅਤੇ ਲੱਗ ਰਿਹਾ ਪਿਆਰ ਵੀ ਢੇਰ ਸਾਰਾ। ਜੀ ਬਿਲਕੁਲ, ਪਿਆਰ ਵੀ ਤੁਸੀਂ ਬਹੁਤ ਸਾਰਾ ਕਰਦੇ ਹੋ ਸਾਨੂੰ। ਲਿਖ ਰਹੇ ਨੇ ਸਾਨੂੰ ਪਿੰਡ ਨੁਕੇਰੀਆਂ ਤੋਂ ਕਸ਼ਮੀਰ ਸਿੰਘ, ਸੁਖਜੀਤ, ਸੁਖਚਰਨ, ਨੋਖਾ, ਕਰਤਾਰ, ਰਾਣਾ ਹਲਵਾਈ, ਮਹਿੰਦਰ ਅਤੇ ਸਾਰਾ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਲਿਖ ਰਹੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ, ਜੈਤੇਕ ਅਤੇ ਮੀਕਾ ਬਿਰਗ। ਪਿੰਡ ਕੁਣਿਆਣਾ ਤੋਂ ਲਿਖ ਰਹੇ ਨੇ ਭੋਲਾ ਸਿੰਘ ਸਵਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨਜੋਤ, ਪੋਤਰਾ ਗੁਰਤੇਸਵਰ ਅਤੇ ਸਾਰੇ ਦੋਸਤ। ਪੰਚਕੂਲਾ ਸੈਕਟਰ 9 ਤੋਂ ਲਿਖ ਰਹੇ ਨੇ ਆਸ਼ੂਚੁਕ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ ਅਤੇ ਭਾਵਿਕ। ਸਹਾਰਨਪੁਰ ਤੋਂ ਆਸ਼ਾ ਨਰੰਗ ਅਤੇ ਸੁਰੇਸ਼ ਨਰੰਗ ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਿਹਾ ਜੀ। ਬਹੁਤ ਹੀ ਪਿਆਰਾ ਜਿਹਾ ਗੀਤ ਹੈ ਗੁਰਨਾਮ ਪੋਲਰ ਦੀ ਆਵਾਜ਼ ਵਿੱਚ, ਸੁਣਦਿਆਂ ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਜੀ ਬਿਲਕੁਲ, ਗੁੰਮਸੁੰਮ ਗੁੰਮਸੁੰਮ ਨਹੀਂ ਬਹਿਣਾ ਤੇ ਚਿੱਠੀ ਲਿਖਣੀ ਹੈ। ਪਤਾ ਦੱਸ ਦੇ ਇੱਕ ਵਾਰ ਫਿਰ ਤੋਂ। ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ। ਪੋਸਟ ਕਾਰਡ ਦੇ ਐਡਰੈਸ ਵਾਲੇ ਪਾਸੇ ਜ਼ਰੂਰ ਲਿਖਣਾ, ਨਹੀਂ ਤਾਂ ਪਤਾ ਨਹੀਂ ਲੱਗੇਗਾ ਕਿਹੜੇ ਪ੍ਰੋਗਰਾਮ ਲਈ ਤੁਸੀਂ ਚਿੱਠੀ ਪਾਈ ਹੈ। ਲਿਖਣਾ ਜੀ ਉਸ ਤੋਂ ਬਾਅਦ ਮਾਫਾ ਸਟੇਸ਼ਨ ਡਾਇਰੈਕਟਰ ਆਕਾਸ਼ਮਣੀ ਜਲੰਧਰ, ਪਿੰਨ ਕੋਡ 1440001 ਅਤੇ ਦੂਜੇ ਪਾਸੇ ਆਪਣੀ ਜਗ੍ਹਾ ਦਾ ਨਾਂ, ਆਪਣਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓ। ਅਤੇ ਇਹੀ ਕੰਮ ਕੀਤਾ ਹੈ ਹਰਗੋਬਿੰਦ ਨਗਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸਿਖਾ ਅਤੇ ਮੈਕਸ ਨੇ। ਬੱਸ ਅੱਡਾ ਹਾਜੀਪੁਰ ਤੋਂ ਸੋਨੂ, ਕੇ ਸੀ, ਬੀਟੂ, ਬਾਲੀ, ਲਾਲੀ, ਜੀਵਨ, ਟੋਨੀ, ਪਿਆਰੇ ਲਾਲ ਅਤੇ ਰਿਕਾ। ਪੇਨ ਕੁਣਿਆਣਾ ਜ਼ਿਲ੍ਹਾ ਫਜ਼ਿਲਕਾ ਤੋਂ ਲਿਖ ਰਹੇ ਨੇ ਸਾਨੂੰ ਖਤ। ਲਿਖ ਰਹੇ ਨੇ ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ, ਪੋਤਾ ਗੁਰਸ਼ਬਦ, ਜੀਤ ਸਿੰਘ ਅਤੇ ਸਾਰਾ ਪਰਿਵਾਰ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ, ਨਮਨ ਅਤੇ ਅਪਾਰ। ਲਿਖ ਰਹੇ ਨੇ ਸਾਨੂੰ ਮੱਧ ਪ੍ਰਦੇਸ਼ ਜ਼ਿਲ੍ਹਾ ਰਤਲਾਮ ਤੋਂ ਬਲਵੰਤ ਕੁਮਾਰ ਵਰਮਾ, ਰਾਜੂਬਾਈ, ਮਾਇਆ ਵਰਮਾ, ਸ਼ੋਭਾ, ਰਾਹੁਲ, ਜੋਤੀ, ਅਤੁਲ, ਪਾਇਲ ਅਤੇ ਨਾਲ ਇਹਨਾਂ ਦੇ ਪ੍ਰਿਆਂਸ਼ ਅਤੇ ਰਿਸ਼ੀ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ। ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਅਤੇ ਉਹਨਾਂ ਵਿੱਚੋਂ ਇਹ ਲੈ ਕੇ ਆਈਆਂ ਜੀ ਗੀਤ, ਅਖਿਲ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਕਹਿੰਦੇ ਨੇ ਸਵੇਰ ਦਾ ਸੁਪਨਾ ਸੱਚ ਜ਼ਰੂਰ ਹੁੰਦਾ। ਤੁਹਾਡੇ ਨਾਲ ਇੰਝ ਹੋਇਆ ਕਿ ਸਵੇਰੇ ਸਵੇਰੇ ਸੁਪਨਾ ਦੇਖਿਆ ਹੋਵੇ ਉਹ ਪੂਰਾ ਹੋ ਗਿਆ ਹੋਵੇ? ਮੇਰੇ ਨਾਲ ਤਾਂ ਅਕਸਰ ਇੱਦਾਂ ਹੁੰਦਾ। ਫਿਲਹਾਲ ਤੁਸੀਂ ਭੇਜ ਰਹੇ ਚਿੱਠੀਆਂ ਰੋਜ਼ ਦੇ ਰੋਜ਼ 3 to 4 ਵਜੇ ਤੱਕ, ਤਾਂ ਇਹ ਟਾਈਮ ਦੁਪਹਿਰ ਦਾ ਬਹੁਤ ਹੀ ਖੂਬਸੂਰਤ ਹੁੰਦਾ। ਕਿਉਂ? ਕਿਉਂਕਿ ਤੁਹਾਡਾ ਪ੍ਰੋਗਰਾਮ ਆਉਂਦਾ ਜੀ ਇਸ ਟਾਈਮ, ਜਿਸਦਾ ਨਾਂ ਹੈ ਚਿੱਠੀਆਂ ਮਿੱਠੀਆਂ। DTS ਦੇ ਪੰਜਾਬੀ ਪ੍ਰਸਾਰਣ ਸੇਵਾ 'ਤੇ ਚੱਲਦਾ ਜੀ ਤੁਹਾਡਾ ਪ੍ਰੋਗਰਾਮ। ਅਤੇ ਪਤਾ ਤਾਂ ਮੈਂ ਦੱਸ ਹੀ ਦਿੱਤਾ, ਅਤੇ ਤੁਸੀਂ ਦਿਲ ਦੀ ਡੈਰੀ 'ਤੇ ਵੀ ਲਿਖਿਆ ਹੋਇਆ। ਹੁਣ ਇਹ ਨਾ ਸੋਚਿਓ ਕਿ ਅਮਰਿੰਦਰ ਗਿੱਲ ਦਾ ਮੈਂ ਗੀਤ ਸੁਣਾਵਾਂਗੀ ਜੀ, ਬਿਲਕੁਲ ਨਹੀਂ ਬਈ, ਹੋਰ ਵੀ ਗੀਤ ਨੇ, ਸੁਣਾਵਾਂਗੇ ਕਿਸੇ ਹੋਰ ਟਾਈਮ 'ਤੇ, ਕਿਉਂਕਿ ਮੈਂ ਪਹਿਲਾਂ ਚਲਾ ਚੁੱਕੀ ਹਾਂ ਕਿਸੇ ਹੋਰ ਪ੍ਰੋਗਰਾਮ 'ਚ। ਅਤੇ ਲਿਖ ਰਹੇ ਨੇ ਪਿੰਡ ਰਾਏਪੁਰ ਤੋਂ ਮੱਖਣ ਸਿੰਘ, ਬੂਟਾ, ਬਲੀ, ਸ਼ਨੀ ਅਤੇ ਸਾਰਾ ਪਰਿਵਾਰ। ਬੜੀ ਛੇਤੀ ਇਹਨਾਂ ਨੇ ਆਪਣੀ ਦੋਸਤੀ ਯਾਨੀ ਕਿ ਦੋਸਤਾਂ ਦੇ ਨਾਂ ਲਿਖ ਦਿੱਤੇ ਨੇ। ਰਾਇਣ ਤੋਂ ਲਿਖ ਰਹੇ ਨੇ ਸਾਨੂੰ, ਕੁਲਦੀਪ ਅਤੇ ਹੋਰ ਕੌਣ ਨੇ, ਡਾਕਟਰ ਬਨਵਾਰੀ, ਬਿਮਲਾ, ਸੋਨੂ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ। ਛੱਤੀਸਗੜ੍ਹ ਭਾਟਾਪਾਰਾ ਦਤਰੰਗੀ ਤੋਂ ਦੁਆਰਕਾ ਪ੍ਰਸਾਦ, ਕਿਸ਼ੋਰ ਕੁਮਾਰ, ਦੀਪਕ ਕੁਮਾਰ ਅਤੇ ਜਵਿੰਦਰ ਕੁਮਾਰ ਵਰਮਾ। ਜਮਸ਼ੇਦਪੁਰ ਤੋਂ ਲਿਖ ਰਹੇ ਨੇ ਹਰਜਿੰਦਰ ਸਿੰਘ ਪਾਟੀਆ, ਇੰਜਲ, ਨਵਨੀਤ ਅਤੇ ਪੱਪੀ ਪਾਟੀਆ। ਲਿਖ ਰਹੇ ਨੇ ਢੇਰ ਸਾਰੀਆਂ ਗੱਲਾਂ, ਕੌਣ ਨੇ? ਜ਼ਿਲ੍ਹਾ ਫਜ਼ਲਕਾ ਤੋਂ ਲਿਖ ਰਹੇ ਨੇ ਸਾਨੂੰ ਕੁਲਦੀਪ, ਕੁਲਮੀਤ, ਚਰਨਜੀਤ, ਯਾਦਵੀਰ ਅਤੇ ਸਾਰਾ ਪਰਿਵਾਰ। ਰਾਜਪੁਰਾ ਤੋਂ ਹਰਦੇਵ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਅਤੇ ਇਹਨਾਂ ਦੇ ਨਾਲ ਜਗਸੀਰ ਸਿੰਘ ਅਤੇ ਸਾਰਾ ਪਰਿਵਾਰ। ਅਤੇ ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਜੀ ਜਸਬੀਰ ਜੱਸੀ ਦੀ ਆਵਾਜ਼ ਵਿੱਚ ਗੀਤ ਹੈ, ਬਹੁਤ ਹੀ ਪਿਆਰਾ ਹੈ, ਧਿਆਨ ਨਾਲ ਸੁਣਿਓ ਬਈ। ਧਿਆਨ ਨਾਲ ਤਾਂ ਤੁਸੀਂ ਹਰ ਪ੍ਰੋਗਰਾਮ ਸੁਣਦੇ ਹੋ, ਹਰ ਗੀਤ ਸੁਣਦੇ ਹੋ, ਅਤੇ ਸਾਡੀ ਗੱਲਾਂ ਵੀ ਬੜੇ ਧਿਆਨ ਨਾਲ ਸੁਣਦੇ ਹੋ ਅਤੇ ਚਿੱਠੀਆਂ ਵੀ ਪਾਉਂਦੇ ਹੋ। ਅਤੇ ਸੁਣਦੇ ਹਾਂ ਜੀ ਇਸ ਗੀਤ ਨੂੰ।

ਨਿਸ਼ਾਨੀਆਂ ਵਾਂਗ ਤੁਹਾਡੀ ਚਿੱਠੀਆਂ ਜੋ ਹੈ ਅਸੀਂ ਸਾਂਭਦੇ ਹਾਂ ਅਤੇ ਰੋਜ਼ ਦੇ ਰੋਜ਼ ਇਹ ਜੋ ਹੈ ਚਿੱਠੀਆਂ ਪੜ੍ਹੀਆਂ ਜਾਂਦੀਆਂ ਨੇ। ਪਰ ਮੈਂ ਸਾਰਿਆਂ ਤੋਂ ਗੁਜ਼ਾਰਿਸ਼ ਕਰਦੀ ਹਾਂ ਕਿ ਤੁਸੀਂ ਜੋ ਰੋਜ਼ ਦੇ ਰੋਜ਼ ਸਾਨੂੰ ਚਿੱਠੀਆਂ ਪਾਉਂਦੇ ਨਾ ਅਤੇ ਆਪਣੇ ਨਾਲ ਦੂਜਿਆਂ ਨੂੰ ਵੀ ਇਸ ਪ੍ਰੋਗਰਾਮ ਬਾਰੇ ਦੱਸਿਆ ਕਰੋ ਕਿ ਦੁਪਹਿਰ ਦੇ 3 ਤੋਂ ਲੈ ਕੇ 4 ਵਜੇ ਤੱਕ ਆਉਂਦਾ ਜੀ ਡੀ ਟੀ ਐੱਸ ਦੀ ਪੰਜਾਬੀ ਪ੍ਰਸਾਰਣ ਸੇਵਾ 'ਤੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਇਸ ਵਿੱਚ ਤੁਸੀਂ ਚਿੱਠੀਆਂ ਪਾਉਂਦੇ ਹੋ, ਐਡਰੈੱਸ ਵੀ ਦੱਸ ਦਿੱਤਾ ਹੈ ਅਤੇ ਪ੍ਰੋਸੀਜਰ ਕੀ ਹੈ, ਪ੍ਰੋਸੈਸ ਕੀ ਹੈ ਉਹ ਸਾਰਾ ਕੁਝ ਦੱਸ ਦਿੱਤਾ ਹੈ ਕਿ ਦੂਜੇ ਪਾਸੇ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਜੋ ਹੈ ਤੁਸੀਂ ਚਿੱਠੀ ਪਾਓਗੇ। ਅਤੇ ਇੱਕ ਵਾਰ ਫਿਰ ਤੋਂ ਦੱਸ ਦਈਏ, ਦੇਖਿਆ ਸਾਰੇ ਹਿਲਾ ਰਹੇ ਹੋ ਤੁਸੀਂ। ਅਤੇ ਐਡਰੈੱਸ ਵਾਲੇ ਪਾਸੇ ਲਿਖਣਾ ਹੈ ਇਸ ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਅਤੇ ਇਹੀ ਕੰਮ ਕੀਤਾ ਹੈ ਕਿਹਨੇ, ਦੱਸਦੀਆਂ ਨਾਭਾ ਤੋਂ ਲਿਖ ਰਹੇ ਨੇ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਜ਼ਿਲ੍ਹਾ ਫਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ, ਹਨੀ, ਜੁੰਨਤ, ਦੀਕਸ਼ਾ, ਤਿਲਕ ਅਤੇ ਸਾਰਾ ਪਰਿਵਾਰ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ ਠਾਕੁਰ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ, ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਪੋਤਰਾ ਗੁਰਸ਼ਬਦ। ਅਤੇ ਕੋਈ ਵੀ ਗੀਤ ਕਹਿ ਰਹੇ ਨੇ ਸੁਣ ਲਈ, ਲਿਖ ਰਹੇ ਨੇ ਹਾਜੀਪੁਰ ਤੋਂ ਮਾਮਾ।

ਤੇ ਤੁਹਾਡੇ ਕੋਲ ਟਾਈਮ ਹੈ ਨਾ ਤੇ ਤੁਸੀਂ ਇਹ ਕੰਮ ਕਰ ਸਕਦੇ ਹੋ ਕੀ ਤਾਈ ਕਹਿੰਦੇ ਨੇ ਕਿ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਤੇ ਉਸੇ ਕੰਮ ਨੂੰ ਕਰੋ ਬਾਕੀ ਫਾਲਤੂ ਗੱਲਾਂ 'ਚ ਜੋ ਹੈ ਸੋਚ ਕੇ ਬਰਬਾਦ ਨਾ ਕਰੋ ਟਾਈਮ ਨੂੰ ਫਿਲਹਾਲ ਮੈਂ ਵੀ ਟਾਈਮ ਬਰਬਾਦ ਨਹੀਂ ਕਰਦੀ ਤੁਹਾਡੀ ਚਿੱਠੀਆਂ ਪੜ੍ਹ ਲੈਂਦੀ ਹਾਂ ਲਿਖ ਰਹੀ ਨੇ ਖਾਣੇ ਦੀ ਢਾਬ ਮਲੋਟ ਤੋਂ ਸ਼ਮਸ਼ੀਰ ਸਿੰਘ ਜਸਵਿੰਦਰ ਕਰਨ ਪ੍ਰਤਾਪ ਮਨਰੀਤ ਤਰਨਵੀਰ ਅਤੇ ਮਨਤਾਜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਬਿੱਲਾ ਮਾਧੋਪੁਰੀ ਪੱਪੂ ਕਰਨ ਗਿੰਦੀ ਆਸ਼ੂ ਗਗਨ ਬਲਜੀਤ ਬੇਅੰਤ ਅਤੇ ਸਾਰਾ ਪਰਿਵਾਰ ਐਨੀ ਸੌਂਗ ਵੱਡਾ ਵੱਡਾ ਲਿਖ ਕੇ ਸਾਨੂੰ ਭੇਜਿਆ ਜੀ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਨ ਸਿੰਘ ਡਾਗਲਾ ਹੈਪੀ ਡਾਗਲਾ ਜੇ ਐਸ ਨਾਇਕ ਸ਼ੋਭਾ ਨਾਇਕ ਅਤੇ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਨਗਰ ਪੂਚੋ ਕੈਂਚੀਆਂ ਤੋਂ ਸਾਨੂੰ ਲਿਖ ਰਹੇ ਨੇ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਕਰਨਵੀਰ ਕਰਨ ਦਪਿੰਦਰ ਵਰਿੰਦਰ ਸਿਮਰਨ ਕੁਲਦੀਪ ਏਕਮ ਦਮਨ ਅਤੇ ਅਭਿਜੋਤ ਪਿੰਡ ਘੁਣਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤ੍ਰਿਲੋਕ ਸਿੰਘ ਦੋਤਾ ਸ਼ਿਵਜੋਤ ਸੀਪੂ ਅਤੇ ਸਾਰਾ ਪਰਿਵਾਰ ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਜੀ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਅਤੇ ਸੁਣਾ ਰਹੇ ਹਾਂ ਜੀ ਇਹ ਹੈ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਸੁਣੀਏ ਫਿਰ ਚਲੋ ਸੁਣਦੇ ਹਾਂ

ਜੀ ਬਿਲਕੁਲ, ਅਸੀਂ ਕਿੰਨਾ ਕੁ ਸੋਚਾਂ ਸੋਚ ਕੇ ਬੈਠੇ ਹੁੰਦੇ ਹਾਂ ਕਿ ਇਹ ਵੀ ਕਰਾਂਗੇ ਉਹ ਵੀ ਕਰਾਂਗੇ, ਕਿਸੇ ਬਾਰੇ ਸੋਚ ਰਹੇ ਹੁੰਦੇ ਹਾਂ ਕਿ ਉਹ ਜਾ ਰਿਹਾ ਆ ਰਿਹਾ ਹੈ ਜੋ ਵੀ ਕਰ ਰਿਹਾ, ਬਟ ਇੱਕ ਜੋ ਸੋਚ ਹੈ ਨਾ ਸਾਡੀ, ਹਮੇਸ਼ਾ ਹੀ ਸਾਨੂੰ ਕੁਝ ਨਾ ਕੁਝ ਮੈਮਰੀ ਵਿੱਚ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਬਸ ਅਸੀਂ ਕੁਝ ਯਾਦ ਕਰ ਲਈਏ ਜਾਂ ਕਿਸੇ ਨੂੰ ਯਾਦ ਆ ਜਾਈਏ। ਇਹ ਤਾਂ

ਤੇ ਲਓ ਜੀ, ਪਤਾ ਹੀ ਨਹੀਂ ਚੱਲਿਆ ਕਿ ਕਦ ਆਏ ਤੇ ਕਦ ਗਏ। 5 ਮਿੰਟ ਰਹਿ ਗਏ ਨੇ ਤੇ 5 ਮਿੰਟਾਂ 'ਚ ਤੁਹਾਡੀ ਚਿੱਠੀਆਂ ਵੀ ਪੜਨੀਆਂ ਨੇ ਤੇ ਗੀਤ ਵੀ ਚਲਾਉਣਾ। ਦੇਖਦੇ ਹਾਂ ਕਿੱਦਾਂ ਕੰਮ ਕਰਦੇ ਹਾਂ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ ਤੇ ਸਾਰਾ ਵਰਮਾ ਪਰਿਵਾਰ, ਪਿੰਡ ਭਜੌਨੀਆਂ, ਜ਼ਿਲ੍ਹਾ ਜਾਲੋਨ ਤੋਂ ਲਿਖ ਰਹੇ ਨੇ ਸਤੇਂਦਰ ਕੁਮਾਰ, ਆਦਰਸ਼, ਸਾਰਥਕ ਤੇ ਅਲੌਕਿਕ। ਮਲੋਟ ਤੋਂ ਲਿਖ ਰਹੇ ਨੇ ਕੁਲਵੰਤ, ਜਸਵੰਤ, ਰਮਨ

ਗੀਤ ਸੁਣਨਾ ਚਾਹੁੰਦੇ ਨੇ ਪਟੇਲ ਨਗਰ ਮਲੌਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਤੇ ਬੇਬੀ ਆਰਜ਼ੂ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਮਹਿਕਪ੍ਰੀਤ, ਸਹਿਜਪ੍ਰੀਤ ਤੇ ਸਾਰਾ ਪਰਿਵਾਰ, ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਤੇ ਸਾਰਾ ਪਰਿਵਾਰ, ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ, ਦੀਪਕ, ਪੁਰਾਣੀ ਮੰਡੀ, ਮੁੱਲਾਪੁਰ ਤੋਂ ਰਜੇਸ਼ ਜੈਨ, ਅਭਿਸ਼ੇਕ, ਰਸਗੁੱਲਾ ਜੈਨ ਤੇ ਨਗੀਨਾ ਜੈਨ, ਪਿੰਡ ਡੰਗੋਰੀ ਤੋਂ ਲਿਖ ਰਹੇ ਨੇ ਸਾਨੂੰ ਗੁਰਪ੍ਰੀਤ ਸਿੰਘ, ਜਸਵੀਰ ਤੇ ਸਾਰਾ ਪਰਿਵਾਰ, ਲਾਡੀ ਸਿੰਘ ਲਿਖ ਰਹੇ ਨੇ ਸਾਨੂੰ ਪਟਿਆਲਾ ਤੋਂ ਕਬੀਰ, ਪੋਤਰਾ, ਜਸਵੀਰ ਤੇ ਸਾਰਾ ਪਰਿਵਾਰ, ਮੌਲਾ ਫਤਿਹਗੜ੍ਹ ਤੋਂ ਵਿਨੋਦ ਪੁਰੀ, ਵੀਪੀ ਰੰਜੂ, ਅਸ਼ੋਕ, ਸੁਸ਼ੀਲ, ਵੀਕੇ ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਲਾਲਸਾ, ਰਮਾ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਕੇਸ਼, ਵਿਨੋਦ, ਪਾਲੀ, ਡੀਸੀ, ਅਰੁਣ, ਨੀਹਾ, ਏਕਤਾ, ਸ਼ਮੀ, ਬੋਧੀ, ਸੁਨੀਲ, ਵਿਕੇ ਪੁਰੀ ਤੇ ਆਰਸ ਪੁਰੀ, ਰਿੰਗਨੀ ਛੱਤੀਸਗੜ੍ਹ ਤੋਂ ਲਿਖ ਰਹੇ ਨੇ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਤੇ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ ਤੇ ਕਹਿੰਦੇ ਨੇ ਕਿ ਜਦ ਪ੍ਰੋਗਰਾਮ ਖਤਮ ਹੋ ਰਿਹਾ ਤੇ ਉਦਾਸੀ ਨਹੀਂ ਛਾਣੀ ਭੰਗੜੇ ਪਾਉਣੇ ਨੇ ਤੇ ਇਸੇ ਗੀਤ ਦੇ ਨਾਲ ਆਪਣੀ ਦੋਸਤ ਕ੍ਰਿਤਿਕਾ ਕੌਸ਼ਲ ਨੂੰ ਦਿਓ ਇਜਾਜ਼ਤ ਅਗਲੇ ਹੋਰ ਕਿਸੇ ਸਫ਼ਰ 'ਤੇ ਰੂਬਰੂ ਹੋਵਾਂਗੀ ਆਪਣਾ ਢੇਰ ਸਾਰਾ ਖਿਆਲ ਰੱਖਣਾ

ਅੱਜ ਦੀ ਦੂਜੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੇ ਸ਼ੁਰੂ ਵਿੱਚ ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੂਰਦਰਸ਼ੀ ਨੀਤੀਆਂ ਅਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੇਗਾ। ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਵਧਾ ਕੇ 5.5% ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਕਾਂਗਰਸ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਖਿਲਾਫ਼ ਕੱਲ੍ਹ ਦੇ ਵਿਰੋਧ ਮਾਰਚ ਦੌਰਾਨ ਨਵੀਂ ਦਿੱਲੀ ਦੇ ਆਕਾਸ਼ਵਾਣੀ ਭਵਨ ਵਿੱਚ ਬਿਨਾਂ ਇਜਾਜ਼ਤ ਦੇ ਦਾਖਲ ਹੋਣ ਦੇ ਦੋਸ਼ ਵਿੱਚ FIR ਦਰਜ ਕੀਤੀ ਹੈ। ਭਾਰਤ ਨੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਢਾਂਚੇ ਵਿਰੁੱਧ ਭਾਰਤ ਦੀ ਕਾਰਵਾਈ ਤੇ ਇਸਲਾਮਿਕ ਸਹਿਯੋਗ ਸੰਗਠਨ OIC ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਨਾ ਸਿਰਫ਼ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੋਵੇਗੀ। ਰੂਸ ਦੇ ਦੱਖਣੀ ਤੱਟ ਤੇ ਯੂਕਰੇਨ ਵੱਲੋਂ ਇੱਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ 'ਚ ਭਾਰਤੀ ਚਾਲਕ ਦਲ ਦੇ 23 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਹੱਥ ਵਿੱਚ ਚਾਹ ਦੀ ਪਿਆਲੀ ਹੋਵੇ, ਖਿੜਕੀ ਤੋਂ ਬਾਹਰ ਢਲਦਾ ਹੋਇਆ ਸੂਰਜ ਤੇ ਰੇਡੀਓ ਤੇ ਕੋਈ ਸੁਰੀਲਾ ਜਿਹਾ ਗੀਤ, ਇਸ ਤੋਂ ਖੂਬਸੂਰਤ ਕੋਈ ਨਜ਼ਾਰਾ ਨਹੀਂ ਹੋ ਸਕਦਾ ਜ਼ਿੰਦਗੀ ਦਾ। ਦੋਸਤੋ, ਅਜਿਹੀ ਦਿਲਕਸ਼ ਸ਼ਾਮ ਦੇ ਨਾਮ ਦਿਲ ਕਰਦਾ ਹੈ ਕਿ ਬਸ ਇੱਦਾਂ ਦੇ ਹੀ ਗੀਤ ਸੁਣਨ ਨੂੰ ਮਿਲੇ ਜਾਣ ਅਤੇ ਇਹ ਸਮਾਂ ਇੰਜ ਇੱਥੇ ਹੀ ਰੁਕ ਜਾਵੇ ਕੁਝ ਪਲਾਂ ਦੇ ਲਈ। ਕੋਈ ਫਿਕਰ ਨਾ ਹੋਵੇ, ਕੋਈ ਭੱਜ ਦੌੜ ਨਾ ਹੋਵੇ, ਕੋਈ ਕੱਲ੍ਹ ਦੀ ਟੈਨਸ਼ਨ ਨਾ ਹੋਵੇ, ਨਾ ਹੀ ਕੋਈ ਗਿਲਾ ਹੋਵੇ। ਪਰ ਸਮਾਂ ਕਿੱਥੇ ਰੁਕਦਾ ਵੀ, ਸਮਾਂ ਤਾਂ ਅੱਗੇ ਵੱਧਦਾ ਜਾਂਦਾ ਹੈ। ਪਰ ਹਾਂ, ਸ਼ਾਮ ਦਾ ਇਹ ਨਜ਼ਾਰਾ ਅਜੇ ਵੀ ਗੀਤਾਂ ਦੇ ਵਿੱਚ ਇੰਜ ਹੀ ਬਣਿਆ ਹੋਇਆ ਹੈ, ਕਿਉਂਕਿ ਪ੍ਰੋਗਰਾਮ ਦਾ ਅਗਲਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ ਆਖਿਰ ਕਿਉਂ ਫਿਲਮ ਦੇ ਵਿੱਚੋਂ, ਤੁਹਾਨੂੰ ਸ਼ਾਮ ਦਾ ਹੀ ਜ਼ਿਕਰ ਕਰਦਾ ਸੁਣਦਾ ਰਹੇਗਾ।

ਦੋਸਤੋ, ਦਿਨ ਭਰ ਦੀ ਭੱਜ ਦੌੜ ਅਤੇ ਧੁੱਪ ਤੋਂ ਬਾਅਦ ਜਦੋਂ ਇਹ ਠੰਡੀ ਹਵਾ ਚੱਲਦੀ ਹੈ ਨਾ, ਸੱਚ ਮੰਨਿਓ ਹਰ ਉਦਾਸ ਦਿਲ ਦੇ ਵਿੱਚ ਇੱਕ ਉਮੀਦ ਦੀ ਸ਼ਮਾ ਵੀ ਜਲਦੀ ਹੈ। ਇਹ ਸ਼ਾਮ ਮਹਿਜ਼ ਦਿਲ ਦਾ ਢਲਣਾ ਨਹੀਂ ਹੁੰਦਾ, ਇਹ ਤਾਂ ਬੀਤੇ ਹੋਏ ਪਲਾਂ ਨੂੰ ਯਾਦਾਂ ਵਿੱਚ ਬਦਲਣ ਦੀ ਇੱਕ ਖੂਬਸੂਰਤ ਮਹਿਫਿਲ ਹੁੰਦੀ ਹੈ। ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਮੇਰੇ ਹਮਦਮ ਮੇਰੇ ਦੋਸਤ ਫਿਲਮ ਦੇ ਵਿੱਚੋਂ ਮੁਹੰਮਦ ਰਫੀ ਦਾ ਗਾਇਆ ਸੁਣਦੇ ਹਾਂ। ਇਸ ਗੀਤ ਨੂੰ ਲਿਖਿਆ ਮਜਰੂ ਸੁਲਤਾਨਪੁਰੀ ਨੇ ਅਤੇ ਸੰਗੀਤ ਨਿਰਦੇਸ਼ਨ ਲਕਸ਼ਮੀਕਾਂਤ ਪਿਆਰੇ ਲਾਲ ਦਾ।

ਜਦੋਂ ਉਸ ਢਲਦੀ ਹੋਈ ਸ਼ਾਮ ਸਾਨੂੰ ਇੱਕ ਬਹੁਤ ਵੱਡਾ ਸਬਕ ਸਿਖਾਉਂਦੀ ਹੈ ਕਿ ਅੰਤ ਚਾਹੇ ਜਿੰਨਾ ਵੀ ਨੇੜੇ ਹੋਵੇ ਪਰ ਖੂਬਸੂਰਤ ਹੋਣਾ ਚਾਹੀਦਾ ਹੈ। ਜ਼ਿੰਦਗੀ ਵੀ ਬਿਲਕੁਲ ਇਸੇ ਸ਼ਾਮ ਵਰਗੀ ਹੈ ਦੋਸਤੋ। ਦਿਨ ਭਰ ਦੀ ਧੁੱਪ ਅਤੇ ਮਿਹਨਤ ਤੋਂ ਬਾਅਦ ਆਖਿਰਕਾਰ ਸਕੂਨ ਦੀ ਗੋਦ ਦੇ ਵਿੱਚ ਜਾ ਕੇ ਹੀ ਢਲਦੀ ਹੈ। ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਹਮਜੋਲੀ ਫਿਲਮ ਦੇ ਵਿੱਚ ਲਿਆ, ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ। ਗੀਤ ਨੂੰ ਲਿਖਿਆ ਆਨੰਦ ਬਖਸ਼ੀ ਨੇ ਅਤੇ ਸੰਗੀਤ ਨਿਰਦੇਸ਼ਨ ਲਕਸ਼ਮੀਕਾਂਤ ਪਿਆਰੇ ਲਾਲ ਦਾ।

0: ਜੀ ਦੋਸਤੋ, ਤੁਹਾਨੂੰ ਪਤਾ ਹੈ ਸ਼ਾਮ ਇੱਕ ਹੋਰ ਸੁਨੇਹਾ ਸਾਨੂੰ ਦਿੰਦੀ ਹੈ ਕਿ ਦਿਨ ਭਰ ਦੀ ਦੌੜ ਭੱਜ ਤੋਂ ਬਾਅਦ ਜਦੋਂ ਸ਼ਾਮ ਟਲਦੀ ਹੈ ਤਾਂ ਇਹ ਸਮਾਂ ਹੁੰਦਾ ਹੈ ਆਪਣੇ ਪਰਿਵਾਰ ਦੇ ਵਿੱਚ ਮੁੜ ਵਾਪਸ ਆਉਣ ਦੇ ਲਈ, ਆਪਣੇ ਪਰਿਵਾਰ ਦੇ ਨਾਲ ਮਿਲਣ ਦਾ। ਜ਼ਿੰਦਗੀ ਦੇ ਵਿੱਚ ਵੀ ਸਾਨੂੰ ਇਹ ਸਬਕ ਦੇ ਕੇ ਜਾਂਦੀ ਹੈ ਕਿ ਦੌੜ ਭੱਜ ਤੋਂ ਬਾਅਦ ਕੁਝ ਸਮਾਂ ਠਹਿਰਾਅ ਦਾ ਜ਼ਰੂਰ ਹੁੰਦਾ ਹੈ ਅਤੇ ਜ਼ਰੂਰ ਕਿਤੇ ਨਾ ਕਿਤੇ ਠਹਿਰਾਅ ਲੈਣਾ ਚਾਹੀਦਾ, ਰੁਕਣਾ ਚਾਹੀਦਾ। ਸਾਡਾ ਅੱਜ ਦਾ ਸਦਾਬਹਾਰ ਗੀਤਾਂ ਦਾ ਪ੍ਰੋਗਰਾਮ ਵੀ ਹੁਣ ਇੱਥੇ ਹੀ ਖਤਮ ਹੁੰਦਾ। ਹਮਜੋਲੀ ਫਿਲਮ ਦੇ ਵਿੱਚੋਂ ਲਏ ਇਸ ਗੀਤ ਦੇ ਨਾਲ ਹੀ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ ਦੀ। ਆਓ ਹੁਣ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਲੋਕ ਸੇਵਾ 'ਚ 25 ਸਾਲਾਂ ਜਸ਼ਨ 'ਤੇ ਆਧਾਰਿਤ ਇੱਕ ਰੇਡੀਓ ਰਿਪੋਰਟ ਸੁਣਦੇ ਹਾਂ।
1: 25 ਸਾਲ ਦਾ ਇੱਕ ਲੰਮਾ ਸਿਆਸੀ ਸਫ਼ਰ ਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸਰਕਾਰ ਦੇ ਮੁਖੀ ਵਜੋਂ ਅੱਜ 25 ਸਾਲ ਪੂਰੇ ਹੋ ਗਏ ਨੇ। 7 ਅਕਤੂਬਰ 2001 ਨੂੰ ਸ਼੍ਰੀ ਨਰਿੰਦਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਉਹਨਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਲਗਭਗ 13 ਸਾਲ ਸੇਵਾਵਾਂ ਨਿਭਾਈਆਂ ਤੇ ਸਾਲ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ। ਗੁਜਰਾਤ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ 25 ਸਾਲ ਪੂਰੇ ਕਰ ਚੁੱਕਾ ਹੈ। ਇਸ ਦੌਰਾਨ ਉਹਨਾਂ ਦੀ ਅਗਵਾਈ, ਸਰਕਾਰ ਦੀਆਂ ਨੀਤੀਆਂ ਤੇ ਵੱਖ ਵੱਖ ਫੈਸਲਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਹੁੰਦੀ ਰਹੀ ਹੈ। 25 ਸਾਲ ਪੂਰੇ ਹੋਣ ਤੇ ਇਸ ਮੌਕੇ ਤੇ ਸ਼੍ਰੀ ਨਰਿੰਦਰ ਮੋਦੀ ਜੀ ਦੇ ਲੰਮੇ ਸਮੇਂ ਸਿਆਸੀ ਸਫ਼ਰ ਨੂੰ ਯਾਦ ਕਰਦਿਆਂ ਵੱਖ ਵੱਖ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਨੇ। ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ,
2: ਮੇਰਾ ਨਾਮ ਰਾਕੇਸ਼ ਰਾਠੌਰ ਹੈ ਔਰ ਮੈਂ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ 'ਚ ਉਪਾਧਿਅਕਸ਼ ਮੀਤ ਪ੍ਰਧਾਨ। ਸਾਥੀਓ, ਅੱਜ ਮੈਂ ਆਪਣੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਕਹਿੰਦਾ ਹਾਂ ਔਰ ਅੱਜ ਦਾ ਦਿਨ ਇੱਕ ਖਾਸ ਮਹੱਤਵ ਰੱਖਦਾ ਹੈ। ਅੱਜ ਤੋਂ ਠੀਕ 25 ਸਾਲ ਪਹਿਲੇ 7 ਅਕਤੂਬਰ 2001 ਨੂੰ ਸ਼੍ਰੀ ਨਰਿੰਦਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਅੱਜ ਅਸੀਂ ਉਹਨਾਂ ਦੇ 25 ਸਾਲਾਂ ਦੇ ਇਸ ਸਫ਼ਰ ਨੂੰ ਯਾਦ ਕਰ ਰਹੇ ਹਾਂ। ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਇਹ ਸਫ਼ਰ ਮਿਹਨਤ, ਅਨੁਸ਼ਾਸਨ, ਜਨ ਸੇਵਾ ਅਤੇ ਦੇਸ਼ ਲਈ ਬੜੇ ਸੰਕਲਪਾਂ ਦਾ ਸਫ਼ਰ ਹੈ। ਇੱਕ ਸਧਾਰਨ ਪਰਿਵਾਰ ਵਿੱਚੋਂ ਨਿਕਲ ਕੇ ਸੰਗਠਨ ਵਿੱਚ ਕੰਮ ਕਰਦੇ ਹੋਏ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਤੱਕ ਪਹੁੰਚਣਾ, ਇਹ ਸਾਨੂੰ ਸਿਖਾਉਂਦਾ ਹੈ ਕਿ ਮਿਹਨਤ ਅਤੇ ਲਗਨ ਨਾਲ ਇਨਸਾਨ ਕਿੱਥੋਂ ਤੱਕ ਪਹੁੰਚ ਸਕਦਾ ਹੈ। ਸਾਥੀਓ, ਇਸ ਸਫ਼ਰ ਦੀ ਸ਼ੁਰੂਆਤ ਗੁਜਰਾਤ ਤੋਂ ਹੋਈ। ਜਦੋਂ ਮੋਦੀ ਜੀ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ, ਗੁਜਰਾਤ ਭਿਆਨਕ ਭੂਕੰਪ ਦੇ ਬਾਅਦ ਪੁਨਰ ਨਿਰਮਾਣ ਦੀ ਚੁਣੌਤੀ ਨਾਲ ਜੂਝ ਰਿਹਾ ਸੀ। ਘਰਾਂ, ਕਾਰੋਬਾਰਾਂ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਮੁੜ ਖੜ੍ਹਾ ਕਰਨ ਦਾ ਬਹੁਤ ਬੜਾ ਇੱਕ ਚੈਲੇਂਜ ਸਾਹਮਣੇ ਸੀ। ਉਹਨਾਂ ਦੇ ਕਾਰਜਕਾਲ ਦੇ ਵਿੱਚ ਪੁਨਰ ਨਿਰਮਾਣ ਦੇ ਨਾਲ ਵਿਕਾਸ ਨੇ ਅਤੇ ਨਿਵੇਸ਼ ਨੂੰ ਵੀ ਪ੍ਰਾਥਮਿਕਤਾ ਦਿੱਤੀ ਗਈ। ਤੇਜ਼ੀ ਨਾਲ ਗੁਜਰਾਤ ਨੇ ਤਰੱਕੀ ਕੀਤੀ। 2003 ਵਿੱਚ ਸ਼ੁਰੂ ਹੋਇਆ ਵਾਈਬ੍ਰੈਂਟ ਗੁਜਰਾਤ ਸੰਮੇਲਨ ਉਦਯੋਗ ਅਤੇ ਨਿਵੇਸ਼ ਨੂੰ ਸੂਬੇ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਮੰਚ ਬਣਿਆ। ਗੁਜਰਾਤ ਦੀ ਉਦਯੋਗਿਕ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਵਿੱਚ ਇਸ ਪਹਿਲ ਦਾ ਯੋਗਦਾਨ ਰਿਹਾ। ਪਰ ਵਿਕਾਸ ਸਿਰਫ ਵੱਡੀਆਂ ਫੈਕਟਰੀਆਂ ਤੱਕ ਸੀਮਿਤ ਨਹੀਂ ਰਿਹਾ। ਪਿੰਡਾਂ ਵਿੱਚ ਬਿਜਲੀ, ਬੱਚਿਆਂ ਦੀ ਪੜ੍ਹਾਈ, ਆਮ ਨਾਗਰਿਕਾਂ ਦੀ ਸੁਣਵਾਈ ਨੂੰ ਵੀ ਮਹੱਤਵ ਦਿੱਤਾ ਗਿਆ। ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਜਿਹਦੇ ਨਾਲ ਗੁਜਰਾਤ ਦੀ ਪਹਿਚਾਣ ਬਦਲ ਗਈ। ਉਸ ਤੋਂ ਬਾਅਦ ਅਸੀਂ ਸਭ ਜਾਣਦੇ ਹਾਂ ਕਿ ਗੁਜਰਾਤ ਦੇ ਅਨੁਭਵ ਤੋਂ ਬਾਅਦ 2014 ਦੇ ਵਿੱਚ ਦੇਸ਼ ਨੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੀ ਜ਼ਿੰਮੇ 2019 ਵਿੱਚ ਲੋਕਾਂ ਨੇ ਦੁਬਾਰਾ ਭਰੋਸਾ ਜਤਾਇਆ

0: 2024 ਵਿੱਚ ਐਨਡੀਏ ਨੂੰ ਮਿਲੇ ਜਨਾਦੇਸ਼ ਦੇ ਨਾਲ ਉਹ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ। ਮੋਦੀ ਜੀ ਦਾ ਮੂਲ ਮੰਤਰ ਰਿਹਾ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ। ਇਸ ਮੰਤਰ ਦਾ ਅਸਲੀ ਮਤਲਬ ਇਹ ਹੈ ਕਿ ਵਿਕਾਸ ਦਾ ਲਾਭ ਕਤਾਰ ਦੇ ਵਿੱਚ ਖੜ੍ਹੇ ਅਖੀਰੀ ਵਿਅਕਤੀ ਤੱਕ ਪਹੁੰਚੇ ਤਾਂ ਹੀ ਸਹੀ ਮੈਨੇਜਰ ਰਾਜਨੀਤੀ ਦੀ ਸਫਲਤਾ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਸਭ ਲੋਕ ਮੰਨਦੇ ਨੇ। ਆਓ ਪਹਿਲੇ ਇਹ ਦੇਖੀਏ ਕਿ ਗਰੀਬ ਲੋਕਾਂ ਵਾਸਤੇ ਮੋਦੀ ਜੀ ਨੇ ਜਿਹੜੇ ਬਦਲਾਵ ਕੀਤੇ ਉਹਦਾ ਕੀ ਮਹੱਤਵ ਰਿਹਾ। ਜਨਧਨ ਯੋਜਨਾ, ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਅਭਿਆਨ, ਜਲ ਜੀਵਨ ਮਿਸ਼ਨ, ਆਯੁਸ਼ਮਾਨ ਭਾਰਤ, ਕਿਸਾਨ ਸਨਮਾਨ ਨਿਧੀ, ਮੁਦਰਾ ਯੋਜਨਾ, ਪੀਐਮ ਸਵਨਿਧੀ ਯੋਜਨਾ, ਪੀਐਮ ਵਿਸ਼ਵਕਰਮਾ ਯੋਜਨਾ, ਐਸੀਆਂ ਬਹੁਤ ਸਾਰੀਆਂ ਯੋਜਨਾ ਦਿੱਤੀਆਂ ਗਈਆਂ ਜਿਹੜੇ ਸਿੱਧੇ ਤੌਰ 'ਤੇ ਜਿਨ੍ਹਾਂ ਨੇ ਗਰੀਬਾਂ ਦਾ ਜੀਵਨ ਬਦਲ ਦਿੱਤਾ। 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੀ ਸੁਵਿਧਾ ਦੇਣੀ ਆ, ਅਨਾਜ ਪਹੁੰਚਾਉਣਾ, ਇਹ ਵਿਸ਼ਵ 'ਚ ਸ਼ਾਇਦ ਇੱਕ ਐਸੀ ਪਹਿਲ ਸੀ ਜਿਹੜਾ ਕਿਤੇ ਹੋਰ ਜਿਹਦਾ ਉਦਾਹਰਣ ਨਹੀਂ ਮਿਲਦਾ। ਕੋਵਿਡ ਦੇ ਵਕਤ ਜਿਸ ਤਰੀਕੇ ਨਾਲ ਵੈਕਸੀਨ ਪੂਰੇ ਦੇਸ਼ ਨੂੰ, ਦੇਸ਼ ਦੇ ਨਾਗਰਿਕਾਂ ਨੂੰ ਲਗਾਏ ਗਏ ਔਰ ਉਹਦੇ ਨਾਲ ਨਾਲ ਗਰੀਬ ਦੇਸ਼ਾਂ ਨੂੰ ਭੇਜੇ ਵੀ ਗਏ, ਉਹ ਵੀ ਬਹੁਤ ਬੜਾ ਉਦਾਹਰਣ ਜਿਹੜਾ ਹੈ ਨਰਿੰਦਰ ਭਾਈ ਮੋਦੀ ਜੀ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ 'ਚ ਸਾਨੂੰ ਸਭ ਨੂੰ ਦੇਖਣ ਨੂੰ ਮਿਲਿਆ। ਸਾਥੀਓ, ਇਹਦੇ ਨਾਲ ਨਾਲ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਰਕਸ਼ਾ ਉਤਪਾਦਨ ਅਤੇ ਸਵਦੇਸ਼ੀ ਸੈਨਿਕ ਸਾਜੋ ਸਮਾਨ ਜਿਹੜਾ ਹੈ ਉਹਨੂੰ ਬਹੁਤ ਬੜਾਵਾ ਮਿਲਿਆ। 2025 ਵਿੱਚ ਪਹਿਲਕਾਮ ਦੇ ਆਤੰਕੀ ਹਮਲੇ ਤੋਂ ਬਾਅਦ ਆਪਰੇਸ਼ਨ ਸੰਦੂਰ ਰਾਹੀਂ ਭਾਰਤੀ ਸਸ਼ਸਤਰ ਸੈਨਾ ਨੇ ਆਤੰਕੀ ਠਿਕਾਣਿਆਂ ਨੂੰ ਖਿਲਾਫ਼ ਕਾਰਵਾਈ ਕੀਤੀ। ਇਸ ਮੌਕੇ 'ਤੇ ਅਸੀਂ ਆਪਣੀ ਸੈਨਾ ਦੇ ਸਾਹਸ, ਤਿਆਰੀ ਅਤੇ ਬਲੀਦਾਨ ਨੂੰ ਨਮਨ ਕਰਦੇ ਹਾਂ। ਦੇਸ਼ ਦੀ ਸੁਰੱਖਿਆ ਲਈ ਰਾਜਨੀਤਿਕ ਨੇਤਰਤਵ ਦਾ ਸੰਕਲਪ ਅਤੇ ਜਵਾਨਾਂ ਦੀ ਬਹਾਦਰੀ ਦੋਵਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਮੋਦੀ ਜੀ ਨੇ ਖੁੱਲ੍ਹੇ ਤੌਰ 'ਤੇ ਆਪਣੀ ਸੈਨਾ ਦੇ ਸਭ ਅਧਿਕਾਰੀਆਂ ਨੂੰ ਇਹ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਜਦੋਂ ਦੇਸ਼ ਦੇ ਉੱਤੇ ਕੋਈ ਆ ਜਾਏ ਤਾਂ ਉਹਦਾ ਜਵਾਬ ਦੇਣ ਲਈ ਉਹ ਪੂਰੀ ਤਰ੍ਹਾਂ ਆਜ਼ਾਦ ਨੇ ਔਰ ਉਹਨਾਂ ਨੇ ਉਹ ਕਰਕੇ ਦਿਖਾਇਆ ਜੋ ਅਸੀਂ ਸਭ ਨੇ ਦੇਖਿਆ। ਜੰਮੂ ਕਸ਼ਮੀਰ ਸੰਬੰਧੀ ਅਨੁਛੇਦ 370 ਦੇ ਵਿਸ਼ੇਸ਼ ਪ੍ਰਾਵਧਾਨ ਨੂੰ ਹਟਾਉਣ ਦਾ ਫੈਸਲਾ ਵੀ ਮੋਦੀ ਸਰਕਾਰ ਦੇ ਕਾਰਜਕਾਲ ਦਾ ਇੱਕ ਬੜਾ ਫੈਸਲਾ ਸੀ। ਅਯੋਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ, ਕਰੋੜੋਂ ਦੇਸ਼ ਵਾਸੀਆਂ ਦਾ ਸਪਨਾ ਜਿਹੜਾ ਪੂਰਾ ਹੋਇਆ। ਚੰਦਰਯਾਨ 3 ਦੀ ਸਫਲ ਚੰਦਰਮਾ ਲੈਂਡਿੰਗ, ਅਦਿੱਤਿਆ L1 ਮਿਸ਼ਨ, ਸਾਡੇ ਵਿਗਿਆਨਿਕਾਂ ਦੀ ਮਿਹਨਤ ਔਰ ਮੋਦੀ ਜੀ ਦੇ ਨੇਤ੍ਰਿਤਵ 'ਚ ਇਹ ਬੜੇ ਬੜੇ ਫੈਸਲੇ ਔਰ ਬੜੀ ਬੜੀ ਉਪਲਬਧੀਆਂ ਜਿਹੜੀਆਂ ਸਾਡੇ ਸਾਹਮਣੇ ਆਈਆਂ। 2023 ਦੇ ਵਿੱਚ G20 ਦੀ ਅਧਿਕਸ਼ਤਾ ਬੜੀ ਪਹਿਚਾਣ ਦੇਸ਼ ਦੀ ਪੂਰੇ ਵਿਸ਼ਵ ਜਿਹਦੇ ਨਾਲ ਬਣੀ। ਸਾਥੀਓ, ਸਾਨੂੰ ਪੰਜਾਬ ਜਿਹੜਾ ਹੈ ਜਿੱਦਾਂ ਨਜ਼ਰ ਆਉਂਦਾ ਹੈ, ਅਸੀਂ ਚਾਹੁੰਦੇ ਹਾਂ ਕਿ ਉਹ 'ਚ ਹੋਰ ਤਰੱਕੀ ਔਰ ਹੋਰ ਅਗਵਾਈ ਸਾਨੂੰ ਮਿਲੇ। ਸਾਡੇ ਨੇਤ੍ਰਿਤਵ ਦੀ ਜਿਹੜਾ ਪੂਰੇ ਦੇਸ਼ ਨੂੰ ਅੱਗੇ ਲੈ ਕੇ ਜਾ ਰਿਹਾ, ਪੰਜਾਬ ਵੀ ਅੱਗੇ ਵਧੇ। ਸਾਡੇ ਲਈ ਗੁਰੂ ਸਾਹਿਬਾਨ ਦੀ ਵਿਰਾਸਤ ਦਾ ਸਨਮਾਨ ਬਹੁਤ ਖਾਸ ਹੈ। 9 ਨਵੰਬਰ 2019 ਨੂੰ ਮੋਦੀ ਜੀ ਨੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਹਿੱਸੇ ਦੀ ਚੈੱਕ ਪੋਸਟ ਦਾ ਉਦਘਾਟਨ ਕੀਤਾ। ਦੋਨਾਂ ਦੇਸ਼ਾਂ ਦੇ ਸਮਝੌਤੇ ਨਾਲ ਇਹ ਰਸਤਾ ਸੰਗਤ ਦੇ ਲੰਬੇ ਸਮੇਂ ਦੀ ਅਰਦਾਸ ਨਾਲ ਜੁੜਿਆ ਇਤਿਹਾਸਿਕ ਕਦਮ ਸੀ। 26 ਦਸੰਬਰ ਨੂੰ ਵੀਰ ਬਾਲ ਦਿਵਸ ਦੀ ਸ਼ੁਰੂਆਤ ਨੇ ਜਿਸ ਤਰੀਕੇ ਨਾਲ ਦੇਸ਼ ਤੇਜ਼ੀ ਨਾਲ ਅੱਗੇ ਵੱਧ ਰਿਹਾ ਔਰ ਮੋਦੀ ਜੀ ਦਾ ਜਿਹੜਾ ਇੱਕ ਵਿਜ਼ਨ ਹੈ, ਜਿਹੜਾ ਇੱਕ ਸੋਚ ਹੈ, ਇੱਕ ਮਿਸ਼ਨ ਹੈ ਕਿ 2047 'ਚ ਦੇਸ਼ ਨੂੰ ਵਿਕਸਿਤ ਭਾਰਤ ਬਣਾ ਕੇ ਸਾਹਮਣੇ ਲੈ ਕੇ ਆਉਣਾ ਹੈ। ਅਸੀਂ ਸਭ ਉਹਦੇ ਨਾਲ ਜੁੜੇ ਹਾਂ ਔਰ ਮੈਂ ਅਰਦਾਸ ਵੀ ਕਰਦਾ ਹਾਂ ਔਰ ਉਮੀਦ ਵੀ ਕਰਦਾ ਹਾਂ ਕਿ ਮੋਦੀ ਜੀ ਦਾ ਸਪਨਾ ਔਰ ਮੋਦੀ ਜੀ ਦੀ ਆਯੂ ਹੋਰ ਲੰਬੀ ਹੋਏ ਔਰ ਅਸੀਂ ਸਭ ਲੋਕ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਦੇਸ਼ ਨੂੰ ਵਧਾਈਏ ਔਰ ਦੇਸ਼ ਪਰਮ ਵੈਭਵ 'ਤੇ ਪਹੁੰਚੇ। ਇਹ ਸਾਡਾ ਸਭ ਦਾ ਸਪਨਾ ਔਰ ਵਿਚਾਰ ਰਹੇ। ਇੱਕ ਵਾਰ ਫਿਰ ਅੱਜ ਮੈਂ ਮੋਦੀ ਜੀ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦਾ ਔਰ ਬਹੁਤ ਬਹੁਤ ਵਧਾਈ ਦਿੰਦਾ ਕਿ ਉਹਦਾ ਬੜਾ ਸਫਲ ਕਾਰਜਕਾਲ ਉਹਨਾਂ ਨੇ ਮੁੱਖ ਮੰਤਰੀ ਦੇ ਰੂਪ 'ਚ ਔਰ ਪ੍ਰਧਾਨ ਮੰਤਰੀ ਦੇ ਰੂਪ 'ਚ ਉਹਨਾਂ ਨੇ।
1: ਮੈਂ ਅਸ਼ੋਕ ਸਰੀਨ, ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ, ਅੱਜ ਨਰਿੰਦਰ ਮੋਦੀ ਜੀ ਦੇ 25 ਸਾਲ ਜਿਹੜੇ ਸੇਵਾ ਸਮਰਪਣ ਦੇ 7 ਅਕਤੂਬਰ 2026 ਨੂੰ ਪੂਰੇ ਹੋ ਰਹੇ ਹੈ। 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਵਜੋਂ ਜਦੋਂ ਨਰਿੰਦਰ ਮੋਦੀ ਜੀ ਨੇ ਸਹੁੰ ਚੁੱਕੀ ਸੀ ਅਤੇ ਕੰਮ ਸ਼ੁਰੂ ਕੀਤਾ ਦੇਸ਼ ਦੇ ਅੰਦਰ,

0: ਦੇਸ਼ 'ਚ ਨੇਸ਼ਨ ਫਸਟ ਸਿਟੀਜ਼ਨ ਫਸਟ ਇਹੋ ਜਿਹੀ ਸੋਚ ਵਿਚਾਰਧਾਰਾ ਦੇ ਨਾਲ ਪਹਿਲਾਂ ਉਹਨਾਂ ਨੇ ਗੁਜਰਾਤ ਦੇ ਅੰਦਰ ਗੁਜਰਾਤ ਮਾਡਲ ਬਣਾਇਆ। ਗੁਜਰਾਤ 'ਚ ਚੀਜ਼ ਹੁੰਦੀ ਸੀ ਕਿ ਬੈਂਕ ਦੇ ਅੰਦਰ ਗਰੀਬ ਨੂੰ ਜਾਂਦੇ ਡਰ ਲੱਗਦਾ ਸੀ। ਨਰਿੰਦਰ ਮੋਦੀ ਜੀ ਨੇ ਇਹੋ ਜਿਹਾ ਸਿਸਟਮ ਸੈਟਅਪ ਕੀਤਾ ਕਿ ਦੇਸ਼ ਦੇ ਹਰ ਗਰੀਬ ਦਾ ਜ਼ੀਰੋ ਬੈਲੈਂਸ 'ਤੇ ਖਾਤਾ ਖੁੱਲ੍ਹਿਆ। ਇੰਨਾ ਹੀ ਨਹੀਂ ਕਿ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਮੋਦੀ ਜੀ ਨੇ ਦੇਸ਼ ਦੇ ਰੇਲਵੇ ਇਨਫਰਾਸਟ੍ਰਕਚਰ ਜਿਹੜਾ ਸੀਗਾ, ਰੇਲਵੇ ਦੇ ਵਧੀਆ ਵਧੀਆ ਸਾਰਾ ਸਟੇਸ਼ਨ ਬਣਾਏ, ਸਾਰੇ ਕੰਮ ਜਿਹੜੇ ਹੈ ਉਹ ਵਿਕਾਸ ਦੇ ਕੀਤੇ, ਏਅਰਪੋਰਟ ਦੇਸ਼ ਦੇ ਅੰਦਰ ਵਧੀਆ ਤੋਂ ਵਧੀਆ ਖੋਲ੍ਹੇ ਤਾਂ ਕਿ ਗਰੀਬ ਬੰਦਾ ਕੈਂਚੀ ਚੱਪਲ ਪਾ ਕੇ, ਹਵਾਈ ਚੱਪਲ ਪਾ ਕੇ ਹਵਾਈ ਸਫ਼ਰ ਕਰ ਸਕੇ। ਉਹ ਨਰਿੰਦਰ ਮੋਦੀ ਜੀ ਨੇ ਕੀਤਾ। ਮੋਦੀ ਜੀ ਦੇ ਨੇਤਰਤਵ 'ਚ ਹੀ ਸਾਡੇ ਦੇਸ਼ ਦੇ ਅੰਦਰ ਚੰਦਰਯਾਨ 3 ਲਾਂਚ ਹੋਇਆ, ਦੁਨੀਆ 'ਚ ਸਾਡੇ ਦੇਸ਼ ਦਾ ਨਾਮ ਹੋਇਆ। ਨਰਿੰਦਰ ਮੋਦੀ ਜੀ ਦੇ ਕਾਰਜਕਾਲ 'ਚ ਸਾਡੇ ਦੇਸ਼ ਦੀਆਂ ਫੌਜਾਂ ਤਕੜੀਆਂ ਹੋਈਆਂ, ਅਤੇ ਮੋਦੀ ਜੀ ਦੇ ਨੇਤਰਤਵ 'ਚ ਇਹੋ ਜਿਹੀ ਯੋਜਨਾਵਾਂ ਬਣੀਆਂ ਕਿ ਅਸੀਂ ਪਾਕਿਸਤਾਨ ਦੇ ਅੰਦਰ ਜਾ ਕੇ ਸਰਜੀਕਲ ਸਟ੍ਰਾਈਕ ਕੀਤੀ ਹੈ, ਔਰ ਸਮੇਂ ਸਮੇਂ 'ਤੇ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਸਾਨੂੰ ਤੰਗ ਕਰਦੀਆਂ ਸੀ, ਸਾਡੇ ਦੇਸ਼ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀਆਂ ਸੀ, ਉਹਨਾਂ ਨੂੰ ਖਤਮ ਕਰਨ ਦਾ ਜਿਹੜਾ ਕੰਮ ਕੀਤਾ। ਦੇਸ਼ 'ਚੋਂ 370 ਸਮਾਪਤ ਕੀਤੀ, ਨਕਸਲਵਾਦ ਨੂੰ ਸਮਾਪਤ ਕੀਤਾ, ਦੇਸ਼ ਦੇ ਅੰਦਰ ਇੱਕ ਮਾਹੌਲ ਵਿਸ਼ਵਾਸ ਅਤੇ ਵਿਕਾਸ ਦਾ ਪੈਦਾ ਕੀਤਾ। ਇਹ ਸਭ ਨਰਿੰਦਰ ਮੋਦੀ ਜੀ ਨੇ ਕੀਤਾ। ਇੰਨਾ ਹੀ ਨਹੀਂ, ਇਹ ਤਾਂ ਦੇਸ਼ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ, ਵਿਦੇਸ਼ਾਂ 'ਚ ਵੀ G20 ਜਿਹੜੀ ਮੀਟ ਸਾਡੇ ਹਿੰਦੁਸਤਾਨ 'ਚ ਹੋਈ, ਔਰ ਪੂਰੇ ਵਿਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦਾ ਡੰਕਾ ਵੱਜ ਰਿਹਾ। ਅੱਜ ਦੇਸ਼ ਦੇ ਦੂਸਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਹੋਣ, ਵੱਡੇ ਵੱਡੇ ਨੇਤਾ ਹੋਣ, ਉਹ ਨਰਿੰਦਰ ਮੋਦੀ ਜੀ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੁੰਦੇ ਹੈ, ਔਰ ਭਾਰਤ ਦੀ ਸਹਿਭਾਗੀਤਾ, ਭਾਰਤ ਦਾ ਵਿਚਾਰ, ਭਾਰਤ ਦਾ ਮਤ ਹਰ ਦੁਨੀਆ ਦੇ ਹਰ ਵੱਡੇ ਡਿਸੀਜਨ ਦੇ ਵਿੱਚ ਹੋ ਰਿਹਾ। ਇਹ ਤਾਂ ਹੀ ਹੋਇਆ ਕਿ ਨਰਿੰਦਰ ਮੋਦੀ ਜੀ ਨੇ ਨਿਸਵਾਰਥ ਭਾਵ ਦੇ ਨਾਲ, ਦੇਸ਼ ਭਾਵਨਾ ਦੇ ਨਾਲ, ਦੇਸ਼ ਪ੍ਰੇਮ ਦੇ ਨਾਲ ਦੇਸ਼ ਨੂੰ ਅੱਗੇ ਲਿਜਾਣ ਦੇ ਲਈ ਜਿਸ ਸੋਚ ਨਾਲ 25 ਸਾਲ ਨਿਰੰਤਰ ਅੱਜ ਜਿਹੜੇ ਪੂਰੇ ਹੋ ਰਹੇ ਹੈ, ਇੱਕ ਦਿਨ ਵੀ ਛੁੱਟੀ ਨਹੀਂ ਲਿੱਤੀ, ਦਿਨ ਰਾਤ ਭਾਰਤ ਮਾਤਾ ਨੂੰ ਦੀ ਸੇਵਾ ਦੇ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ। ਅੱਜ ਦੇ ਇਸ ਦਿਨ ਦੇ ਉੱਤੇ ਮੈਂ ਆਪਣੇ ਵੱਲੋਂ, ਜਲੰਧਰ ਵੱਲੋਂ ਨਰਿੰਦਰ ਮੋਦੀ ਜੀ ਨੂੰ ਵਧਾਈ ਦੇਣਾ, ਔਰ ਪਰਮਪਿਤਾ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਨਰਿੰਦਰ ਮੋਦੀ ਜੀ ਨੂੰ ਚੰਗੀ ਸਿਹਤ ਦੇਣ ਤਾਂ ਕਿ ਉਹ ਇਸੇ ਤਰ੍ਹਾਂ ਦੇਸ਼ ਔਰ ਦੁਨੀਆ 'ਚ ਭਾਰਤ ਦਾ ਨਾਮ ਰੌਸ਼ਨ ਕਰਦੇ ਰਹਿਣ। ਵੰਦੇ ਮਾਤਰਮ।
1: ਏਸੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਣ ਦੇ ਮੌਕੇ ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ, ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
2: ਹੁਣ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਲੋਕ ਸੇਵਾ 'ਚ 25 ਸਾਲਾਂ ਜਸ਼ਨ 'ਤੇ ਆਧਾਰਿਤ ਇੱਕ ਰੇਡੀਓ ਰਿਪੋਰਟ ਸੁਣ ਰਹੇ ਸੀ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ, ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਣ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ

ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ। ਅਤੇ ਇੱਕ ਨਵਾਂ ਹੀ ਪਲਾਂਗ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ। ਸਾਰਾ ਕੁਝ, ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ੀਅਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤਿ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

ਗੁਰਮਤਿ ਅਨੁਸਾਰ ਮਨੁੱਖਾ ਜੀਵਨ ਦਾ ਮਕਸਦ ਆਪਣੇ ਮੂਲ ਨੂੰ ਪਛਾਣਨਾ ਹੈ ਤੇ ਉਸ ਨਾਲ ਇੱਕ ਸੁਰ ਹੋਣਾ ਹੈ, ਕਿਉਂਕਿ ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ। ਇਸ ਲਈ ਇਸ ਜਨਮ ਦਾ ਲਾਹਾ ਲੈਣ ਦੀ ਪ੍ਰਬਲ ਇੱਛਾ ਰੱਖਣ ਵਾਲੇ ਜੀਵ ਇਸਤਰੀ ਰੂਪ ਵਿੱਚ ਨਿਮਰ ਭਾਵ ਨਾਲ ਪ੍ਰਭੂ ਮਿਲਣ ਦੀ ਲੋਚਾ ਰੱਖਦੇ ਨੇ। ਸ੍ਰੀ ਰਾਗ ਵਿੱਚ ਉਚਾਰਿਤ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਐਸੀ ਜਿਗਿਆਸੂ ਜੀਵ ਰੂਪੀ ਇਸਤਰੀ ਦੀ ਮਨੋਦਸ਼ਾ ਦਾ ਚਿਤਰਣ ਕਰਦੇ ਨੇ ਕਿ ਹੇ ਮੇਰੇ ਭਾਈ ਜਨ, ਕੋਈ ਮੇਰਾ ਮਿਲਾਪ ਪ੍ਰਭੂ ਨਾਲ ਕਰਵਾ ਦੇਵੇ, ਮੈਂ ਐਸੇ ਸੱਚੇ ਗੁਰੂ ਤੋਂ ਵਾਰਨੇ ਜਾਵਾਂ ਜੋ ਪ੍ਰਭੂ ਦਰਸ਼ਨਾਂ ਵਿੱਚ ਮੇਰਾ ਮਦਦਗਾਰ ਹੋਵੇ। ਆਪ ਫਰਮਾਉਂਦੇ ਨੇ, ਮੈਂ ਤਾਂ ਉਸ ਪੰਧ 'ਤੇ ਖੜੀ ਹੋਵਾਂ ਜੇ ਕੋਈ ਮੈਨੂੰ ਪ੍ਰਭੂ ਮਿਲਾਪ ਵਾਲਾ ਪੰਧ ਦੱਸ ਦੇਵੇ। ਜਿਸ ਨੇ ਪ੍ਰਭੂ ਨੂੰ ਜਾਣਿਆ ਹੈ, ਮੈਂ ਤੇ ਉਸ ਦੀ ਅਨੁਸਾਰੀ ਹੋ ਕੇ ਉਸ ਅੱਗੇ ਹੱਥ ਜੋੜ ਕੇ ਮਿੰਨਤਾਂ ਬੇਨਤੀਆਂ ਕਰਦੀ ਹਾਂ, ਕਿਉਂ ਜੋ ਮੈਨੂੰ ਪ੍ਰਭੂ ਮਿਲਾਪ ਦਾ ਚਾਅ ਹੈ, ਮੈਂ ਆਪਣਾ ਮਾਣ ਤਿਆਗ ਕੇ ਉਸ ਗੁਰੂ ਦੇ ਚਰਨੀ ਢਹਿ ਪਵਾਂ, ਕਿਉਂ ਜੋ ਉਹ ਗੁਰੂ ਨਿਮਾਣਿਆਂ ਦਾ ਮਾਣ ਹੈ। ਸੱਚਾ ਗੁਰੂ ਹੀ ਪੂਰਨ ਹੋਣ ਕਰਕੇ ਮਾਣ ਮਰਤਬਾ ਅਤੇ ਵਾਹ ਵਾਹ ਪ੍ਰਾਪਤ ਕਰਦਾ ਹੈ। ਮੈਂ ਤੇ ਉਸ ਗੁਰੂ ਦੀ ਸਿਫਤ ਸਲਾਹ ਕਰਦੀ ਨਾ ਰੱਜਾਂ ਜੋ ਮੈਨੂੰ ਹਰੀ ਪ੍ਰਭੂ ਨਾਲ ਮਿਲਾ ਦੇਵੇ। ਸੱਚੇ ਗੁਰੂ ਨੂੰ ਹਰ ਕੋਈ ਲੋਚਦਾ ਹੈ, ਜਿਤਨਾ ਵੀ ਸੰਸਾਰ ਹੈ, ਪਰ ਬਿਨਾਂ ਭਾਗਾਂ ਦੇ ਪ੍ਰਭੂ ਦਰਸ਼ਨ ਸੰਭਵ ਨਹੀਂ, ਤੇ ਭਾਗਹੀਣ ਤਾਂ ਪਛਤਾਉਂਦਾ ਹੀ ਰਹਿੰਦਾ ਹੈ। ਇਹ ਸਭ ਧੁਰੋਂ ਲਿਖਾਏ ਲੇਖਾਂ ਦਾ ਫਲ ਹੁੰਦਾ ਹੈ। ਦਰਅਸਲ ਪ੍ਰਭੂ ਆਪ ਹੀ ਸੱਚਾ ਗੁਰੂ ਹੈ, ਆਪੇ ਹੀ ਮੇਲ ਕਰਾਉਣ ਦੀ ਸਮਰੱਥਾ ਰੱਖਦਾ ਹੈ। ਆਪ ਹੀ ਜੀਵ ਉੱਤੇ ਦਇਆ ਕਰਕੇ ਸੱਚੇ ਗੁਰੂ ਦੇ ਲੜ ਲਾਉਂਦਾ ਹੈ, ਤੇ ਸਾਰੇ ਜਗਤ ਦੇ ਜੀਵਾਂ ਦਾ ਜੀਵਨ ਦਾਤਾ ਆਪ ਹੀ ਹੈ। ਜੀਵਾਂ ਨਾਲ ਇੰਝ ਇੱਕ ਸੁਰ ਹੈ ਜਿਵੇਂ ਜਲ ਵਿੱਚ ਜਲ ਸਮਾਇਆ ਹੁੰਦਾ ਹੈ। ਸਰਵਣ ਕਰਦੇ ਹਾਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਹੋਰਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ, ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣਾ।

0: ਅੰਗ ਵਿੱਚ ਰੰਗ ਲਿਆ ਹੋਵੇ। ਅਸਲੀ ਸੁਹਾਗਣ ਉਹ ਇਸਤਰੀ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ ਹੈ, ਮਨ ਵਿੱਚ ਨਿਮਰਤਾ ਹੈ ਅਤੇ ਆਪਣੀ ਮਰਜ਼ੀ ਨਹੀਂ ਬਲਕਿ ਪ੍ਰਭੂ ਦੀ ਰਜ਼ਾ ਹੈ। ਇਸ ਦੇ ਲਈ ਜੀਵ ਇਸਤਰੀ ਬਾਹਰ ਸ਼ਿੰਗਾਰ ਨਾਲੋਂ ਪ੍ਰੇਮ ਰੂਪੀ ਗਹਿਣਿਆਂ ਦਾ ਸ਼ਿੰਗਾਰ ਕਰਕੇ ਪ੍ਰਭੂ ਪਤੀ ਦੇ ਨੇੜੇ ਹੋ ਜਾਂਦੀ ਹੈ। ਆਓ ਉਸ ਪ੍ਰਭੂ ਦੇ ਅੱਗੇ ਅਰਦਾਸ ਕਰੀਏ ਕਿ ਸਾਡੇ ਅੰਦਰ ਉਹ ਗੁਣ ਪੈਦਾ ਕਰੇ ਜੋ ਸਾਨੂੰ ਹਰੀ ਨੇੜੇ ਲੈ ਜਾਣ, ਮਨ ਵਿੱਚ ਨਾਮ ਦੀ ਜੋਤ ਜਗਾ ਦੇਵੇ, ਨਿਮਰਤਾ, ਦਇਆ, ਸੇਵਾ ਤੇ ਸੱਚ ਦੇ ਰਾਹ ਉੱਤੇ ਤੁਰਨ ਦੇ ਸਮਰੱਥ ਹੋਵੇ, ਜਿਸ ਨਾਲ ਪ੍ਰਭੂ ਨੂੰ ਬਸ ਵਿੱਚ ਕਰਨ ਦੀ ਲੋੜ ਨਹੀਂ ਰਹੇਗੀ। ਸਾਡਾ ਮਨ ਹੀ ਪ੍ਰਭੂ ਦੀ ਰਜ਼ਾ ਵਿੱਚ ਬਸ ਜਾਏਗਾ।
1: ਕਵਨ ਗੁਣ ਪ੍ਰਾਨ ਪਾਤ ਮਿਲਾਓ ਮੇਰੀ ਮਾਈ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਨਿਸ਼ਾ ਸ਼ਰਮਾ। ਪ੍ਰਭੂ ਦੇ ਦਰਸ਼ਨਾਂ ਦੀ ਅਭਿਲਾਸ਼ੀ ਜੀਵ ਰੂਪੀ ਇਸਤਰੀ ਪ੍ਰਭੂ ਦੀ ਵਡਿਆਈ ਕਰਦੀ ਹੋਈ ਆਪਣਾ ਅਨੁਭਵ ਦੱਸਦੀ ਹੈ। ਹੇ ਸਖੀ, ਮੈਂ ਸਭਨਾਂ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ ਉੱਚਾ ਪ੍ਰਭੂ ਦੇਖਿਆ ਹੈ। ਉਹੀ ਸਭ ਤੋਂ ਉੱਚਾ ਹੈ। ਮੈਂ ਉਸ ਦੇ ਬਰਾਬਰ ਹੋਰ ਕਿਸੇ ਨੂੰ ਵੀ ਨਹੀਂ ਵੇਖਿਆ। ਸਾਰੇ ਪਾਸੇ ਲੱਭ ਕੇ ਵੇਖ ਲਿਆ ਹੈ। ਉਹ ਬਹੁਰੰਗੀ ਹੈ ਅਤੇ ਸਭ ਤੋਂ ਵੱਡਾ ਹੈ ਮੇਰਾ ਪ੍ਰਭੂ। ਉਹ ਗਹਿਰ ਗੰਭੀਰ ਹੈ, ਉਸ ਦੀ ਕੋਈ ਬਾਤ ਹੀ ਨਹੀਂ, ਉਸ ਦੀ ਕੋਈ ਥਾਂ ਹੀ ਨਹੀਂ। ਉਹ ਗਮਤਾ ਤੋਂ ਪਰੇ ਅਤੇ ਪਹੁੰਚ ਤੋਂ ਪਰੇ ਅਪਹੁੰਚ ਹੈ। ਉਹ ਅਤੁੱਲ ਹੈ। ਮੈਂ ਬਹੁਤ ਸਾਰੀਆਂ ਵਿਧੀਆਂ ਨਾਲ ਕੋਸ਼ਿਸ਼ ਕੀਤੀ ਹੈ, ਪਰ ਉਸ ਤਾਈਂ ਗੁਰੂ ਤੋਂ ਬਿਨਾਂ ਨਹੀਂ ਪੁੱਜਿਆ ਜਾ ਸਕਦਾ। ਇਹ ਤਾਂ ਦਾਸ ਉੱਤੇ ਪ੍ਰਭੂ ਦੀ ਕਿਰਪਾ ਹੋਈ ਹੈ। ਮੈਂ ਤਾਂ ਸਾਧ ਸੰਗਤ ਵਿੱਚ ਜਾ ਕੇ ਮਿਲਾਪ ਨਾਲ ਇਸ ਰਸ ਨੂੰ ਮਾਣਿਆ ਹੈ। ਦੇਵ ਗੰਧਾਰੀ ਰਾਗ ਵਿੱਚ ਫਰਮਾਨ ਹੈ, ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸੁੱਕਾ ਝੋਨਾ ਮੰਡੀ ਦੇ

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕੇ

ਮੀਡੀਅਮ 15.46 MHz ਯਾਨੀ 873 KHz, TRM 864 KHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

0: ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਬੇਮਿਸਾਲ ਤਰੱਕੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਸੇਵਾ 'ਚ 25 ਸਾਲ ਪੂਰੇ ਕਰ ਲਏ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ 'ਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਤਬਦੀਲੀ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਰਾਮ ਮੰਦਰ ਸਭਿਅਤਾ ਦੀ ਚੇਤਨਾ ਨੂੰ ਸੁਰਜੀਤ ਕਰਨ ਨਾਲ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: 5 ਸਦੀਆਂ ਤੋਂ ਲੋਕ ਅਯੋਧਿਆ ਵਿੱਚ ਉਸ ਥਾਂ ਨੂੰ ਮੁੜ ਹਾਸਲ ਕਰਨ ਦੀ ਉਡੀਕ ਕਰ ਰਹੇ ਸਨ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ। ਅਯੋਧਿਆ ਉਹਨਾਂ ਲਈ ਸਿਰਫ ਇੱਕ ਧਾਰਮਿਕ ਥਾਂ ਨਹੀਂ ਸੀ, ਸਗੋਂ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਸੀ। ਅਯੋਧਿਆ ਵਿੱਚ ਰਾਮ ਮੰਦਿਰ ਬਣਾਉਣ ਦੀ ਆਸ ਪੀੜੀ ਦਰ ਪੀੜੀ ਅੱਗੇ ਵਧਦੀ ਰਹੀ, ਪਰ ਕਈ ਪੀੜੀਆਂ ਅਜਿਹੀਆਂ ਵੀ ਰਹੀਆਂ ਜੋ ਇਸ ਮੰਦਿਰ ਨੂੰ ਦੇਖੇ ਬਿਨਾਂ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਈਆਂ। ਇਹ ਮਾਮਲਾ ਕਰੀਬ 70 ਸਾਲਾਂ ਤੱਕ ਅਦਾਲਤ ਵਿੱਚ ਲਟਕਿਆ ਰਿਹਾ। ਸਰਕਾਰ ਵੱਲੋਂ ਲਗਾਤਾਰ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ, ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਰਹੀ। ਆਖਿਰਕਾਰ ਨਵੰਬਰ 2019 ਵਿੱਚ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ਰਾਮ ਮੰਦਿਰ ਬਣਾਉਣ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਮੰਦਿਰ ਲਈ ਜ਼ਮੀਨ ਦੇਣ ਦਾ ਰਾਹ ਪੱਧਰਾ ਹੋ ਗਿਆ। ਇਸ ਫੈਸਲੇ ਨੂੰ ਬਿਨਾਂ ਕਿਸੇ ਵੱਡੀ ਹਿੰਸਕ ਘਟਨਾ ਦੇ ਸ਼ਾਂਤੀ ਨਾਲ ਸਵੀਕਾਰ ਕਰ ਲਿਆ ਗਿਆ। 22 ਜਨਵਰੀ 2024 ਨੂੰ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਇਆ ਅਤੇ ਨਵੰਬਰ 2025 ਵਿੱਚ ਧਵਜਾ ਰੋਹਣ ਦੇ ਨਾਲ ਮੰਦਿਰ ਦਾ ਨਿਰਮਾਣ ਪੂਰਾ ਹੋ ਗਿਆ। ਇਸ ਤਰ੍ਹਾਂ 500 ਸਾਲਾਂ ਬਾਅਦ ਅਯੋਧਿਆ ਦੀ ਪਵਿੱਤਰ ਧਰਤੀ ਤੇ ਰਾਮ ਮੰਦਿਰ ਦਾ ਸੁਪਨਾ ਸਾਕਾਰ ਹੋਇਆ। ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਵਉੱਚ ਅਦਾਲਤ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਾਬਕਾ ਜੱਜ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਵਾਲੇ ਤੱਤ ਖੋਜ ਕਮਿਸ਼ਨ ਦੀ ਰਿਪੋਰਟ ਨੂੰ ਸਵੀਕਾਰ ਕਰਦੇ ਹੋਏ ਪਟਿਆਲਾ ਤੇ ਮੋਗਾ ਜ਼ਿਲ੍ਹਿਆਂ ਦੀਆਂ 50 ਨਗਰ ਨਿਗਮ ਅਤੇ ਨਗਰ ਕੌਂਸਲ ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦੇ ਹੁਕਮ ਦੇ ਦਿੱਤੇ ਨੇ। ਪਟਿਆਲਾ ਤੋਂ ਸਾਡੇ ਪੱਤਰਕਾਰ ਰਾਓ ਵਰਿੰਦਰ ਨੇ ਦੱਸਿਆ ਕਿ ਇਹ ਹੁਕਮ ਇਸ ਨਾਲ ਸਬੰਧਤ ਮਾਮਲਿਆਂ 'ਚ ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏ ਮਾਲਿਆ ਬਾਗਜੀ ਅਤੇ ਜਸਟਿਸ ਵੀ ਮੋਹਨਾ ਦੀ ਬੈਂਚ ਵੱਲੋਂ ਸੁਣਾਇਆ ਗਿਆ। ਵੱਖ ਵੱਖ ਕੌਮੀ ਅਤੇ ਸੂਬਾਈ ਸਿਆਸੀ ਪਾਰਟੀਆਂ ਨਾਲ ਸਬੰਧਤ ਪਟੀਸ਼ਨ ਕਰਨ ਵਾਲਿਆਂ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ 'ਚ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਉਹਨਾਂ ਨੂੰ ਹਮਲਾ ਕਰਨ, ਨਾਮਜ਼ਦਗੀ ਪੱਤਰ ਖੋਹਣ ਅਤੇ ਪਾੜਨ ਅਤੇ ਧਮਕਾਉਣ ਰਾਹੀਂ ਨਾਮਜ਼ਦਗੀਆਂ ਦਾਖਲ ਕਰਨ ਤੋਂ ਰੋਕਿਆ ਗਿਆ। ਉਹਨਾਂ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਹਾਈਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਨਾਮਜ਼ਦਗੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਨਹੀਂ ਕਰਵਾਈ ਗਈ। 24 ਮਾਰਚ 2025 ਦੇ ਹੁਕਮ ਰਾਹੀਂ ਸਰਵਉੱਚ ਅਦਾਲਤ ਨੇ ਵਿਵਾਦਿਤ ਤੱਥਾਂ ਦੀ ਜਾਂਚ ਲਈ ਇੱਕ ਮੈਂਬਰੀ ਕਮਿਸ਼ਨ ਨਿਯੁਕਤ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਰਡਵਾਲ ਵਿੱਚ 47 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 14 MLD ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਲਾਂਟ ਨਹਿਰੀ ਪਾਣੀ ਨੂੰ ਸੋਧ ਕੇ ਪੀਣ ਯੋਗ ਬਣਾਏਗਾ, ਲੱਖਾਂ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਏਗਾ ਅਤੇ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘਟਾਏਗਾ। ਮੁੱਖ ਮੰਤਰੀ ਨੇ ਕਿਹਾ,
2: ਅੱਜ ਟੂਰੀ ਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਵਾਟਰ ਟਰੀਟਮੈਂਟ ਪਲਾਂਟ ਦੇ ਤੌਰ ਤੇ ਦਿੱਤਾ ਜਾ ਰਿਹਾ। 47 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ 14 MLD ਸਮਰੱਥਾ ਵਾਲਾ ਜਿਹੜਾ ਇਹ ਪਲਾਂਟ ਹੋਊਗਾ, ਜਿਹਦੇ ਵਿੱਚ ਨਹਿਰ ਦੇ ਪਾਣੀ ਨੂੰ ਬਿਲਕੁਲ ਪੀਣ ਯੋਗ ਗੁਣਵੱਤਾ ਤੇ ਲਿਆ ਕੇ ਸਾਫ਼ ਪਾਣੀ ਜਿਹੜਾ ਸ਼ਹਿਰ ਦੇ ਵਾਸੀਆਂ ਨੂੰ ਉਹ ਮੁਹੱਈਆ ਕਰਾਇਆ ਜਾਊਗਾ।
0: ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸੂਬੇ 'ਚ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਜਾਇਜ਼ ਮੰਗ ਦਾ ਹੱਲ ਕੀਤਾ ਜਾਏਗਾ। ਮੰਤਰੀ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੋਲਡ ਸਟੋਰੇਜ ਮਾਲਕ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕਰ ਰਹੇ ਸਨ। ਇਸ ਮੌਕੇ ਕੋਲਡ ਸਟੋਰੇਜ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਉਹਨਾਂ ਐਸੋਸੀਏਸ਼ਨ ਵੱਲੋਂ ਰੱਖੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਖੇਤੀਬਾੜੀ ਅਤੇ ਬਾਗਬਾਨੀ ਉਤਪਾਦਾਂ ਦੀ ਸੰਭਾਲ ਲਈ ਕੋਲਡ ਸਟੋਰੇਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਇਕਾਈਆਂ ਨਾਲ ਸਬੰਧਤ ਵੱਖ ਵੱਖ ਮੁੱਦੇ ਮੰਤਰੀ ਦੇ ਧਿਆਨ ਵਿੱਚ ਲਿਆਂਦੇ। ਅੱਜ ਵਿਸ਼ਵ ਕਪਾਹ ਦਿਵਸ ਹੈ। ਇਸ ਦਿਨ ਦਾ ਉਦੇਸ਼ ਕਪਾਹ ਦੇ ਵਿਸ਼ਵ ਵਿਆਪੀ ਆਰਥਿਕ, ਸਮਾਜਿਕ ਅਤੇ ਚੁਗਿਰਤੇ ਸਬੰਧੀ ਮਹੱਤਵ ਨੂੰ ਉਜਾਗਰ ਕਰਨਾ ਹੈ। ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਇੱਕ ਵੀਡੀਓ ਸੁਨੇਹੇ 'ਚ ਕਿਹਾ ਕਿ ਕਪਾਹ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਉਹਨਾਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਹ ਦਿਨ ਕਪਾਹ ਕਿਸਾਨਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਉਹਨਾਂ ਦੇਸ਼ 'ਚ 60 ਲੱਖ ਕਿਸਾਨ ਕਪਾਹ ਦੀ ਖੇਤੀ 'ਚ ਲੱਗੇ ਹੋਏ ਨੇ। ਉਹਨਾਂ ਕਿਹਾ ਕਿ ਵੱਡੀ ਗਿਣਤੀ 'ਚ ਛੋਟੇ ਉੱਦਮ ਹੱਥਖੱਡੀ ਉਦਯੋਗ 'ਚ ਸ਼ਾਮਲ ਨੇ ਜੋ ਆਪਣੇ ਉਤਪਾਦਾਂ ਨੂੰ ਵਿਦੇਸ਼ਾਂ ਨੂੰ ਵੀ ਬਰਾਮਦ ਕਰਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਗ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 3 ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਨੈਟਵਰਕ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 15 ਗੈਰਕਾਨੂੰਨੀ ਆਧੁਨਿਕ ਪਿਸਤੌਲ ਬਰਾਮਦ ਕੀਤੇ ਨੇ। ਸਿਰਫ 17 ਸਾਲ ਦੇ ਇੱਕ ਨਾਬਾਲਗ ਨੂੰ ਛੱਡ ਕੇ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ 20 ਤੋਂ 27 ਸਾਲ ਦੀ ਉਮਰ

0: ਦੇ ਨੇ ਜੋ ਮੋਗਾ, ਲੁਧਿਆਣਾ, ਤਰਨ ਤਾਰਨ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ੀ ਹਥਿਆਰ ਤਸਕਰਾਂ ਨਾਲ ਜੁੜੇ ਹੋਏ ਨੇ। ਇਹ ਵੀ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ 'ਤੇ ਇੱਕ ਸਾਂਝੇ ਸਰੋਤ ਤੋਂ ਗੈਰ ਕਾਨੂੰਨੀ ਹਥਿਆਰ ਪ੍ਰਾਪਤ ਕਰ ਰਹੇ ਸਨ ਅਤੇ ਬਾਅਦ ਵਿੱਚ ਖੇਤਰ ਦੇ ਵੱਖ ਵੱਖ ਸਥਾਨਾਂ 'ਤੇ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਖਨਣ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਦੇਰ ਰਾਤ ਚਲਾਏ ਗਏ ਇੱਕ ਅਹਿਮ ਆਪਰੇਸ਼ਨ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੋਟ ਸਿੱਧੂ ਵਿਖੇ ਗੈਰ ਕਾਨੂੰਨੀ ਰੇਤ ਖਨਣ ਵਾਲੀ ਥਾਂ 'ਤੇ ਛਾਪੇਮਾਰੀ ਕਰਦਿਆਂ ਮੌਕੇ 'ਤੇ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ। ਪੰਜਾਬ ਦੇ ਖਨਣ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅਧਿਕਾਰੀਆਂ ਨੇ ਮੌਕੇ ਤੋਂ 3 JCB ਮਸ਼ੀਨਾਂ, ਇੱਕ ਬਿਨਾਂ ਨੰਬਰ ਵਾਲੀ JCB ਮਸ਼ੀਨ ਅਤੇ 7 ਟਿੱਪਰ ਟਰੱਕਾਂ ਦੀ ਪਛਾਣ ਕੀਤੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਘਰ ਮੇਰੇ ਨਾਮ ਸਵਾਮਿਤਵ ਯੋਜਨਾ ਦੇ ਪਹਿਲੇ ਫੇਜ਼ ਤਹਿਤ 105 ਲਾਭਪਾਤਰੀਆਂ ਨੂੰ ਜਾਇਦਾਦ ਕਾਰਡ ਸੌਂਪੇ ਗਏ। ਇਸ ਨਾਲ ਲਾਭਪਾਤਰੀਆਂ ਨੂੰ ਆਪਣੀਆਂ ਜਾਇਦਾਦ ਦੇ ਮਾਲਕੀ ਹੱਕ ਪ੍ਰਦਾਨ ਕੀਤੇ ਗਏ ਨੇ। ਇਸ ਤਹਿਤ ਅੱਜ ਕਪੂਰਥਲਾ ਜ਼ਿਲ੍ਹੇ ਵਿੱਚ 21 ਅਤੇ ਢਿੱਲਵਾਂ 'ਚ 22 ਲਾਭਪਾਤਰੀਆਂ ਨੂੰ ਜਾਇਦਾਦ ਕਾਰਡ ਵੰਡੇ ਗਏ। ਉਧਰ ਸ਼ਾਮ 84 ਵਿੱਚ ਵੀ ਕਾਰਡ ਵੰਡੇ ਗਏ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਦੂਰਦਰਸ਼ੀ ਨੀਤੀਆਂ ਅਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਦੇ ਸੁਪਨੇ ਨੂੰ ਜ਼ਰੂਰ ਹਾਸਲ ਕਰੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਰੜਵਾਲ 'ਚ 47 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 3 ਗੈਰ ਕਾਨੂੰਨੀ ਹਥਿਆਰ ਸਪਲਾਈ ਨੈਟਵਰਕਾਂ ਦਾ ਪਰਦਾਫਾਸ਼ ਕਰਦਿਆਂ ਇੱਕ ਨਾਬਾਲਗ ਸਮੇਤ 8 ਮੁਲਜ਼ਮਾਂ ਨੂੰ 15 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।
1: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਤੇ ਮਿੱਠਤ ਦੇ ਸੰਸਾਰ। ਸੋ ਸਾਡੇ ਸਾਰਾ ਜਿਹੜਾ ਸ਼੍ਰੈ ਜਾਂਦਾ ਆ, ਸਾਡਾ ਕ੍ਰੈਡਿਟ ਜਿਹੜਾ ਜਾਂਦਾ ਆ, ਉਹ ਕਿਸਾਨਾਂ ਨੂੰ ਜਾਂਦਾ ਆ ਜਿਹਨਾਂ ਨੇ ਸਾਨੂੰ ਇਸ ਬਦੌਲਤ ਪਹੁੰਚਾਇਆ ਵੀ ਸਾਹੀ ਸੋਹਣੇ ਲੱਗੀਏ, ਸਾਨੂੰ ਗਰਮੀ ਸਰਦੀ ਵੀ ਤੋਂ ਵੀ ਪਹੁੰਚਾਉਂਦੇ ਆ ਜੀ ਇਹ, ਇਹਨਾਂ ਦੀ ਮਿਹਨਤ ਸਦਕਾ ਚ ਅਸੀਂ ਇਹ ਆਨੰਦ ਮਾਣ ਰਹੇ ਜੀ।
1: ਇਹ ਦੇਖੋ ਨਾ, ਗੱਲ ਇੱਦਾਂ ਹੁੰਦੀ ਹੈ ਕਿ ਜਿੱਦਾਂ ਉਤਸ਼ਾਹ ਵੀ ਹੁੰਦਾ ਸੀ।
0: ਹਾਂ ਸਹੀ ਗੱਲ,
1: ਕਿ ਨਰਮੇ ਕਪਾਹ ਨੇ ਖੇਡਣਾ, ਜੁਗਾੜਿਆਂ ਨੇ ਫਿਰ ਜਾਣਾ, ਸਪੈਸ਼ਲੀ ਆਪਣੇ ਆਪ ਨੂੰ ਇਸ ਕੰਮ ਲਈ ਤਿਆਰ ਹੋ ਕੇ ਝੋਲੀ ਬੰਨ ਕੇ ਉਹਨੂੰ ਚੁਗਣਾ।
0: ਸਹੀ ਗੱਲ,
1: ਤੇ ਸ਼ਾਮਾਂ ਨੂੰ ਤਲਾ ਕੇ ਫਿਰ ਵਾਪਸ ਆਉਂਦੇ।
0: ਦੇਖੋ ਮਿਹਨਤ ਦਾ ਕੰਮ ਆ,
1: ਬਹੁਤ ਮਿਹਨਤ ਵਾਲਾ ਕੰਮ ਸੀ।
0: ਸੋ ਬਿਮਾਰੀਆਂ ਤੋਂ ਵੀ ਆਪਾਂ ਇਹਨਾਂ ਨੂੰ ਸਾਖਦੇ ਹਾਂ ਵੀ ਕਪਾਹ ਨੂੰ ਕੋਈ ਬਿਮਾਰੀ ਨਾ ਪੈ ਜਾਵੇ, ਕਿਸਾਨ ਨੂੰ ਘਾਟਾ ਨਾ ਪੈ ਜਾਵੇ, ਇਹ ਸਾਰਾ
1: ਕਰਕੇ। ਦੇਖੋ ਨਾ, ਇਹ ਕਪਾਹ ਜਿਹੜੀ ਹੁੰਦੀ ਹੈ ਨਾ
0: ਜੀ ਜੀ,
1: ਇਹਨੂੰ ਥੋੜ੍ਹੀ ਜਿਹੀ ਕੋਈ ਰੇਤਾ ਲੱਗ ਗਈ, ਕੋਈ ਪੱਤੀ ਲੱਗ ਗਈ ਤੇ ਉਹ ਖਰਾਬ ਹੋ
0: ਜਾਂਦੀ ਹੈ। ਸਹੀ ਗੱਲ,
1: ਧਿਆਨ ਰੱਖਣਾ ਪੈਂਦਾ,
0: ਬੱਚਿਆਂ ਨੂੰ ਪਾਲਣੀ ਪੈਂਦੀ ਜੀ।
1: ਹਾਂ, ਤਾਂ ਕਿ ਫਸਲ ਜਦੋਂ, ਦੇਖੋ ਫਸਲ ਜੇ ਖੂਬਸੂਰਤ ਹੋਏਗੀ, ਵਧੀਆ ਹੋਏਗੀ, ਤੇ ਉਹ ਚਾਰ ਪੈਸੇ ਤਾਂ ਹੀ ਮਿਲਣਗੇ।
0: ਸਹੀ ਗੱਲ ਆ।
1: ਸੋ ਅੱਜ ਦੇ ਦਿਨ ਤੇ, ਇਸ ਮੌਕੇ ਤੇ ਨਾ, ਤੁਹਾਨੂੰ ਪਹਿਲਾਂ ਇੱਕ ਗੱਲਬਾਤ ਸੁਣਾਉਣੀ ਆਪਾਂ।
0: ਅੱਛਾ ਜੀ।
1: ਆਪਣੇ ਕੋਲ ਕਿਸਾਨ ਵੀਰ ਨੇ, ਕਰਨਾਲ ਸਿੰਘ ਹੋਰੀ।
0: ਅੱਛਾ ਜੀ।
1: ਉਹ ਬਹੁਤ ਅਗਾਂਹ ਵਧੂ
0: ਜੀ,
1: ਤੇ ਖਾਸ ਕਰਕੇ ਇਸੀ ਕੰਮ ਵਿੱਚ ਮਾਹਰ ਨੇ ਜੀ, ਨਰਮੇ ਕਪਾਹ ਦੀ ਖੇਤੀ ਦੀ।
0: ਅੱਛਾ ਜੀ।
1: ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਤੇ ਫਿਰ ਅਗਲਾ ਤੁਹਾਨੂੰ ਗੀਤ ਵੀ ਸੁਣਾਵਾਂਗੇ ਜੀ।
0: ਅੱਛਾ,
1: ਲਓ ਪਹਿਲਾਂ ਗੱਲਬਾਤ ਸੁਣੋ ਜੀ।
0: ਸੁਣਾਓ ਜੀ। ਫਿਰ
2: ਗੱਲ ਕਰ ਰਹੇ ਹਾਂ ਸ੍ਰੀ ਕਰਨਾਲ ਸਿੰਘ ਵਾਰਵਾਲ ਜੀ ਨਾਲ, ਪਿੰਡ ਹਲਿਆਣਾ, ਜ਼ਿਲ੍ਹਾ ਫਾਜ਼ਿਲਕਾ, ਅਤੇ ਮਗਾਂ ਵਾਧੂ ਕਿਸਾਨ ਨੇ, ਔਰ ਖੇਤੀ ਭਿੰਨਤਾ ਔਰ ਆਪਣੀਆਂ ਖੇਤੀ ਪ੍ਰਾਪਤੀਆਂ ਸਦਕਾ ਇਹਨਾਂ ਨੂੰ ਕੌਮੀ ਪੱਧਰ 'ਤੇ ਬਹੁਤ ਸਾਰੇ ਜਿਹੜੇ ਇਨਾਮ ਵੀ ਹਾਸਲ ਹੋਏ ਨੇ। ਸੋ ਅੱਜ ਅਸੀਂ ਗੱਲ ਕਰਦੇ ਹਾਂ ਕਰਨਾਲ ਸਿੰਘ ਜੀ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਕਹਿੰਦੇ ਅੱਜ ਦੇ ਦਿਹਾਤੀ ਪ੍ਰੋਗਰਾਮ ਦੇ ਵਿੱਚ।
3: ਬਹੁਤ ਬਹੁਤ ਮਿਹਰਬਾਨੀ ਜੀ।
2: ਅੱਛਾ ਕਰਨਾਲ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਅੱਜ, ਤੁਹਾਨੂੰ ਆਪਾਂ ਖਾਸ ਕਰਕੇ ਇਸ ਕਰ ਰਹੇ ਹਾਂ ਵੀ ਅੱਜ ਜਿਹੜਾ ਹੈਗਾ ਉਹ ਕੋਟਨ ਦਿਹਾੜਾ ਹੈਗਾ, ਯਾਨੀ ਕਪਾਹ ਦਾ ਦਿਨ ਹੈ, ਔਰ ਤੁਹਾਡੇ ਇਲਾਕੇ ਵਿੱਚ ਤਾਂ ਬਹੁਤ ਹੀ ਵਧੀਆ ਹੁੰਦੀ ਹੈ।
3: ਜੀ ਸਰ, ਜੀ ਬਿਲਕੁਲ ਜੀ।
2: ਕਿਸਾਨ ਦੇ ਤੌਰ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਨਰਮੇ ਕਪਾਹ ਦੀ ਖੇਤੀ ਦੀ ਕਿੰਨੀ ਕੁ ਮਹੱਤਤਾ ਹੈ ਤੁਹਾਡੇ ਜੀਵਨ ਦੇ ਵਿੱਚ, ਸਮਾਜਿਕ ਪੱਧਰ ਤੇ, ਆਰਥਿਕ ਪੱਧਰ ਤੇ?
3: ਦੇਖੋ ਜੀ ਸਰ, ਜਿਹੜਾ ਨਰਮਾ ਤੇ ਕਪਾਹ ਹੈ, ਇਹ ਮਾਲਵੇ ਦਾ ਇੱਕ ਬਹੁਤ ਮਹੱਤਵਪੂਰਨ ਸਾਉਣੀ ਦੀ ਫਸਲ ਹੈ, ਤੇ ਇਸ ਫਸਲ ਦੇ ਨਾਲ ਸਾਡਾ ਦੇਸ਼ ਦੀ ਕਈ ਇਕਨੋਮਿਕਸ ਮਿਲੀ ਹੋਈ ਹੈ। ਜਦੋਂ ਸਾਨੂੰ ਕੱਪੜੇ ਦੀ ਵੀ ਲੋੜ ਹੈ, ਸਾਨੂੰ ਆਮਦਨੀ ਦੀ ਵੀ ਲੋੜ ਹੈ, ਸਾਡੇ ਪਸ਼ੂਆਂ ਵਾਸਤੇ ਬਨੌਲੇ ਦੀ ਵੀ ਲੋੜ ਹੈ ਸਰ, ਸਾਡੇ ਘਰ ਖਪਤ ਵਾਸਤੇ ਸਾਨੂੰ ਉਹਦੇ ਬਾਲਣ ਦੀ ਵੀ ਲੋੜ ਹੈ। ਸੋ ਇਹ ਜਿਹੜੀ ਨਰਮੇ ਤੇ ਕਪਾਹ ਦੀ ਫਸਲ ਹੈ, ਇਹ ਇੱਕ ਬਹੁਤ ਅੱਛੀ ਫਸਲ ਹੈ, ਔਰ ਇਹਦੀ ਜਿਹੜੀ ਬਿਜਾਈ ਅਪ੍ਰੈਲ ਤੋਂ ਲੈ ਕੇ ਹੋ ਜਾਂਦੀ ਹੈ ਤੇ ਨਵੰਬਰ ਦਸੰਬਰ ਵਿੱਚ ਖਤਮ ਹੁੰਦਾ ਹੈ। ਸੋ ਕਿਸਾਨ ਦੇ ਘਰੇ ਇਹ ਕਈ ਚੀਜ਼ਾਂ ਆਉਂਦੀਆਂ ਨੇ, ਜਿਵੇਂ ਚੁਗਾਈ ਵਾਸਤੇ ਸਾਡੀ ਜਿਹੜੀ ਲੇਬਰ ਹੈ ਉਸਨੂੰ ਚੁਗਾਈ ਵਾਸਤੇ ਵੀ, ਦੇਖੋ ਇਸ ਸਾਲ ਕੋਟਨ ਦੀ ਫਸਲ ਬਹੁਤ ਅੱਛੀ ਹੈ ਤੇ ਜਿਹੜੀ ਚੁਗਾਈ ਹੈ ਉਹ ਕਿਸਾਨ ਨੂੰ, ਕਿਸਾਨ ਬੀਬੀਆਂ ਨੂੰ ਬਹੁਤ ਅੱਛੇ ਰੇਟ ਮਿਲ ਰਹੇ ਨੇ, ਤੇ ਲੋਕ ਜਿਹੜੇ ਨਰਮਾ ਚੌਕ ਤੇ ਬਹੁਤ ਖੁਸ਼ ਨੇ। ਤੇ ਸਾਡੇ ਦੇਸ਼ ਦੀ ਇੱਕ ਮਹੱਤਵਪੂਰਨ ਫਸਲ ਹੈ ਜਿਹੜੀ ਕਪਾਹ ਤੇ ਨਰਮਾ, ਸਾਡੇ ਦੇਸ਼ ਦੇ ਕਈ ਸਾਡੇ ਕੰਮ ਵਿੱਚ ਇਹ ਸਾਡੇ ਕੰਮ ਆਉਂਦੀ ਹੈ ਜੀ। ਸੋ ਇਹ ਇਸ ਸਾਲ 2026 ਦੇ ਵਿੱਚ ਜਿਹੜੀ ਨਰਮੇ ਦੀ ਬਿਜਾਈ ਹੋਈ ਹੈ ਪਿਛਲੇ 2025 ਨਾਲੋਂ ਜ਼ਿਆਦਾ ਹੋਈ ਹੈ। ਸੋ ਉਹਦਾ ਕਾਰਨ ਇਹ ਸੀ ਕਿ ਜਿਹੜੀ ਇੱਕ ਡਰ ਸੀ ਗੁਲਾਬੀ ਸੁੰਡੀ ਤੋਂ ਖਤਮ ਹੋ ਗਿਆ। ਸੋ ਇਸ ਸਾਲ ਫਸਲ ਜਿਹੜੀ ਖੜੀ ਹੈ ਬਹੁਤ ਜ਼ਿਆਦਾ ਹੀ ਵਧੀਆ ਖੜੀ ਹੈ, ਕਿਸਾਨ ਦੇ ਜਿਹੜੇ ਚਿਹਰੇ ਨੇ ਬੜੇ ਖੁਸ਼ ਨੇ, ਔਰ ਉਹਦੀ ਜਿਹੜੀ ਝਾੜ ਦੀ ਜਿਹੜੀ ਗੱਲ ਕਰੀਏ ਤੇ ਇਸ ਸਾਲ ਝਾੜ ਵੀ ਬਹੁਤ ਅੱਛਾ ਆ ਰਿਹਾ, ਪਹਿਲੀ ਚੁਗਾਈ ਤੇ ਦੂਜੀ ਚੁਗਾਈ ਹੋ ਗਈ ਹੈ, ਤੇ ਕਿਸਾਨ ਦੇ ਅੰਦਰ ਜਿਹੜਾ ਘਰ ਦੇ ਵਿੱਚ ਜਿਹੜੇ ਨਰਮੇ ਦੀ ਕਪਾਹ ਦੀ ਫਸਲ ਆਈ ਹੈ ਬਹੁਤ ਵਧੀਆ। ਔਰ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਬਹੁਤ ਅੱਛੇ ਨੇ ਜੀ।
2: ਅੱਛਾ ਅੱਛਾ ਅੱਛਾ ਕਰਨਾਲ ਜੀ, ਤੁਸੀਂ ਗੱਲ ਕਰ ਰਹੇ ਸੀ ਕਿ ਇਸ ਵਾਰ ਫਸਲ ਬਹੁਤ ਵਧੀਆ ਹੈ, ਕੁਦਰਤੀ ਕਰਕੇ ਹੈ ਜਾਂ ਮੌਸਮ ਵਧੀਆ ਰਿਹਾ, ਜਾਂ ਕੋਈ ਢੰਗ ਤਰੀਕੇ ਇਹੋ ਜਿਹੇ ਕਿਸਾਨ ਵੀਰ ਨੇ ਜਿਹੜੇ ਹੈਗੇ ਆ ਅਪਣਾਏ ਕਿ ਜਿਹਦੇ ਨਾਲ ਜਿਹੜੀ ਫਸਲ ਬਹੁਤ ਵਧੀਆ ਹੋਈ, ਕੀੜੇ ਮਕੌੜੇ ਦਾ ਹੱਲਾ ਘੱਟ ਹੋਇਆ?
3: ਦੇਖੋ ਸਰ, ਗੱਲ ਇਸ ਤਰ੍ਹਾਂ ਹੈ ਕਿ ਇਹਦੇ 'ਚ ਦੋ ਗੱਲਾਂ ਨੇ ਜੀ। ਇੱਕ ਤਾਂ ਇਸ ਸਾਲ ਜਿਹੜੀ ਬਰਸਾਤ ਹੈ ਉਹ ਬਿਲਕੁਲ ਘੱਟ ਹੋਈ ਹੈ, ਉਹਦੇ ਕਾਰਨ ਵੀ ਇਹ ਕਿ ਜੇ ਬਰਸਾਤ ਜ਼ਿਆਦਾ ਹੁੰਦੀ ਤੇ ਜ਼ਿਆਦਾ ਨਮੀ ਰਹਿੰਦੀ ਹੈ ਤਾਂ ਖੇਤਾਂ ਦੇ ਵਿੱਚ ਨਦੀਨ ਜ਼ਿਆਦਾ ਹੋ ਜਾਂਦੇ, ਨਦੀਨਾਂ ਦੇ ਨਾਲ ਫਿਰ ਕਈ ਤਰ੍ਹਾਂ ਦੀ ਬਿਮਾਰੀਆਂ ਆਉਂਦੀਆਂ ਨੇ। ਸੋ ਇਸ ਸਾਲ ਬਰਸਾਤ ਵੀ ਘੱਟ ਹੋਈ ਹੈ, ਤੇ ਦੂਸਰਾ ਇੱਕ ਬਹੁਤ ਵੱਡਾ ਕਾਰਨ ਇਸ ਸਾਲ ਹੋਇਆ ਕਿ ਜਿਹੜੀ ਪੱਛੋਂ ਦੀ ਹਵਾ ਹੈ ਉਹ ਇਸ ਸਾਲ ਬਹੁਤ ਚੱਲੀ ਹੈ, ਜਿਹੜੀ ਨਰਮੇ ਵਾਸਤੇ ਇੱਕ ਬਹੁਤ ਲਾਭਦਾਇਕ ਹੈ। ਨਰਮਾ ਇੱਕ ਖੁਸ਼ਕੀ ਦੀ ਫਸਲ ਹੈ, ਖੁਸ਼ਕ ਰਹਿਣ ਦੀ ਫਸਲ ਹੈ, ਤੇ ਇਸ ਸਾਲ ਨਰਮੇ ਨੂੰ ਜਿਹੜਾ ਮੌਸਮ ਜਿਹੜਾ ਨਾ ਜੀ ਉਹ ਕੁਦਰਤ ਨੇ ਬਹੁਤ ਵੱਡਾ ਸਾਥ ਦਿੱਤਾ। ਦੂਜਾ ਇਹਦੇ ਵਿੱਚ ਕਿਸਾਨ ਬਹੁਤ ਅਵੇਅਰਨੈਸ ਹੋ ਗਏ ਨੇ,

0: ਕਿਸਾਨਾਂ ਨੇ ਬੀਜ ਦੀ ਚੋਣ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ, ਜਿਹੜੀ ਸਾਡੀ ਐਗਰੀਕਲਚਰ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀਆਂ ਵਰਾਇਟੀਆਂ ਨੇ, ਕੁੱਝ ਕੁ ਵਰਾਇਟੀਆਂ ਨੇ ਜਿਹੜੀਆਂ ਪਿਛਲੇ ਕਈ ਸਾਲਾਂ ਤੋਂ ਟੈਸਟ ਰਿਪੋਰਟ ਵਿੱਚ ਚੱਲ ਰਹੀਆਂ ਸੀ, ਉਹ ਟੈਸਟ ਹੋਈਆਂ, ਕਿਸਾਨਾਂ ਦੇ ਕੋਲ ਵਰਾਇਟੀਆਂ ਆਈਆਂ ਨੇ, ਸੋ ਉਹ ਬਹੁਤ ਵਧੀਆ ਉਹਨਾਂ ਦਾ ਚੋਣ ਜਿਹੜੀ ਕਿਸਾਨ ਨੇ ਕੀਤੀ ਬਹੁਤ ਵਧੀਆ ਕੀਤੀ। ਸਾਡੇ ਕਿਸਾਨ ਮੇਲਿਆਂ ਦੇ ਵਿੱਚ ਕਿਸਾਨ ਜਾਂਦੇ ਸੀ, ਉੱਥੇ ਜਾ ਕੇ ਉਹ ਪ੍ਰਦਰਸ਼ਨੀ ਪਲਾਂਟ ਵੇਖਦੇ ਸੀ, ਤੇ ਉਹਨਾਂ ਨੇ ਮਨ ਬਣਾ ਲਿਆ ਸੀ ਕਿ ਅਸੀਂ ਇਸ ਸਾਲ ਇਹ ਵਰਾਇਟੀ ਬੀਜਣੀ ਹੈ। ਉਹੀ ਵਰਾਇਟੀ ਨੇ ਇਸ ਵਾਰੀ ਕਾਮਯਾਬੀ ਹਾਸਲ ਕੀਤੀ, ਕਿਸਾਨਾਂ ਦੇ ਮੂੰਹ ਦੇ ਉੱਪਰ ਵਰਾਇਟੀਆਂ ਦੇ ਨਾਮ ਜਿਹੜੇ ਨੇ ਕਈ ਸਾਲਾਂ ਤੋਂ ਆਉਣ ਲੱਗ ਗਏ ਨੇ। ਕਿਸਾਨ ਬਹੁਤ ਸਮਝਦਾਰ ਹੋ ਗਿਆ ਔਰ ਕੁਦਰਤ ਨੇ ਬਹੁਤ ਸਾਥ ਦਿੱਤਾ। ਮੌਨਸੂਨ ਜਿਹੜੀ ਹੈ ਕਮਜ਼ੋਰ ਹੋਈ ਹੈ, ਲੇਕਿਨ ਕੋਈ ਲੋਕ ਕਹਿੰਦੇ ਨੇ ਪੈਡੀ ਦੀ ਫਸਲ ਤੇ ਕਮਜ਼ੋਰ, ਨਹੀਂ, ਪੈਡੀ ਦੀ ਫਸਲ ਵੀ ਠੀਕ ਖੜੀ ਹੈ ਔਰ ਕੋਟਨ ਜਿਹੜੀ ਇਸ ਟਾਈਮ ਮਾਲਵੇ ਦੇ ਬਹੁਤ ਮਹੱਤਵਪੂਰਨ ਹੈ। ਸਾਡਾ ਜਿਹੜਾ ਪਾਣੀ ਦੀ ਬੱਚਤ ਹੈ, ਸਾਡੇ ਵਾਤਾਵਰਨ ਦੀ ਬੱਚਤ ਹੈ, ਉਹ ਜਿਹੜੇ ਮੌਸਮ ਨੇ ਸਾਨੂੰ ਦਿੱਤਾ ਹੈ।
1: ਜੀ ਜੀ ਜੀ ਅੱਛਾ ਕਰਨੈਲ ਜੀ, ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਤੁਸੀਂ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਹਿੱਤ ਜੁੜੇ ਹੋਏ ਨੇ ਆਪਣਾ ਕਿਸਾਨ ਤੋਂ ਲੈ ਕੇ ਚੋਣੀਆਂ ਤੱਕ ਦੇ, ਅੱਛਾ ਜਿਹੜੇ ਪਹਿਲਾਂ ਹੁੰਦੇ ਸੀ ਤੁਸੀਂ ਦੇਖਿਆ ਹੋਣਾ ਸਮਾਂ ਚੁਗਾਈ ਕਰਨ ਦਾ, ਅਤੇ ਹੁਣ ਜਿਹੜੇ ਆਪਣੇ ਚੋਣ ਵਾਸਤੇ ਕੀ ਮਿਲ ਜਾਂਦੀ ਹੈ ਲੇਬਰ, ਕਿ ਕੋਈ ਸਮੱਸਿਆ ਆਉਂਦੀ ਹੈਗੀ ਆ?
0: ਸਰ ਲੇਬਰ ਦੀ ਸਮੱਸਿਆ ਜਿਹੜੀ ਹੈ ਉਹ ਇੰਨੀ ਜ਼ਿਆਦਾ ਵੱਡੀ ਨਹੀਂ ਹੈ, ਕਿਉਂਕਿ ਕਈ ਇਹੋ ਜਿਹੇ ਮਜ਼ਦੂਰ ਨੇ ਜਿਹੜੇ ਉਹ ਉਡੀਕ ਕਰਦੇ ਨੇ ਕਿ ਅਸੀਂ ਨਰਮੇ ਦੀ ਚੁਗਾਈ ਕਰਨੀ ਹੈ। ਜੇ ਮੈਂ ਗੱਲ ਕਰਾਂ ਤਾਂ ਜੀ ਸਾਡੇ ਨਾਲ ਬਾਰਡਰ ਪੈਂਦਾ ਰਾਜਸਥਾਨ ਦਾ, ਅਤੇ ਰਾਜਸਥਾਨ ਦੇ ਵਿੱਚ ਇਸ ਵਾਰੀ ਫਸਲ ਬਹੁਤ ਜ਼ਿਆਦਾ ਵਧੀਆ, ਅਤੇ ਪਿੰਡੋਂ ਦੇ ਪਿੰਡ ਲੋਕ ਜਿਹੜੇ ਨੇ ਮਜ਼ਦੂਰੀ ਕਰਨ ਵਾਸਤੇ ਉੱਥੇ ਚਲੇ ਗਏ ਨੇ ਔਰ ਉਹ ਪੂਰਾ ਸੀਜ਼ਨ ਦੀ ਕਮਾਈ ਕਰਕੇ ਆਉਣਗੇ। ਇੱਥੇ ਕੁਝ ਲੋਕ ਇਹੋ ਜਿਹੇ ਸੀ ਗੁਰਵਿੰਦਰ ਸਿੰਘ ਜਿਹੜੇ ਉਹ ਡਰੇ ਹੋਏ ਸੀ ਕਿ ਬਿਮਾਰੀ ਆ ਜਾਏਗੀ, ਅਸੀਂ ਨਵਾਂ ਨਹੀਂ ਬੀਜ, ਉਹਨਾਂ ਨੇ ਖੇਤ ਖਾਲੀ ਛੱਡ ਦਿੱਤੇ। ਕੁਝ ਕੁ ਲੋਕ ਨੇ, ਜ਼ਿਆਦਾ ਨਹੀਂ ਜੀ, 1-2%, ਔਰ ਉਹ 1-2% ਜਿਹੜੇ ਲੋਕ ਨੇ ਉਹ ਇਸ ਵੇਲੇ ਚਿੰਤਾ ਵਿੱਚ ਨੇ ਕਿ ਅਸੀਂ ਖੇਤ ਨੂੰ ਖਾਲੀ ਕਿਉਂ ਛੱਡਿਆ, ਖਾਲੀ ਕਿਉਂ ਛੱਡਿਆ, ਅਗਰ ਖਾਲੀ ਨਾ ਛੱਡਦੇ ਤੇ ਅੱਜ ਸਾਡੇ ਕੋਲ ਨਰਮੇ ਦਾ ਫਸਲ ਜਿਹੜਾ ਉਹ ਆਉਣਾ ਸੀ। ਫਾਜ਼ਿਲਕਾ, ਮੁਕਤਸਰ, ਬਠਿੰਡਾ, ਅਬੋਹਰ ਏਰੀਆ ਜਿੰਨਾ ਵੀ ਇਹ ਸਾਰੇ ਇਸ ਵਾਰੀ ਮਾਲਵੇ ਦੇ ਵਿੱਚ ਨਾ ਜੀ, ਕਾਟਨ ਦਾ ਇਸ ਵਾਰੀ ਬਹੁਤ ਵਧੀਆ ਪੋਜੀਸ਼ਨ ਹੈ, ਕਿਸਾਨ ਬਹੁਤ ਰਾਜ਼ੀ ਨੇ, ਸਾਡਾ ਆੜਤੀਆ ਵਰਗ ਵੀ ਰਾਜ਼ੀ ਹੈ, ਸਾਡੇ ਇੰਡਸਟਰੀ ਜਿਨ੍ਹਾਂ ਨੇ ਕਾਟਨ ਖਰੀਦਣੀ ਹੈ ਉਹਨਾਂ ਦੇ ਕਈ ਤਰ੍ਹਾਂ ਦੇ ਮਿਲ ਬੰਦ ਹੋ ਗਏ ਸੀ ਜਾਂ ਰੁਕੇ ਹੋਏ ਸੀ, ਉਹ ਵੀ ਇਸ ਵਾਰੀ ਚੱਲ ਪੈਣਗੇ। ਮਜ਼ਦੂਰ ਦੇ ਕੋਲ ਚੁਗਾਈ, ਕਿਉਂਕਿ ਇੱਕ ਚੁਗਾਈ ਹੀ ਵਧੀਆ ਸਾਧਨ ਹੈ। ਦੇਖੋ ਜੀ, ਇਸ ਵੇਲੇ 8 ਰੁਪਏ, 9 ਰੁਪਏ, ਕਿਤੇ 10 ਰੁਪਏ ਵੀ ਚੁਗਾਈ ਆ ਰਹੀ ਹੈ, ਤੇ 10 ਰੁਪਏ ਪ੍ਰਤੀ ਕਿਲੋ, 1000 ਰੁਪਇਆ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੁਗਾਈ ਕਰਨੀ। ਤੇ ਸਰ ਜੀ, ਕੁਝ ਕੁ ਬੀਬੀਆਂ ਇਹੋ ਜਿਹੀਆਂ ਨੇ ਸਾਡੇ ਪਿੰਡ ਤੋਂ ਗਈਆਂ ਨੇ, ਨਾਲ ਦੇ ਪਿੰਡ ਤੋਂ ਗਈਆਂ ਨੇ, ਉਹ 80-85 ਕਿਲੋ ਤੱਕ ਵੀ ਨਰਮੇ ਦੀ ਚੁਗਾਈ ਕਰ ਰਹੀਆਂ ਨੇ। 8-8.5 ਸੌ ਰੁਪਇਆ ਪ੍ਰਤੀ ਦਿਨ ਦੀ ਵੀ ਉਹ ਆਮਦਨ ਲੈ ਰਹੇ ਨੇ ਔਰ ਉਹ ਖੁਸ਼ ਨੇ ਜੀ ਨਰਮੇ, ਕਿਉਂਕਿ ਨਰਮੇ ਦੀ ਫਸਲ ਥੋੜੀ ਲੰਬੀ ਜਾਏਗੀ, ਫਰੂਟਿੰਗ ਜ਼ਿਆਦਾ ਹੈ, ਉੱਪਰ ਟਿੰਡੇ ਬੋਲ ਜ਼ਿਆਦਾ ਨੇ, ਬੋਲ ਦਾ ਸਹਿਜ ਬਹੁਤ ਵਧੀਆ ਹੈ ਔਰ ਚੁਗਣ ਦੇ ਵਿੱਚ ਵੀ ਆਸਾਨੀ ਹੈ ਜੀ ਕਿਸਾਨ ਨੂੰ ਇਸ ਵਾਰੀ।
1: ਅੱਛਾ ਕਰਨੈਲ ਜੀ, ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਜਦੋਂ ਚੁਗਾਈ ਕਰਨੀ ਹੈ ਨਰਮੇ ਕਪਾਹ ਦੀ, ਤੇ ਤੁਸੀਂ ਕਿਹਾ ਕਿ ਹੁਣ ਤੋਲ ਦੇ ਹਿਸਾਬ ਨਾਲ ਚੱਲਦਾ ਹੈ, ਤੇ ਕਈ ਵਾਰ ਕੀ ਹੁੰਦਾ ਕਿ ਜਿਹੜੀ ਚੋਣ ਕਰਨ ਵਾਲੀ ਉਹ ਗਿੱਲੇ ਥਾਂ ਤੇ ਲਾ ਦਿੰਦੀ ਹੈ ਵੀ ਚੱਲ ਥੋੜੀ ਗਿੱਲੀ, ਮੇਰਾ ਭਾਰ ਵੱਧ ਜੂਗਾ, ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਰੱਖਦੇ ਹੋ ਕਿ ਬਈ ਜਿਹੜੀ ਚੁਣਾਈ ਵਧੀਆ ਹੋਵੇ, ਸਾਫ਼ ਸੁਥਰੀ ਹੋਵੇ, ਪੱਤੀ ਨਾ ਲੱਗੀ ਹੋਵੇ ਤੇ ਸਲਾਬਾ ਵੀ ਜਿਹੜਾ ਉਹ ਵੀ ਨਾ?
0: ਹਾਂ ਗੁਰਵਿੰਦਰ ਸਿੰਘ ਜੀ, ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ। ਦੇਖੋ ਜੀ, ਚੁਗਾਈ ਹਮੇਸ਼ਾ ਹੀ, ਚੁਗਾਈ ਕਰਨ ਵਾਲੇ ਵੀ ਇਸ ਚੀਜ਼ ਨੂੰ ਬਹੁਤ ਧਿਆਨ ਰੱਖਦੇ ਕਿ ਮੈਂ ਸਾਫ਼ ਸੁਥਰੀ ਚੁਗਾਈ ਕਰਾਂ ਤੇ ਮੈਂ ਇਹਦੇ ਕਿਸਾਨ ਦੇ ਕੋਲੋਂ ਇੰਨੇ ਭਾਅ ਦੇ ਵਿੱਚ ਰੇਟ ਲੈ ਰਿਹਾ। ਦੂਜਾ, ਕਿਸਾਨ ਜਿਹੜਾ ਉਹ ਆਪਣੇ ਖੇਤ ਦੇ ਵਿੱਚ ਚੁਗਾਰੇ ਨੂੰ ਉਸ ਵਕਤ ਲੈ ਕੇ ਜਾਂਦਾ ਜਦੋਂ ਇੱਕ ਤਾਂ ਜੀ ਅਸਮਾਨੀ ਜਿਹੜੀ ਤਲੇਲ ਹੁੰਦੀ ਹੈ ਉਹ ਉਤਰੀ ਹੋਵੇ ਔਰ ਸਾਫ਼ ਸੁਥਰਾ ਚੁਗਾਈ ਹੋ ਜਾਵੇ, ਜਿਵੇਂ ਅਣਚਾਈ ਵਸਤੂਆਂ, ਸਿਰ ਦੇ ਵਾਲ, ਟੋਫੀਆਂ ਦੇ ਛਿਲਕੇ, ਕਾਗਜ਼, ਸੂਤਲੀ, ਇਹਨਾਂ ਚੀਜ਼ਾਂ ਤੋਂ ਵੀ ਕਿਸਾਨ ਅਵੇਅਰਨੈਸ ਹੈ ਤੇ ਉਦੋਂ ਜਦੋਂ ਚੁਗਾਈ ਕਰਦੇ ਆ ਤੇ ਕਿਸਾਨ ਜਦੋਂ ਆਪਦੇ ਖੇਤ ਵਿੱਚ ਚੁਗਾਰਾ ਲੈ ਕੇ ਜਾਂਦਾ ਤੋ ਆਪਦੇ ਘਰੋਂ ਜੀ ਖਾਲੀ ਗੱਟਿਆਂ ਦੀ ਚਾਦਰਾਂ ਦੀ ਤਲੀਆਂ ਦੇ ਰੂਪ ਦੇ ਵਿੱਚ ਚਾਦਰਾਂ ਲੈ ਕੇ ਜਾਂਦਾ। ਉਹ ਇੱਕ ਇੱਕ ਚੋਣੀ ਨੂੰ, ਜੇ ਚੋਣੀ ਮਤਲਬ ਸਪੋਜ਼ ਕਰੋ ਜੀ ਉਹ 80-85 ਕਿਲੋ ਚੁਗਦੀ ਤੇ ਉਹਨੂੰ 2 ਕੱਪੜੇ ਦਿੱਤੇ ਜਾਂਦੇ, ਭਾਈ ਤੁਸੀਂ ਇਹਦੇ ਵਿੱਚ ਨਰਮਾ ਰੱਖਣਾ, ਤੇ ਉਹ ਚੁਗਾਰੇ ਜਿਹੜੇ ਨਰਮਾ ਉਸ ਤਰੀਕੇ ਨਾਲ ਰੱਖਦੇ ਆ ਤੇ ਜਦੋਂ ਸ਼ਾਮ ਦੇ 5 ਜਾਂ 4 ਵੱਜਦੇ ਆ ਤੇ ਉਹ ਚੁਗਾਰੇ ਨੇ ਜਿਹੜੀ ਕੋਟਨ ਰੱਖੀ ਹੋਈ ਹੈ ਜਾਂ ਕਪਾਹ ਰੱਖੀ ਹੋਈ ਹੈ ਤੇ ਉਹਨਾਂ ਚਾਦਰਾਂ ਦੇ ਵਿੱਚ ਹੀ ਉਹ ਬੰਨ ਕੇ ਕਿਸਾਨ ਆਪਣਾ ਕੰਡਾ ਲੈ ਕੇ ਆ ਜਾਂਦਾ, ਟਰਾਲੀ ਲੈ ਕੇ ਆ ਜਾਂਦਾ, ਤੇ ਉਹਦਾ ਮੌਕੇ 'ਚ ਹੀ ਵੇਟ ਕਰਕੇ ਇੱਕ ਉਹਨਾਂ ਕੋਲ ਰਜਿਸਟਰ ਲਗਾਇਆ, ਉਹਦੇ ਉੱਪਰ ਨਾਮ ਲਿਖੇ ਹੋਏ ਨੇ ਵੀ ਅੱਜ ਇਸ ਲੜਕੀ ਨੇ ਇੰਨਾ ਚੁਗਿਆ ਤੇ ਇਹ ਉਹਦਾ ਰੇਟ ਨਾਮ ਲਿਖਿਆ ਜਾਂਦਾ, ਰੇਟ ਲਿਖਿਆ ਜਾਂਦਾ। ਸੋ ਰੇਟ ਤੋਲ ਦੇ ਵਿੱਚ ਵੀ ਕੋਈ ਫਰਕ ਨਹੀਂ ਜੀ ਤੇ ਚੁਗਾਈ ਦੇ ਵਿੱਚ ਫਰਕ ਨਹੀਂ, ਤੇ

0: ਕਿਸਾਨ ਚਾਹੁੰਦਾ ਹੈ ਕਿ ਜੀ ਮੇਰੀ ਫਸਲ ਤਰੀਕੇ ਵਧੀਆ ਸਾ। ਦੇਖੋ ਜੀ, ਜੇ ਉਹ ਕਿੱਲਾ ਚੁਗਦਾ ਹੈ ਤੇ ਉਹ ਪਿਆ ਰਹਿ ਜੂਗਾ ਜ਼ਿਆਦਾ ਚਿਰ, ਤੇ ਉਹ ਕਾਟਨ ਖਰਾਬ ਹੀ ਹੋਣ ਦੇ ਚਾਂਸ ਬਣਦੇ ਨੇ। ਸੋ ਕਿਸਾਨ ਵੀ ਬਹੁਤ ਅਵੇਅਰਨੈਸ ਹੈ ਕਿ ਜਦੋਂ ਥੋੜੀ ਧੁੱਪ ਚੜਿਆ ਆਵੇ, ਥੋੜਾ ਜਿਹਾ ਮੌਸਮ ਠੀਕ ਹੋ ਜੇ, ਤੇਲ ਘੱਟ ਜੇ, ਤੇ ਉਦੋਂ ਹੀ ਕਿਸਾਨ ਚੁਗਾਈ ਕਰਾਉਂਦਾ ਜੀ। ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਸਰ ਗੁਰਿੰਦਰ ਸਿੰਘ ਜੀ।
1: ਅੱਛਾ ਅੱਛਾ ਅੱਛਾ ਕਨਾਲ ਜੀ, ਮੰਡੀ 'ਚ ਭਾਅ ਠੀਕ ਮਿਲ ਰਿਹਾ?
0: ਬਿਲਕੁਲ ਜੀ, ਇਸ ਵਾਰੀ ਮੰਡੀ ਦੇ ਵਿੱਚ ਕਿਸਾਨ ਸਵੇਰੇ ਕਪਾਹ ਲੈ ਕੇ ਜਾਂਦਾ 8-9 ਵਜੇ, ਤੇ 11 ਵਜੇ ਉਹਦਾ ਜਿਹੜਾ ਉਹ ਰੇਟ ਲੱਗ ਜਾਂਦਾ। ਰੇਟ ਲੱਗਣ ਤੋਂ ਬਾਅਦ ਸ਼ਾਮ ਨੂੰ ਉਹਦੀ ਜਿਹੜੀ ਤੁਲਾਈ ਹੋ ਜਾਂਦੀ ਹੈ, ਤੇ ਤੁਲਾਈ ਹੋ ਕੇ ਕਿਸਾਨ ਘਰ ਆ ਜਾਂਦਾ। ਲੇਕਿਨ ਹੁਣ ਜਿਹੜੀ ਕਪਾਹ ਏਰੀਏ ਦੇ ਵਿੱਚ, ਜਿੰਨਾ ਕਿ ਮਾਲਵੇ ਦੇ ਵਿੱਚ ਕਪਾਹ ਨਰਮੇ ਦੇ ਏਰੀਆ, ਇਸ ਪਹਿਲਾਂ ਤਾਂ ਕੀ ਸੀ ਗੁਰਵਿੰਦਰ ਸਿੰਘ ਜੀ, ਢੇਰੀ ਹੁੰਦੀ ਸੀ ਕਿਸਾਨ ਦੀ ਨਰਮੇ ਦੀ ਉਹਦੀ ਮੰਡੀ ਦੇ ਵਿੱਚ। ਲੇਕਿਨ ਹੁਣ ਮੰਡੀ ਦੇ ਵਿੱਚ ਪੈਡੀ ਆ ਗਈ, ਇਸ ਤੋਂ ਕੁਛ ਦਿਨ ਬਾਅਦ ਕੁਝ ਬਾਸਮਤੀ ਆ ਜਾਣੀ ਹੈ, ਤੇ ਕਿਸਾਨ ਦੀ ਜਿਹੜੀ ਮੰਡੀਕਰਨ ਹੋਣਾ ਜੀ, ਉਹਦੇ ਟਰਾਲੀ ਦੇ ਉੱਪਰ, ਰੇਹੜੇ ਦੇ ਉੱਪਰ, ਜਿਹੜੀ ਵੀ ਸਾਧਨ ਵਿੱਚ ਨਰਮਾ ਲੈ ਕੇ ਗਿਆ, ਉਹ ਖੜੇ ਦਾ ਹੀ ਭਾਅ ਲੱਗ ਜਾਣਾ ਔਰ ਸਿੱਧਾ ਉਹ ਮਿਲ ਦੇ ਵਿੱਚ ਚਲਾ ਜਾਣਾ ਜੀ। ਸਾਧਨ ਟਰਾਲੀ ਲੈ ਕੇ ਉੱਥੇ ਵੇਟ ਹੋ ਕੇ ਉੱਥੇ ਉਤਰ ਜਾਣਾ ਜੀ।
1: ਅੱਛਾ ਅੱਛਾ,
0: ਤੇ ਭਾਅ ਜੇ ਭਾਅ ਦੀ ਗੱਲ ਕਰੀਏ,
1: ਜਗ੍ਹਾ ਨੇ ਘਟ ਜਾਏਗੀ। ਹਾਂਜੀ
0: ਹਾਂਜੀ ਹਾਂਜੀ ਹਾਂਜੀ ਹਾਂਜੀ, ਕਿਉਂਕਿ ਮੰਡੀਆਂ ਦੇ ਵਿੱਚ ਜੇ ਕਪਾਹ ਢੇਰ ਕੀਤਾ ਤੇ ਛੋਟੀ ਮੋਟੀ ਆਂਧੀ ਆ ਗਈ ਜੀ, ਹਵਾ ਆ ਗਈ ਜਾਂ ਇਧਰੋਂ ਹਵਾ ਦਾ ਬੁੱਲਾ ਆ ਗਿਆ, ਉਹਦੇ ਉੱਪਰ ਕਚਰਾ, ਉਹ ਜਿਹੜੀ ਛਿਲਕਾ ਕਪਾਹ ਸੋਰੀ ਪੈਡੀ ਦਾ, ਇਹ ਚੀਜ਼ਾਂ ਤੋਂ ਬਚਾਅ ਕਰਨ ਵਾਸਤੇ ਦੇਖੋ, ਹਵੇਸੇ ਤਾਂ ਬਹੁਤ ਜ਼ਿਆਦਾ ਮੰਡੀਆਂ ਦੇ ਵਿੱਚ ਇੱਕ ਅਲੱਗ ਤੋਂ ਕਪਾਹ ਮੰਡੀਆਂ ਵੀ ਬਣੀਆਂ ਨੇ। ਜੇ ਮੈਂ ਗੱਲ ਕਰਾਂ ਜ਼ਿਲ੍ਹਾ ਫਾਜ਼ਿਲਕਾ ਦੀ, ਸ਼ਹਿਰ ਦੀ, ਤੇ ਫਾਜ਼ਿਲਕਾ ਦੇ ਵਿੱਚ ਪੈਡੀ ਮੰਡੀ ਵੀ ਆ, ਨਾਲ ਦੇ ਨਾਲ ਇੱਕ ਆਧੁਨਿਕ ਕਪਾਹ ਮੰਡੀ ਵੀ ਬਣੀ ਹੋਈ ਹੈ। ਉਹਦੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੇ ਸਿਸਟਮ ਬਣਾਇਆ ਵੀ ਇੱਥੇ ਟਰਾਲੀ ਨਹੀਂ ਖੜਨਾ, ਇੱਥੇ ਵਪਾਰੀ ਲੈ ਕੇ ਰੇਟ ਲਾਉਣਾ, ਤੇ ਇਸ ਤੋਂ ਬਾਅਦ ਉਹਨੂੰ ਪਰਚੀ ਦਿੱਤੀ ਜਾਣੀ ਵੀ ਇਸ ਮਿੱਲ ਨੇ ਇਹ ਭਾਅ ਖਰੀਦਿਆ, ਤੂੰ ਇਸ ਮਿੱਲ ਦੇ ਵਿੱਚ ਹੀ ਟਰਾਲੀ ਲੈ ਕੇ ਜਾਣਾ। ਇਸੇ ਤਰ੍ਹਾਂ ਅਬੋਹਰ ਮੰਡੀ ਵਿੱਚ ਵੀ ਅਲੱਗ ਤੋਂ ਮੰਡੀ ਹੈ, ਕੋਸ਼ਿਸ਼ ਸਰਕਾਰ ਨੇ ਕਰ ਰੱਖੀ ਹੈ ਜੀ ਕਾਫੀ ਸਮਿਆਂ ਤੋਂ ਵੀ ਮੰਡੀ ਕਪਾਹ ਨੂੰ ਜਿਹੜੇ ਇੱਕ ਵਧੀਆ ਤਰੀਕੇ ਨਾਲ ਖਰੀਦ ਕੀਤਾ ਜਾਏ। ਜੇ ਭਾਅ ਦੀ ਗੱਲ ਕਰੀਏ ਤਾਂ ਸਰ ਗੁਰਵਿੰਦਰ ਸਿੰਘ ਜੀ, ਇਸ ਵਾਰੀ ਭਾਅ ਜਿਹੜਾ ਉਹ 8500, 8600, 8800, ਪਹਿਲੇ ਜੇ ਕੋਈ 92 ਜਾਂ 9200 ਰੁਪਇਆ ਵੀ ਪ੍ਰਤੀ ਕੁਇੰਟਲ ਦਾ ਭਾਅ ਲੱਗ ਚੁੱਕਿਆ ਜੀ।
1: ਅੱਛਾ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਸਰਕਾਰ ਵੱਲੋਂ ਵੀ ਕੀ ਪ੍ਰਬੰਧ ਹੁੰਦੇ ਆ, ਕਹਿੰਦੇ ਕਾਟਨ ਕਾਰਪੋਰੇਸ਼ਨ ਇੰਡੀਆ ਹੈ, ਇਹਦਾ ਵੀ ਕੋਈ ਭੂਮਿਕਾ ਹੁੰਦੀ ਹੈ ਜਾਂ ਤੁਸੀਂ ਸੁਣਦੇ ਹੋ ਕਿ ਬਹੁਤ ਵਧੀਆ ਆਪਣੀ ਭੂਮਿਕਾ ਅਦਾ ਕਰਦੀ ਹੈ?
0: ਦੇਖੋ ਜੀ, ਜਿਹੜੇ ਕਪਾਹ ਖਰੀਦ ਦੀ ਜਿਹੜੀ ਸਾਡੀ ਏਜੰਸੀਆਂ ਨੇ ਗੌਰਮੈਂਟ ਦੀਆਂ, ਉਹ ਵੀ ਬਾਜ਼ਾਰ ਵਿੱਚ ਆਈ ਹੋਈਆਂ ਨੇ, ਤੇ ਜਿਹੜੇ ਸਾਡੇ ਪ੍ਰਾਈਵੇਟ ਵਰਗ ਨੇ ਉਹ ਵੀ ਆਏ ਹੋਏ ਨੇ। ਸੋ ਦੋਨੋਂ, ਦੇਖੋ ਹੁਣ ਕਪਾਹ ਦੀ ਬੜੀ ਜ਼ਰੂਰਤ ਹੈ ਸਾਡੇ ਦੇਸ਼ ਨੂੰ, ਬਾਹਰੋਂ ਮੰਗਵਾਉਣੀ ਪੈਂਦੀ ਕਪਾਹ, ਸਾਡੇ ਕਈ ਇੰਡਸਟਰੀਆਂ ਬੰਦ ਪਈਆਂ ਸੀ, ਉਹਨਾਂ ਨੇ ਦੁਬਾਰਾ ਉਹਨੂੰ ਚਲਾਉਣ ਵਾਸਤੇ ਜਾਂ ਕਪਾਹ ਨੂੰ ਪਤਾ ਲੱਗ ਗਿਆ ਵੀ ਨਰਮੇ ਦੀ ਫਸਲ ਅੱਛੀ ਹੈ, ਤੇ ਦੋਨੋਂ ਤਰ੍ਹਾਂ ਦੀ ਕਪਾਹ ਦੀ ਜਿਹੜੀ ਰੇਟ ਮਿਲ ਰਹੇ ਨੇ, ਤੇ ਕੋਈ ਮੰਡੀ ਵਿੱਚ ਮੁਸ਼ਕਲ ਨਹੀਂ। ਲੇਕਿਨ ਸਰਕਾਰ ਵੀ ਆਈ ਹੋਈ ਹੈ ਬਾਜ਼ਾਰ ਦੇ ਵਿੱਚ, CCI ਦੀ ਵੀ ਜਿਹੜੀ ਹੈ ਉਹ ਪਰਚੇਜ ਚੱਲ ਰਹੀ ਹੈ ਜੀ।
1: ਠੀਕ ਹੈ ਜੀ, ਹੋਰ ਕੋਈ ਖਾਸ ਗੱਲ ਸਾਡੇ ਸੁਣਨ ਵਾਲਾ ਤੁਸੀਂ ਸਾਂਝੀ ਕਰਨੀ ਚਾਹੋ ਇਸ ਫਸਲ ਨੂੰ ਲੈ ਕੇ?
0: ਹਾਂ, ਮੈਂ ਬਿਲਕੁਲ ਜੀ, ਸਰ ਗੁਰਵਿੰਦਰ ਸਿੰਘ ਜੀ, ਮੈਂ ਲਾਸਟ ਦੇ ਵਿੱਚ ਕਿਸਾਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਕਿਸਾਨ ਵੀਰੋ, ਨਰਮਾ ਇੱਕ ਸਾਡੀ ਵਧੀਆ ਫਸਲ ਹੈ, ਇਹਨੂੰ ਆਪਾਂ ਨਹੀਂ ਛੱਡਣਾ, ਇਹਨੂੰ ਆਪਾਂ ਹਮੇਸ਼ਾ ਬੀਜਾਈ ਕਰਨੀ ਹੈ। ਸਾਡੀ ਯੂਨੀਵਰਸਿਟੀਆਂ ਨੇ, ਮਹਿਕਮਿਆਂ ਨੇ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਸਰਚ ਹੋ ਕੇ ਕਈ ਵਰਾਇਟੀਆਂ ਨਵੀਆਂ ਆ ਗਈਆਂ ਨੇ। ਸੋ ਇਸ ਸਾਲ ਇੱਕ PB88 ਵਰਾਇਟੀ ਆਈ ਹੋਈ ਕਪਾਹ ਦੀ, ਉਹਦੇ ਉੱਪਰ ਸਾਨੂੰ ਕਿਸਾਨ ਵੀਰਾਂ ਜ਼ੋਰ ਦੇਣ। ਦੇਖੋ, ਸਾਡੇ ਬਿਸਤਰਿਆਂ ਦੇ ਵਿੱਚ ਰੂਣ, ਮੈਂ ਸਮਝਦਾ ਜੀ ਕੋਈ ਕਿਸੇ ਦੀ, ਇਹ ਨਵੀਂ ਰੂਹ ਕਿਸੇ ਦੇ ਬਿਸਤਰੇ ਵਿੱਚ ਨਹੀਂ ਹੈ। ਸੋ ਘਰ ਵਾਸਤੇ, ਜ਼ਰੂਰਤ ਵਾਸਤੇ, ਬਿਸਤਰਿਆਂ ਵਾਸਤੇ ਇਹ ਕਪਾਹ ਦੀ ਵਰਾਇਟੀ ਬਹੁਤ ਵਧੀਆ, ਡਿੱਗਦੀ ਵੀ ਨਹੀਂ, ਫੁੱਟ ਵੀ ਬਹੁਤ ਅੱਛੀ ਹੈ, ਚੁਗਾਈ ਵੀ ਬਹੁਤ ਅੱਛੀ ਹੈ, ਇਹਦੇ ਉੱਪਰ ਜ਼ੋਰ ਦੇਣ ਕਿਸਾਨ ਆਪਣੇ ਘਰ ਵਾਸਤੇ। ਤੇ ਦੂਜਾ ਜੀ, ਨਰਮੇ ਦੀ ਫਸਲ ਜਿਹੜੀ ਹੈ ਇਹ ਬਹੁਤ ਵਧੀਆ, ਨਾ ਸਾਡੇ ਪਾਣੀ ਨੂੰ ਵੀ ਬਚਾਉਂਦੀ ਹੈ। ਦੇਖੋ, ਜਿੱਥੇ ਨਰਮਾ ਹੋ, ਨਰਮਾ ਆਪਾਂ ਨੂੰ ਜ਼ਰੂਰ ਰੱਖਣਾ ਪੈਣਾ, ਪਾਣੀ ਦਿਨ ਬ ਦਿਨ ਨੀਚੇ ਜਾ ਰਹੇ ਨੇ, ਪਾਣੀ ਨੂੰ ਬਚਾਉਣ ਵਾਸਤੇ ਸਾਡਾ ਇੱਕ ਨਰਮੇ ਤੇ ਕਪਾਹ ਦੀ ਇੱਕ ਫਸਲ ਹੈ ਜਿਹੜੀ ਮਾਲਵੇ ਦੀ ਟੌਪ ਦੀ ਫਸਲ ਹੈ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਵਰਾਇਟੀਆਂ ਵੀ ਬਹੁਤ ਵਧੀਆ ਨੇ, ਪਰਚੇਜ ਵੀ ਬਹੁਤ ਵਧੀਆ, ਤੇ ਉਹਦੀ ਕੁਆਲਿਟੀ ਵੀ ਬਹੁਤ ਵਧੀਆ ਆ ਰਹੀ। ਇਸੇ ਤਰ੍ਹਾਂ ਆਪਾਂ ਹਮੇਸ਼ਾ ਨਰਮੇ ਦੀ ਕਪਾਹ ਵੱਲ ਰਹਿਣਾ ਚਾਹੀਦਾ।
1: ਠੀਕ ਹੈ ਜੀ, ਸੋ ਕਰਨੈਲ ਸਿੰਘ ਵਾਰਵਾਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਆਕਾਸ਼ਵਾਣੀ ਨੂੰ ਤੁਸੀਂ ਸਮਾਂ ਦਿੱਤਾ ਔਰ ਅੱਜ ਇਸ ਖਾਸ ਮੌਕੇ ਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਬਾਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਮੌਕਾ ਦਿੱਤਾ ਕਿਸਾਨਾਂ ਦੇ ਰੂਬਰੂ ਹੋਣ ਦਾ ਜੀ, ਧੰਨਵਾਦ ਜੀ।
2: ਹਾਂਜੀ ਸੰਧੂ ਸਾਹਿਬ ਜੀ,
1: ਸੁਣੀ ਜੀ ਗੱਲਬਾਤ,
2: ਸੁਣੀ ਜੀ, ਬਹੁਤ ਅੱਛੀਆਂ ਲੱਗੀਆਂ ਗੱਲਾਂ,
1: ਵੱਖ ਪੱਖਾਂ ਦੀ ਗੱਲ ਉਹਨਾਂ ਨੇ ਕੀਤੀ ਹੈਗੀ ਹੈ ਕਿ ਕਿਸ ਤਰੀਕੇ ਨਾਲ ਇਹ ਸਾਨੂੰ ਜਿਹੜਾ ਹਰ ਪੱਖ ਤੋਂ ਪ੍ਰਭਾਵਿਤ ਕਰਦੀ
2: ਹੈ। ਸਹੀ ਗੱਲ,
1: ਦੋ ਬੋਲ ਗਾਉਣ ਤੇ ਸੁਣਾਈਏ ਫਿਰ ਤੁਹਾਨੂੰ ਜੀ।
2: ਸੁਣਾ ਦਿਓ ਜੀ, ਰੂਹ ਦੀ ਖੁਰਾਕ ਆ, ਸੁਣਾ ਦਿਓ।

0: ਹਾਂ ਜੀ ਸੰਧੂ ਸਾਹਿਬ ਜੀ,
1: ਸਿੰਘਾਰ ਸਿੰਘ ਜੀ, ਆਪਣੇ ਕੋਲ ਜਿਹੜਾ ਹੁਣ ਸਮਾਂ ਅੱਗੇ ਆ ਗਿਆ ਹਾੜੀ ਦਾ।
0: ਅੱਛਾ ਜੀ,
1: ਅਤੇ ਹਾੜੀ ਦੇ ਮੌਸਮ ਵਿੱਚ ਤਾਂ ਆਪਾਂ ਗੱਲ ਕਰਦੇ ਹੈਗੇ ਹਾਂ ਵੀ ਖਾਦਾਂ ਜਿਹੜੀਆਂ ਨੇ ਨਾ
0: ਜੀ,
1: ਉਹ ਸੋਚ ਸਮਝ ਕੇ ਪਾਈਏ ਜਾਂ ਮਿੱਟੀ ਪਰਖ ਦੇ ਆਧਾਰ 'ਤੇ ਵਰਤੀਏ।
0: ਹਾਂ ਸਹੀ ਗੱਲ ਹੈ,
1: ਤਾਂ ਕਿ ਖੇਤੀ ਖਰਚੇ ਨਾ ਵਧਣ।
0: ਹਾਂ,
1: ਬਹੁਤ ਖਰਚੇ ਵੱਧ ਜਾਂਦੇ ਹੈਗੇ,
0: ਕੋਈ ਮਾਰਾਂ ਦੀ ਸਿਫਾਰਿਸ਼ ਨਾ ਪਾਈਏ।
1: ਹਾਂ,
0: ਐਵੇਂ ਨਹੀਂ ਬੇਲੋੜੀਆਂ ਖਾਦਾਂ ਵੀ ਪਾ ਦਈਏ, ਉਹ ਨੁਕਸਾਨ ਕਰਦੀਆਂ।
1: ਬਿਲਕੁਲ ਬਿਲਕੁਲ, ਕੋਈ ਫਾਇਦਾ ਨਹੀਂ ਹੁੰਦਾ।
0: ਹਾਂ ਸਹੀ ਗੱਲ,
1: ਇੱਕ ਵਾਰ ਆਪਾਂ ਦੇਖਾਂਗੇ ਜਿਹਦੀ ਮਿੱਟੀ ਦੀ ਪਰਖ ਕਰਵਾ ਲਈਏ
0: ਜੀ,
1: ਪਤਾ ਲੱਗ ਜਾਂਦਾ
0: ਹਾਂ
1: ਵੀ ਕਿਹੜੇ ਤੱਤ ਦੀ ਘਾਟ ਹੈਗੀ ਹੈ, ਕਿੰਨੀ ਮਾਤਰਾ 'ਚ ਆਪਾਂ ਨੂੰ ਪਾਉਣੀ ਚਾਹੀਦੀ ਹੈ।
0: ਇਹ ਤਾਂ ਬੰਦੇ ਦੇ ਸਰੀਰ ਵਾਂਗੂ ਆ ਜੀ।
1: ਹਾਂ,
0: ਸਾਰੇ ਟੈਸਟ ਕਰਾ ਲਓ,
1: ਬਿਲਕੁਲ
0: ਜਿੱਥੇ ਘਾਟ ਆ ਅਤੇ ਉਹ ਦਵਾਈ ਦੇ ਦਿਓ।
1: ਬਿਲਕੁਲ ਬਿਲਕੁਲ, ਹੁਣ ਆਪਾਂ ਐਵੇਂ ਦਵਾਈ ਖਾਈਏ ਲੋੜ ਹੈ ਹੀ ਨਹੀਂ।
0: ਸਹੀ ਗੱਲ ਆ
1: ਹਾਂਜੀ, ਜਾਂ ਜਿੱਦਾਂ ਕਹਿੰਦੇ ਹਾਂ ਕਿ ਆਪਾਂ ਕਹਿੰਦਾ ਤਾਕਤ ਹੋਣ ਵਾਸਤੇ ਬੰਦਾ ਤਾਕਤ ਲਈ ਜਾਵੇ, ਪਰ ਇਹ ਲੋੜ ਹੈ ਜਾਂ ਨਹੀਂ ਹੈ ਤੇ ਫਿਰ ਨੁਕਸਾਨ ਹੀ ਕਰੂਗੀ ਨਾ।
0: ਜ਼ਿਆਦਾ ਤਾਕਤ ਵੀ ਮਾਰਦੀ ਹੈ,
1: ਮਾਰਦੀ ਹੈਗੀ। ਸੋ ਇਸ ਕਰਕੇ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਹਾੜੀ ਫਸਲਾਂ ਵਾਸਤੇ ਖਾਦਾਂ ਦੀ ਕਿੱਦਾਂ ਵਰਤੋਂ ਕਰਨੀ ਚਾਹੀਦੀ ਹੈਗੀਆਂ, ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ
0: ਜੀ,
1: ਡਾਕਟਰ ਰਾਜੀਵ ਸਿੱਕਾ ਹੋਰਾਂ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ।
0: ਅੱਛਾ ਜੀ,
1: ਲਓ ਸੁਣੋ ਫਿਰ।
0: ਸੁਣਾਓ ਜੀ ਫਿਰ।
2: ਕਣਕ ਜਿਹੜੀ ਹੈ ਹੁਣ ਉਹ ਸਾਡੀ ਉਹਦੀ ਬਿਜਾਈ ਜਿਹੜੀ ਹੈ ਨਵੰਬਰ ਦੇ ਦੂਜੇ ਪੰਦਰਵਾੜੇ ਤੱਕ ਹੋਣੀ ਹੈ। ਆਮ ਹਾਲਾਤਾਂ ਵਿੱਚ ਅਸੀਂ ਕਹਿੰਦੇ ਹਾਂ ਕਣਕ ਨੂੰ ਜਿਹੜੀ ਹੈ 110 ਕਿਲੋ ਯੂਰੀਆ ਪਾ ਦਈਏ, ਅਤੇ ਨਾਲ ਉਹਦੇ ਅਸੀਂ ਜੇ ਡਾਇਆ ਪਾਉਂਦੇ ਹਾਂ ਤਾਂ 55 ਕਿਲੋ ਡਾਇਆ ਪਾਉਣਾ ਅਤੇ 110 ਕਿਲੋ ਯੂਰੀਆ ਪਾਉਣਾ, ਨਹੀਂ ਤਾਂ ਫਿਰ ਦੂਜੀ ਹਾਲਾਤ ਦੇ ਵਿੱਚ ਫਿਰ ਅਸੀਂ ਜੇ ਸੁਪਰ ਪਾਉਂਦੇ ਹਾਂ ਤਾਂ 155 ਕਿਲੋ ਸੁਪਰ ਫਾਸਫੇਟ ਨਾਲ ਪਾਉਣੀ ਹੈ। ਇਹ ਆਮ ਹਾਲਾਤ ਨੇ ਜਦੋਂ ਅਸੀਂ ਕੋਈ ਕੁਛ ਹੋਰ ਪ੍ਰੈਕਟਿਸ ਨਹੀਂ ਕਰਨੀ। ਇੱਥੇ ਨਾਲ ਹੀ ਮੈਂ ਇੱਕ ਗੱਲ ਇਹ ਦੱਸਣੀ ਚਾਹੁੰਦਾ ਕਿ ਜਦੋਂ ਅਸੀਂ ਕਣਕ ਨੂੰ ਕਣਕ ਦੇ ਵਿੱਚ ਅਸੀਂ ਫਾਸਫੋਰਸ ਤੱਤ ਪਾ ਦਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਫਾਸਫੋਰਸ ਤੱਤ, ਜੇ ਅਸੀਂ ਹਾੜੀ ਦੀਆਂ ਫਸਲਾਂ 'ਚ ਪਾ ਤਾ ਜ਼ਮੀਨ ਦੇ ਵਿੱਚ, ਤਾਂ ਸਾਨੂੰ ਸਾਉਣੀ ਦੀਆਂ ਫਸਲਾਂ ਦੇ ਵਿੱਚ ਫਾਸਫੋਰਸ ਤੱਤ ਪਾਉਣ ਦੀ ਲੋੜ ਬਿਲਕੁਲ ਨਹੀਂ, ਕਿਉਂ ਜੋ ਇਹ ਸਾਡੀ ਇੱਕ ਬਹੁਤ ਵੱਡੀ ਸਿਫਾਰਿਸ਼ ਹੈ। ਅਤੇ ਜੇ ਇਹਨੂੰ ਜ਼ਿਮੀਦਾਰ ਇਸ ਸਿਫਾਰਿਸ਼ ਨੂੰ ਮੰਨਣਗੇ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਖੇਤੀ ਖਰਚਾ ਵੀ ਘਟੂਗਾ, ਸਾਡੀ ਜ਼ਮੀਨ ਦੇ ਵਿੱਚ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਵੀ ਸਹੀ ਰਹੇਗੀ, ਅਤੇ ਸਾਨੂੰ ਜਿਹੜੀਆਂ ਖਾਦਾਂ ਵੀ ਆ ਉਹ ਜਿੱਦਾਂ ਡਾਇਆ ਦੀ ਜਿਹੜੀ ਸ਼ੋਰਟੇਜ ਹੋ ਜਾਂਦੀ ਆ ਉਹ ਸਿਰਫ ਇਸ ਕਰਕੇ ਜ਼ਿਆਦਾ ਕਰਕੇ ਹੋ ਜਾਂਦੀ ਹੈ ਵੀ ਜ਼ਿਮੀਦਾਰ ਝੋਨੇ ਨੂੰ ਵੀ ਪਾਉਣ ਲੱਗ ਜਾਂਦੇ, ਜਦਕਿ ਝੋਨੇ ਨੂੰ ਪਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਪੋਟਾਸ਼ੀਅਮ ਜਿਹੜਾ ਤੱਤ, ਤੀਜਾ ਮੇਜਰ ਤੱਤ ਹੈ ਜਿਹੜਾ ਅਸੀਂ ਕਹਿੰਦੇ ਹਾਂ ਵੀ ਜ਼ਮੀਨ 'ਚ ਅਸੀਂ ਪਾਉਣਾ, ਕਿ ਉਹ ਜੋ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਇਹਦੇ 'ਚ ਇਹ ਤੱਤ ਪਹਿਲਾਂ ਹੀ ਬਹੁਤ ਮਿਕਦਾਰ ਦੇ ਵਿੱਚ ਮੌਜੂਦ ਹੈ, ਕਿਉਂਕਿ ਸਾਡੀਆਂ ਜ਼ਮੀਨਾਂ ਦੇ ਵਿੱਚ ਇਲਾਈਟ ਨਾਂ ਦਾ ਮਿਨਰਲ ਹੈਗਾ। ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਵੀ ਪੋਟਾਸ਼ੀਅਮ ਜਿਹੜਾ ਆ ਇਹ ਅਸੀਂ ਜ਼ਮੀਨ ਨੂੰ ਸੋਇਲ ਟੈਸਟ ਬੇਸ 'ਤੇ ਪਾਉਣਾ, ਜੇ ਜ਼ਮੀਨ ਦੇ ਵਿੱਚ ਇਸ ਤੱਤ ਦੀ ਘਾਟ ਹੈ ਤਾਂ ਅਸੀਂ ਇਹਨੂੰ ਪਾਉਣਾ, ਜੇ ਜ਼ਮੀਨ ਦੇ ਵਿੱਚ ਇਹਦੀ ਤੱਤ ਦੀ ਘਾਟ ਨਹੀਂ ਹੈਗੀ ਤਾਂ ਅਸੀਂ ਇਹਨੂੰ ਬਿਲਕੁਲ ਨਹੀਂ ਪਾਉਣਾ। ਇਵੇਂ ਜਿਵੇਂ ਜੇ ਅਸੀਂ ਕਣਕ ਨੂੰ ਰੂੜੀ ਪਾ ਦਈਏ, ਜਿਹਨੂੰ ਫਾਰਮਯਾਰਡ ਮਨਿਓਰ ਜਿਹੜੀ ਸਲੀ ਗੜੀ ਰੂੜੀ ਹੈ, ਜੇ ਅਸੀਂ 10 ਕੁਇੰਟਲ ਪਾਉਂਦੇ ਹਾਂ 1 ਟਨ ਦੇ ਬਰਾਬਰ, ਤਾਂ ਅਸੀਂ ਇਹ ਕਰਾਂਗੇ ਵੀ ਪ੍ਰਤੀ ਜਿਹੜੀ ਹੈ ਪ੍ਰਤੀ ਕੁਇੰਟਲ ਜਿਹੜੀ ਹੈ 2 ਕਿਲੋ ਨਾਈਟ੍ਰੋਜਨ ਘਟਾ ਦਈਏ ਅਤੇ 1 ਕਿਲੋ ਜਿਹੜਾ ਫਾਸਫੋਰਸ ਤੱਤ ਜਿਹੜਾ ਸਿਫਾਰਿਸ਼ ਕੀਤੀ ਖਾਦ ਨਾਲੋਂ ਘੱਟ ਪਾਉਣਾ, ਕਿਉਂ ਜੋ ਇਹੀ ਤੱਤ ਜਿਹੜੇ ਸਾਨੂੰ ਫਾਰਮਯਾਰਡ ਮਨਿਓਰ ਰੂੜੀ ਤੋਂ ਮਿਲ ਜਾਣੇ ਆ। ਇਵੇਂ ਜਿਵੇਂ ਜੇ ਅਸੀਂ ਕਣਕ ਜਿਹੜੀ ਆ ਆਲੂਆਂ ਤੋਂ ਬਾਅਦ ਉਗਾਉਂਦੇ ਹਾਂ, ਅਤੇ ਜਿਹਨਾਂ ਜਿਹੜੇ ਆਲੂਆਂ ਨੂੰ ਅਸੀਂ 10 ਟਨ ਪ੍ਰਤੀ ਏਕੜ ਜਿਹੜੀ ਹੈ ਸਾਨੂੰ ਰੂੜੀ ਪਾਈ ਹੋਈ ਹੈ, ਤਾਂ ਉੱਥੇ ਸਾਨੂੰ ਕਣਕ ਨੂੰ ਵੀ ਫਾਸਫੋਰਸ ਤੱਤ ਪਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਇੱਦਾਂ ਹੀ ਹੈ ਜਿੱਦਾਂ ਮੁਰਗੀਆਂ ਦੀ ਖਾਦ ਹੈ ਜਿਹਨੂੰ ਅਸੀਂ ਪੋਲਟਰੀ ਮਨਿਓਰ ਕਹਿੰਦੇ ਹਾਂ, ਜੇ ਅਸੀਂ 2.5 ਟਨ ਪ੍ਰਤੀ ਏਕੜ ਜਿਹੜੀ ਹੈ ਝੋਨੇ ਨੂੰ ਪਾਈ ਹੋਵੇ ਤਾਂ ਵੀ ਅਸੀਂ ਕਹਿੰਦੇ ਹਾਂ ਕਣਕ ਨੂੰ 1/4 ਹਿੱਸਾ ਜਿਹੜਾ ਨਾਈਟ੍ਰੋਜਨ ਦਾ ਘਟਾ ਦਿਓ ਅਤੇ ਅੱਧੀ ਜਿਹੜੀ ਫਾਸਫੋਰਸ ਹੈ ਉਹ ਕਣਕ ਨੂੰ ਘਟਾ ਦਿਓ, ਕਿਉਂ ਜੋ ਜੇ ਅਸੀਂ ਇਹ ਜੇ ਅਸੀਂ ਦੇਖੋ 3 ਚੀਜ਼ਾਂ ਹੁੰਦੀਆਂ ਖਾਦਾਂ ਦੇ ਵਿੱਚ, ਜੀਵਾਣੂ, ਜੈਵਿਕ ਅਤੇ ਰਸਾਇਣਿਕ, ਇਹ ਸੁਮੇਲ ਜਿਹੜਾ ਹੈ ਬਹੁਤ ਜ਼ਰੂਰੀ ਹੈ। ਹੁਣ ਅਸੀਂ ਕਣਕ ਦੇ ਵਾਸਤੇ ਵੀ ਜੀਵਾਣੂ ਖਾਦਾਂ ਦਾ ਜਿਹੜਾ ਇੱਕ ਕੰਸੋਰਸ਼ੀਆ ਤਿਆਰ ਕੀਤਾ ਆ ਉਹ ਯੂਨੀਵਰਸਿਟੀ ਤੋਂ ਮਿਲਦਾ ਹੈ, ਉਹਨੂੰ ਅਸੀਂ ਬੀਜ ਦੇ ਉੱਤੇ ਰਲਾ ਕੇ ਛਾਂਝ ਦੇ ਵਿੱਚ ਸੁਕਾ ਕੇ ਅਸੀਂ ਉਹਨੂੰ ਜਿਹੜਾ ਆ ਇਹਦੀ ਬਿਜਾਈ ਕਰ ਸਕਦੇ ਹਾਂ। ਇਵੇਂ ਜਿਵੇਂ ਜੈਵਿਕ ਖਾਦਾਂ, ਫਿਰ ਜੈਵਿਕ ਖਾਦਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਚੁੱਕਿਆ, ਰੂੜੀ ਹੈ, ਮੁਰਗੀਆਂ ਦੀ ਖਾਦ ਹੈ ਜਾਂ ਹਰੀਆਂ ਖਾਦਾਂ ਜਾਂ ਜਿਹੜੀਆਂ ਜਿੱਦਾਂ ਅਸੀਂ ਕੋਈ

ਦਾਲਾਂ ਵਾਲੀ ਫਸਲ ਲਈ ਹੈ, ਫਲੀਦਾਰ ਫਸਲਾਂ ਜੇ ਲਈਆਂ ਉਹਦੇ ਬਾਅਦ ਵੀ ਸਾਨੂੰ ਜਿਹੜਾ ਆ ਇਹ ਦੇਖਣਾ ਪੈਣਾ ਬਈ ਜੀ ਕਿੰਨੀਆਂ ਖਾਦਾਂ ਪਈਏ। ਹੁਣ ਜਿੱਦਾਂ ਮੁਰਗੀ ਦੀ ਖਾਦ ਦੀ ਗੱਲ ਕਰਕੇ ਚੁੱਕਿਆ ਮੈਂ, ਉਸ ਤੋਂ ਬਾਅਦ ਜੇ ਆਪਾਂ ਫਲੀਦਾਰ ਫਸਲਾਂ ਤੋਂ ਬਾਅਦ ਜਿਹੜੀ ਕਣਕ ਲਾ ਰਹੇ ਹਾਂ ਤਾਂ ਉਹਦੇ 'ਚ ਵੀ ਅਸੀਂ ਇਹ ਕਹਾਂਗੇ, ਜਿੱਦਾਂ ਸੋਇਆਬੀਨ ਆ ਉਹਦੇ ਬਾਅਦ ਜੇ ਅਸੀਂ ਕਣਕ ਲਾ ਰਹੇ ਹਾਂ ਤਾਂ ਸਾਨੂੰ 25% ਜਿਹੜੀ ਹੈ ਨਾਈਟ੍ਰੋਜਨ ਦੀ ਖਾਦ ਜਿਹੜੀ ਹੈ ਉਹ ਘੱਟ ਪਾਣੀ ਪਾਉਣ ਦੀ ਲੋੜ ਪਊਗੀ। ਇਹਦੇ ਨਾਲ ਨਾ ਸਿਰਫ ਸਾਡਾ ਖੇਤੀ ਖਰਚਾ ਘਟੂਗਾ, ਬੱਚਤ ਵਧੂਗੀ, ਸਗੋਂ ਖਾਦਾਂ ਦੀ ਜਿਹੜੀ ਸੁਚੱਜੀ ਵਰਤੋਂ ਉਹ ਹੋਏਗੀ। ਇੱਦਾਂ ਹੀ ਆ ਜਿਹੜੀ ਆਪਣਾ ਝੋਨੇ ਦੀ ਹਸਕ ਦੀ ਐਸ਼ ਹੈ, ਝੋਨੇ ਦੇ ਪਰਾਲ ਦੀ ਐਸ਼ ਹੈ, ਜਾਂ ਜਿਹੜੀ ਆਪਣਾ

ਉੱਥੇ ਹਰ ਸਭ ਕੁਛ ਕਹਿਣ ਦੇ ਬਾਵਜੂਦ ਵੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਜ਼ਿਮੀਦਾਰ ਭਰਾ ਆਪਣੀ ਜਿਹੜੀ ਆ ਖਾਦਾਂ ਜਿਹੜੀਆਂ ਆ ਉਹ ਮਿੱਟੀ ਟੈਸਟ ਕਰਾ ਕੇ ਜ਼ਰੂਰ ਪਾਉਣ, ਆਪਣੀ ਮਿੱਟੀ ਟੈਸਟ ਕਰਾਉਣ ਖੇਤ ਦੀ, ਅਤੇ ਉਹ ਜਿਹੜੀ ਹੈ ਉਹ ਟੈਸਟ ਜਿਹੜਾ ਇੱਕ ਸਾਡਾ ਉਹ 3 ਸਾਲ ਲਈ ਜਿਹੜਾ ਉਹ ਲਾਗੂ ਰਹਿੰਦਾ, ਅਤੇ ਉਹਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਏਗਾ ਵੀ ਕਿਹੜੇ ਤੱਤ ਦੀ ਘਾਟ ਆ ਕਿਹੜੇ ਤੱਤ ਦੀ ਨਹੀਂ। ਇਵੇਂ ਜਿਵੇਂ ਜਿਹੜੀਆਂ ਸਾਡੀਆਂ ਕਲਰ ਨਾਲ ਪ੍ਰਭਾਵਿਤ ਜ਼ਮੀਨਾਂ ਆ, ਕਲਰ ਨਾਲ ਪ੍ਰਭਾਵਿਤ ਜ਼ਮੀਨਾਂ ਜਿਹੜੀਆਂ ਹੈਗੀਆਂ, ਚਾਹੇ ਉਹ ਚਿੱਟਾ ਜੇ ਖਾਸ ਕਰਕੇ ਕਾਲਾ ਕਲਰ ਆ, ਜੇ ਕਾਲਾ ਕਲਰ ਹੈ ਤਾਂ ਅਸੀਂ ਉੱਥੇ ਕਹਾਂਗੇ ਵੀ ਸਾਨੂੰ ਜਿਹੜਾ ਆ 25% ਜ਼ਿਆਦਾ ਨਾਈਟ੍ਰੋਜਨ ਪਾਉਣ ਦੀ ਲੋੜ ਆ। ਇੱਦਾਂ ਹੀ ਜਿਹੜੀ ਪਛੇਤੀ ਬਿਜਾਈ ਵਾਲੀ ਕਣਕ ਹੈ, ਪਛੇਤੀ ਬਿਜਾਈ 'ਚ ਕੀ ਹੈ, ਕਣਕ ਲੇਟ ਹੋ ਜਾਂਦੀ, ਉਹਦਾ ਝਾੜ ਥੋੜ੍ਹਾ ਘੱਟ ਹੁੰਦਾ, ਅਸੀਂ ਉੱਥੇ ਵੀ ਕਹਿੰਦੇ ਹਾਂ ਵੀ ਉੱਥੇ ਵੀ ਤੁਸੀਂ ਜਿਹੜਾ ਆ 25% ਘੱਟ ਜਿਹੜਾ ਨਾਈਟ੍ਰੋਜਨ ਪਾਓ। ਕਲਰ ਵਾਲੀਆਂ ਜ਼ਮੀਨਾਂ 'ਚ ਮੈਂ ਗਲਤ ਕਹਿ ਗਿਆ ਸ਼ਾਇਦ, ਕਲਰ ਵਾਲੀਆਂ ਜ਼ਮੀਨਾਂ ਦੇ ਵਿੱਚ 25% ਜ਼ਿਆਦਾ ਪਾਉਣਾ ਹੈ। ਇੱਦਾਂ ਹੀ ਜਿਹੜੀ ਝਾੜ ਜਦੋਂ ਬੂਝਾ ਮਾਰਦੀ ਹੈ ਕਣਕ, ਉਦੋਂ ਉਹਦੀ ਜਿਹੜੀ ਲੋੜ ਹੈ ਨਾਈਟ੍ਰੋਜਨ ਦੀ ਉਹ ਜ਼ਿਆਦਾ ਹੋ ਜਾਂਦੀ ਹੈ, ਤਾਂ ਪਰ ਉਹਨੂੰ ਅਸੀਂ ਉੱਥੇ ਇਹ ਕਹਿੰਦੇ ਹਾਂ ਵੀ ਉੱਥੇ ਉਹਨੂੰ ਜ਼ਮੀਨ 'ਚ ਪਾਉਣ ਦੀ ਲੋੜ ਨਹੀਂ। 3% ਯੂਰੀਆ ਦਾ ਸਪਰੇਅ ਬਣਾ ਕੇ ਉਹਨੂੰ 300 ਲੀਟਰ ਪਾਣੀ ਦੇ ਵਿੱਚ ਪਾ ਕੇ ਅਤੇ ਅਸੀਂ ਸਪਰੇਅ ਕਰ ਸਕਦੇ ਹਾਂ। ਹੁਣ ਤੁਹਾਨੂੰ ਮੈਂ ਦੱਸਦਾ 3 ਲੀਟਰ ਕਿੱਦਾਂ, 3 ਕਿਲੋ ਯੂਰੀਆ ਲੈਣਾ, ਉਹਨੂੰ 100 ਲੀਟਰ ਪਾਣੀ 'ਚ ਪਾਉਣਾ, ਉਹਨੂੰ ਸਪਰੇਅ ਕਰ ਦੇਣਾ, ਪਰ ਪ੍ਰਤੀ ਕਿੱਲੇ ਜਿਹੜਾ ਪ੍ਰਤੀ ਏਕੜ ਜਿਹੜਾ ਆ ਕਿੱਲੇ ਦੇ ਵਿੱਚ 300 ਲੀਟਰ ਪਾਣੀ ਪੈਣਾ। ਅਤੇ ਜਿਹੜਾ ਹੁਣ ਗੱਲ ਕਰੀਏ ਜੇ ਖਾਦਾਂ ਦੇ ਪਾਉਣ ਦਾ ਸਮਾਂ ਕੀ ਆ, ਜਿਹੜੀ ਫਾਸਫੋਰਸ ਤੱਤ ਆ ਇਹ ਸਾਰੀ ਦੀ ਸਾਰੀ ਬਿਜਾਈ ਮੌਕੇ ਅਸੀਂ ਪਾ ਦੇਣੀ ਹੈ, ਅਤੇ ਜੇ ਅਸੀਂ ਡਾਇਆ ਵਰਤਣਾ, ਜੇ ਡਾਇਆ ਵਰਤ ਰਹੇ ਹਾਂ ਤਾਂ ਉਹਨੂੰ ਜੇ ਡਾਇਆ ਵਰਤਣ ਦੇ ਨਾਲ ਅਸੀਂ 55 ਕਿਲੋ ਡਾਇਆ ਲੈਣਾ, 25 ਕਿਲੋ ਯੂਰੀਆ ਜਿਹੜੀ ਉਹ ਨਾਲ ਪਾ ਦੇਣੀ ਉਸ ਵੇਲੇ ਬਿਜਾਈ ਮੌਕੇ, ਅਤੇ ਜਿਹੜੀ 45 ਕਿਲੋ ਯੂਰੀਆ ਉਹ ਪਹਿਲੇ ਪਾਣੀ ਨਾਲ ਅਤੇ 45 ਕਿਲੋ ਯੂਰੀਆ ਜਿਹੜੀ ਉਹ ਦੂਜੇ ਪਾਣੀ ਨਾਲ ਪਾ ਦੇਣੀ ਆ। ਕਿਸਾਨ ਭਰਾਵੋ, ਜੇ ਅਸੀਂ ਸੁਚੱਜੇ ਢੰਗਾਂ ਦੀ ਗੱਲ ਕਰੀਏ ਤਾਂ ਸਾਡੇ ਕੋਲੋਂ ਇੱਕ ਤਰੀਕਾ ਹੋਰ ਹੈਗਾ ਨਾਈਟ੍ਰੋਜਨ ਪਾਉਣ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਹਰਾ ਪੱਤਾ ਝਾੜ। ਹਰਾ ਪੱਤਾ ਝਾੜ ਦੇ ਨਾਲ ਕੀ ਹੈ ਵੀ ਅਸੀਂ ਜਿਹੜੀ ਬਿਜਾਈ ਮੌਕੇ ਜਿਹੜੀ ਹੈ ਡਾਇਆ ਪਾ ਦੇਣਾ ਹੈ, ਨਾਲ ਉਹਦੇ ਜਿਹੜੀ ਹੈ ਸਾਡੇ ਆਪਣਾ 25 ਕਿਲੋ ਜਿਹੜੀ ਹੈ ਯੂਰੀਆ ਪਾ ਦੇਣੀ ਹੈ, ਪਰ ਉਸ ਤੋਂ ਬਾਅਦ ਕੀ ਕਰਨਾ 40 ਕਿਲੋ ਯੂਰੀਆ ਜਿਹੜੀ ਹੈ ਪਹਿਲੇ ਇਰੀਗੇਸ਼ਨ 'ਤੇ ਪਾ ਦੇਣੀ ਹੈ, ਪਹਿਲੇ ਪਾਣੀ ਆ। ਅਤੇ ਦੂਜੇ ਪਾਣੀ 'ਤੇ ਕੀ ਹੈ, ਸ਼ੁਰੂਆਤ ਦੇ ਵਿੱਚ ਅਸੀਂ LC ਜਿਹਨੂੰ ਅਸੀਂ ਹਰਾ ਪੱਤਾ ਝਾੜ ਕਹਿੰਦੇ ਹਾਂ, ਲੀਫ ਕਲਰ ਝਾੜ, ਉਹ ਲੈ ਲੈਣਾ, ਖੇਤ ਦੇ ਵਿੱਚ ਜਾਣਾ, ਖੇਤ ਦੇ ਵਿੱਚ ਉਹ 10 ਪੱਤੇ ਸਿਲੈਕਟ ਕਰ ਲੈਣੇ ਆ, 10 ਪੱਤਿਆਂ ਦੇ ਵਿੱਚ ਉਹਦਾ ਜਿਹੜਾ ਪੱਤੇ ਦਾ ਰੰਗ ਹੈ ਉਹ ਹਰੇ ਪੱਤੇ ਝਾੜ ਨਾਲ ਮਿਲਾ ਲੈਣਾ, ਜੇ 6 ਪੱਤਿਆਂ ਦਾ ਰੰਗ ਜਿਹੜਾ ਆ ਉਹ 4 ਤੋਂ ਥੱਲੇ ਆਉਂਦਾ ਤਾਂ ਸਾਨੂੰ ਉਹਦੇ ਹਿਸਾਬ ਨਾਲ ਅਸੀਂ ਝਾੜ ਦੇ ਪਿੱਛੇ ਲਿਖਿਆ ਵੀ ਕਿੰਨੀ ਖਾਦ ਪਾਉਣੀ ਆ, ਉੱਨੀ ਅਸੀਂ ਖਾਦ ਜਿਹੜੀ ਆ ਫਿਰ ਪਾਉਣੀ ਆ। ਇਸ ਤਰੀਕੇ ਨਾਲ ਜਿਹੜੀ ਕਿ ਖਾਦਾਂ ਦਾ ਸੁਚੱਜਾ ਪ੍ਰਬੰਧ ਹੋ ਜਾਂਦਾ, ਜਿਹੜੀ ਫਸਲ ਆ ਉਹਨੂੰ ਜ਼ਿਆਦਾ ਆਪਾਂ ਖਾਦਾਂ ਨਹੀਂ ਪਾਉਂਦੇ, ਜੇ ਜ਼ਿਆਦਾ ਖਾਦਾਂ ਪਾਵਾਂਗੇ ਲੋੜ ਨਾਲੋਂ ਫਸਲ ਡਿੱਗ ਵੀ ਸਕਦੀ ਹੈ, ਲੋਜਿੰਗ ਹੋ ਜਾਂਦੀ ਹੈ। ਹੁਣ ਗੱਲ ਕਰੀਏ ਆਪਣਾ ਦੂਜੇ ਤੱਤਾਂ ਦੀ, ਕਣਕ ਦੇ ਵਿੱਚ ਕੀ ਹੈ, ਜੇ ਅਸੀਂ ਝੋਨਾ ਕਣਕ ਫਸਲੀ ਚੱਕਰ ਜਿਹੜਾ ਆ ਉਹ ਅਸੀਂ ਰੇਤਲੀ ਜ਼ਮੀਨ 'ਤੇ ਜੇ ਉਹਨੂੰ ਫੋਲੋ ਕਰ ਰਹੇ ਹਾਂ, ਹਲਕੀਆਂ ਜ਼ਮੀਨਾਂ 'ਤੇ ਜੇ ਅਸੀਂ ਝੋਨਾ ਕਣਕ ਫੋਲੋ ਕਰ ਰਹੇ ਹਾਂ ਅਤੇ ਉੱਥੇ ਝੋਨੇ 'ਚ ਕੀ ਹੁੰਦਾ, ਝੋਨੇ ਦੇ ਵਿੱਚ ਕੀ ਮੈਗਨੀਜ਼ ਜਿਹੜਾ ਆ ਉਹ ਥੱਲੇ ਚਲਾ ਜਾਂਦਾ, ਅਤੇ ਜਦੋਂ ਅਸੀਂ ਕਣਕ ਲਾਉਂਦੇ ਹਾਂ ਉਹਦੇ 'ਤੇ ਮੈਗਨੀਜ਼ ਦੀ ਡੈਫੀਸ਼ੈਂਸੀ ਆ ਜਾਂਦੀ ਆ। ਇਹ ਛੋਟਾ ਤੱਤ ਹੈ ਸਾਡਾ, ਪਰ ਇਹ ਜਦੋਂ ਮੈਂ ਕਹਿੰਦਾ ਛੋਟਾ ਤੱਤ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਤੱਤ ਜਿਹੜਾ ਆ ਇਹ ਘੱਟ ਲਾਹੇਵੰਦ ਆ ਜਾਂ ਘੱਟ ਮਾਰੂ ਆ, ਇਹਦੀ ਵੀ ਬੂਟੇ ਨੂੰ ਉੱਨੀ ਲੋੜ ਆ ਜਿੰਨੀ ਨਾਈਟ੍ਰੋਜਨ ਜਾਂ ਫਾਸਫੋਰਸ ਜਾਂ ਪੋਟਾਸ਼ ਤੱਤ ਦੀ ਆ। ਅਤੇ ਇਹ ਜਦੋਂ ਇਹਦੀ ਡੈਫੀਸ਼ੈਂਸੀ ਆ ਜਾਂਦੀ ਹੈ, ਪੱਤੇ ਛੋਟੇ ਰਹਿ ਜਾਂਦੇ ਆ, ਫੋਟੋਸਿੰਥੇਸਿਸ ਹੁੰਦੀ ਨਹੀਂ, ਜਿਹੜਾ ਸਿੱਟਾ ਆ ਉਹ ਝੁਰੜ ਮੁਰੜ ਹੋ ਕੇ ਬਾਹਰ ਨਿਕਲਦਾ, ਉਹਨੂੰ ਬਾਹਰ ਨਿਕਲਣ ਬਹੁਤ ਔਖ ਹੁੰਦੀ ਆ। ਤਾਂ ਉਹਦੀ ਜਿਹੜੀ ਰੋਕਥਾਮ ਹੈ ਜਾਂ ਜਿਹੜੀ ਉਹਦੀ ਕੁਰੈਕਸ਼ਨ ਹੈ ਜਾਂ ਉਹਦੀ ਜਿਹੜੀ ਉਹਨੂੰ ਸਹੀ ਕਰਨ ਵਾਸਤੇ ਸਾਨੂੰ 0.5% ਮੈਗਨੀ ਸਲਫੇਟ ਜਿਹੜਾ ਆ 200 ਲੀਟਰ ਪਾਣੀ ਦੇ ਵਿੱਚ ਪਾ ਕੇ ਕਿੱਲੇ ਦਾ ਸਪਰੇਅ ਕਰਨਾ। ਹੁਣ 0.5 ਲੀਟਰ ਕਿਵੇਂ ਬਣਾਉਣਾ, 0.5 ਕਿਲੋ ਲੈ ਲੈਣਾ, ਉਹਨੂੰ 100 ਲੀਟਰ ਪਾਣੀ 'ਚ ਪਾਉਣਾ, ਪਰ ਕਿੱਲੇ ਦੇ ਉੱਤੇ 200 ਲੀਟਰ ਪਾਣੀ ਨਾਲ ਆਪਾਂ ਸਪਰੇਅ ਕਰਨਾ। ਇਹ ਕਰਨਾ ਕਦੋਂ ਆ, ਹੁਣ ਕਿਸਾਨ ਵੀਰੋ ਇਹ ਬਹੁਤ ਇੰਪੋਰਟੈਂਟ ਗੱਲ ਆ, ਜਦੋਂ ਪਹਿਲਾ ਪਾਣੀ ਲਾਉਣ ਵਾਲਾ ਹੋਵੇ ਉਸ ਤੋਂ 2 ਤੋਂ 4 ਦਿਨ ਪਹਿਲਾਂ ਅਸੀਂ ਪਹਿਲੇ ਪਾਣੀ ਤੋਂ ਇਹ ਸਪਰੇਅ ਕਰ ਦੇਣਾ ਹੈ। ਉਸ ਤੋਂ ਬਾਅਦ ਅਸੀਂ ਇਹਦੇ 2 ਜਾਂ 3 ਸਪਰੇਅ ਜਿਹੜੇ ਹਫ਼ਤੇ ਦੇ ਵਕਫੇ 'ਤੇ ਇਹ ਕਰ ਸਕਦੇ ਹਾਂ। ਇੱਕ ਕਿਸਾਨ ਵੀਰੋ ਹੋਰ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਮੈਂ, ਇੱਥੇ ਆਮ ਤੌਰ ਦੇ ਉੱਤੇ ਝੋਨੇ ਦੇ ਵਿੱਚ ਹੀ ਜ਼ਿੰਕ ਦੀ ਡੈਫੀਸ਼ੈਂਸੀ ਆਉਂਦੀ ਆ, ਕਣਕ ਦੇ ਵਿੱਚ ਇਹਦੀ ਡੈਫੀਸ਼ੈਂਸੀ ਨਹੀਂ ਆਉਂਦੀ। ਕਣਕ ਦੇ ਵਿੱਚ ਜੇ ਫਿਰ ਵੀ ਕਿਤੇ ਡੈਫੀਸ਼ੈਂਸੀ ਆ ਜਾਵੇ ਪੱਤੇ ਜੰਗਾਲੇ ਜਿਹੇ ਹੋ ਜਾਂਦੇ ਆ, ਅਤੇ ਇਸ ਕਰਕੇ ਸਾਨੂੰ ਕਣਕ ਦੇ ਵਿੱਚ ਵੀ 25 ਕਿਲੋ ਜ਼ਿੰਕ ਸਲਫੇਟ ਜਿਹੜਾ ਆ ਜਿਹਨੂੰ ਅਸੀਂ ਜਿਹੜਾ 21% ਵਾਲਾ ਉਹ ਸਾਨੂੰ ਪਾਉਣ ਦੀ ਲੋੜ ਆ। ਜੇ ਉਹ ਜੇ ਉਹ

0: ਜੇ ਉਹ ਪਾ ਦਈਏ ਇੱਕ ਵਾਰੀ ਉਹ 3 ਸਾਲ ਜਿਹੜਾ ਸਾਨੂੰ ਫਿਰ ਪਾਉਣ ਦੀ ਲੋੜ ਨਹੀਂ ਪੈਂਦੀ। ਇਵੇਂ ਜਿਵੇਂ ਕੁਛ ਤੌੜੀਆਂ ਦੇ ਵਿੱਚ ਸਲਫਰ ਦੀ ਡੈਫੀਸ਼ੈਂਸੀ ਆਉਂਦੀ ਹੈ, ਜੇ ਜਿੱਥੇ ਅਸੀਂ ਡਾਇਆ ਵਰਤਿਆ ਤਾਂ ਉਸ ਕੇਸ ਦੇ ਵਿੱਚ ਕੀ ਹੈ, ਅਸੀਂ ਵੈਸੇ ਤਾਂ ਇਹ ਪ੍ਰੈਫਰ ਕਰਾਂਗੇ ਵੀ ਫਾਸਫੋਰਸ ਤੱਤ ਜਿਹੜਾ ਆ ਇਹ ਜਿਹੜਾ ਸਿੰਗਲ ਸੁਪਰ ਫਾਸਫੇਟ ਤੋਂ ਵਰਤਿਆ ਜਾਵੇ, ਪਰ ਜੇ ਨਹੀਂ ਅਸੀਂ ਵਰਤਿਆ, ਜੇ ਅਸੀਂ ਡਾਏ ਤੋਂ ਫਾਸਫੋਰਸ ਪਾਈ ਹੈ ਤਾਂ ਸਾਨੂੰ 100 ਕਿਲੋ ਜਿਹੜੀ ਜਿਪਸਮ ਹੈ ਪ੍ਰਤੀ ਏਕੜ ਪਾਉਣ ਦੀ ਲੋੜ ਪਊਗੀ। ਹੁਣ ਜੇ ਗੱਲ ਕਰੀਏ ਤੇਲ ਬੀਜ ਫਸਲਾਂ ਦੀ, ਹੁਣ ਕਿਉਂ ਕਣਕ ਇੱਕ ਮੈਂ ਜਿੱਦਾਂ ਗੱਲ ਕੀਤੀ, ਕਣਕ ਸਾਡੀ ਸਭ ਤੋਂ ਇੰਪੋਰਟੈਂਟ ਜਿਹੜੀ ਹਾੜੀ ਦੀ ਫਸਲ ਆ, ਅਗਲੀਆਂ ਜਿਹੜੀਆਂ ਹੈਗੀਆਂ ਤੇਲ ਬੀਜ ਫਸਲਾਂ ਉਹਦੇ 'ਚ ਕੀ ਹੈ, ਤੋਰੀਆ, ਗੋਭੀ ਸਰੋਂ ਆ, ਕਨੋਲਾ ਸਰੋਂ ਆ, ਇਹਦੇ 'ਚ ਕੀ ਹੈ, ਅਸੀਂ ਕਹਿੰਦੇ ਹਾਂ ਵੀ ਇਹਨਾਂ ਜਿਹੜੀਆਂ ਤੇਲ ਬੀਜ ਫਸਲਾਂ ਇਹਦੇ 'ਚ ਜਿਹੜਾ ਆ ਸਾਡਾ 45 ਕਿਲੋ ਨਾਈਟ੍ਰੋਜਨ ਅਤੇ 12 ਕਿਲੋ ਜਿਹੜਾ, ਜਾਂ ਜੇ ਕਹਿ ਲਓ ਗੱਲ ਕਰੀਏ 90 ਕਿਲੋ ਯੂਰੀਆ ਅਤੇ 75 ਕਿਲੋ ਜਿਹੜੀ ਹੈ ਸੁਪਰ ਫਾਸਫੇਟ ਪਾਉਣ ਦੀ ਲੋੜ ਆ। ਪਰ ਇਹਦੇ 'ਚ ਜਿਹੜਾ ਆ ਇੱਕ ਇੱਥੇ ਗੱਲ ਜਿਹੜੀ ਆ ਇਹ ਪ੍ਰਤੀ ਏਕੜ ਦੀ ਮੈਂ ਗੱਲ ਕਰ ਰਿਹਾ, ਇਹ 90 ਕਿਲੋ ਯੂਰੀਆ ਅਤੇ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾਈਏ ਇਹਨਾਂ, ਇਹ ਕਿਉਂਕਿ ਇਹ ਤੇਲ ਬੀਜ ਫਸਲਾਂ 'ਚ ਕੀ ਹੈ, ਇਹ ਸਲਫਰ ਇੱਕ ਜਿਹੜਾ ਇਹਨਾਂ ਦੇ ਤੇਲ ਵਧਾਉਣ 'ਚ ਬਹੁਤ ਵਾਧਾ ਕਰਦਾ, ਤਾਂ ਇਸ ਕਰਕੇ ਸਾਨੂੰ ਜਿਹੜਾ ਹੈ ਤੇਲ ਬੀਜਾਂ ਦੇ ਵਿੱਚ ਜੇ ਅਸੀਂ ਫਾਸਫੋਰਸ ਤੱਤ ਹੈ ਉਹਨੂੰ ਸਾਨੂੰ ਸਿੰਗਲ ਸੁਪਰ ਫਾਸਫੇਟ ਜਿਹੜੀਆਂ ਸੁਪਰ ਖਾਦਾਂ ਆ ਉਹ ਪਾ ਕੇ ਹੀ ਆਪਾਂ ਨੂੰ ਉਹਨੂੰ ਸਪਲਾਈ ਕਰਨਾ ਚਾਹੀਦਾ। ਇਵੇਂ ਜਿਵੇਂ ਕਿਸਾਨ ਵੀਰੋ ਅਗਲੀ ਫਸਲ ਜਿਹੜੀ ਸਾਡੀ ਪੱਠਿਆਂ ਵਾਸਤੇ ਆਪਾਂ ਵਰਤਦੇ ਹਾਂ ਉਹ ਹਾੜੀ ਦੇ ਵਿੱਚ ਹੈਗੀ ਹੈ ਬਰਸੀਮ। ਬਰਸੀਮ ਨੂੰ ਕੀ ਹੈ ਵੀ ਸਾਨੂੰ ਚਾਹੀਦਾ ਵੀ 6 ਟਨ ਜਿਹੜਾ ਆਪਣਾ ਰੂੜੀ ਪਾ ਦਈਏ ਅਤੇ 125 ਕਿਲੋ ਜਿਹੜਾ ਆ ਸੁਪਰ ਪਾ ਦਈਏ ਪ੍ਰਤੀ ਕਿੱਲੇ ਦਾ। ਜੇ ਅਸੀਂ ਨਹੀਂ ਇਹ ਪਾ ਸਕੇ ਤਾਂ ਫਿਰ ਸਾਨੂੰ 22 ਕਿਲੋ ਯੂਰੀਆ ਪਾਉਣ ਦੀ ਲੋੜ ਆ ਅਤੇ ਨਾਲ ਜਿਹੜਾ ਆ ਫਾਸਫੋਰਸ ਤੱਤ ਪਾਉਣ ਦੀ ਲੋੜ ਆ, ਜਿੱਦਾਂ ਮੈਂ ਆਖਿਆ 125 ਕਿਲੋ ਸਿੰਗਲ ਸੁਪਰ ਫਾਸਫੇਟ। ਇਹ ਸਾਡਾ ਪਸ਼ੂਆਂ ਦੇ ਚਾਰੇ ਲਈ ਬਹੁਤ ਇੰਪੋਰਟੈਂਟ ਫਸਲ ਹੈ। ਹੁਣ ਇਹਦੀ ਜੇ ਗੱਲ ਕਰੀਏ ਇਹਦੇ ਵਿੱਚ ਵੀ ਕਿਸਾਨ ਵੀਰੋ ਜੇ ਜਿੱਦਾਂ ਮੈਂ ਪਹਿਲਾਂ ਕਣਕ ਵਿੱਚ ਦੱਸਿਆ ਵੀ ਮੈਗਨੀਜ਼ ਦੀ ਡੈਫੀਸ਼ੈਂਸੀ ਆ ਜਾਂਦੀ ਹੈ, ਇਵੇਂ ਜਿਵੇਂ ਜਿੱਥੇ ਜਿਹੜਾ ਹਲਕੀਆਂ ਜ਼ਮੀਨਾਂ ਆ ਉੱਥੇ ਜੇ ਅਸੀਂ ਗੱਲ ਕਰੀਏ ਵੀ ਝੋਨੇ ਤੋਂ ਬਾਅਦ ਅਸੀਂ ਬਰਸੀਮ ਲਾ ਲਿਆ ਉੱਥੇ ਝੋਨੇ ਦੇ ਵਿੱਚ ਜਿਹੜਾ ਉਹ ਹੈ ਉਹ ਥੱਲੇ ਨਿਕਲ ਜਾਂਦਾ ਤਾਂ ਇਹਦੇ ਵਿੱਚ ਵੀ ਮੈਗਨੀਜ਼ ਦੀ ਡੈਫੀਸ਼ੈਂਸੀ ਆ ਜਾਂਦੀ ਹੈ। ਇਹਦੇ ਉੱਤੇ ਲਾਲ ਜੇ ਪੱਤੇ ਦੇ ਉੱਤੇ ਲਾਲ ਧੱਬੇ ਬਣ ਜਾਂਦੇ ਆ ਜਿਹੜੇ ਸਾਨੂੰ ਦੱਸਦੇ ਆ ਵੀ ਇਹਦੇ 'ਚ ਬਰਸੀਮ ਦੇ ਵਿੱਚ ਮੈਗਨੀਜ਼ ਦੀ ਡੈਫੀਸ਼ੈਂਸੀ ਹੈ। ਇਹਦੇ 'ਚ ਵੀ ਇੱਦਾਂ ਹੀ ਕਰਨਾ ਆਪਾਂ, ਜਿੱਦਾਂ ਆਪਾਂ ਕਣਕ 'ਚ ਦੱਸਿਆ ਸੀ 0.5% ਮੈਗਨੀ ਸਲਫੇਟ ਦਾ ਘੋਲ ਆ ਜਿਹੜਾ 200 ਲੀਟਰ ਪਾਣੀ ਦੇ ਵਿੱਚ ਪਾ ਕੇ ਇਹ ਅਸੀਂ ਪ੍ਰਤੀ ਏਕੜ ਨੂੰ ਸਪਰੇਅ ਕਰ ਦੇਣਾ। ਇੱਕ ਗੱਲ ਮੈਂ ਇੱਥੇ ਹੋਰ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਉਹ ਜੋ ਜਿਹੜੀਆਂ ਫਸਲਾਂ ਦੇ ਉੱਤੇ ਗੰਢਾਂ ਬਣਦੀਆਂ ਜਿਹੜੀਆਂ ਹਵਾ ਦੇ ਵਿੱਚ ਉਹ ਨਾਈਟ੍ਰੋਜਨ ਫਿਕਸ ਕਰਦੀਆਂ ਜਿਵੇਂ ਦਾਲਾਂ ਹੋਈਆਂ ਜਾਂ ਬਰਸੀਮ ਹੋਈ, ਇਹਨਾਂ ਦੇ ਵਿੱਚ ਫਲੀਦਾਰ ਫਸਲਾਂ ਖਾਸ ਕਰਕੇ ਇਹਨਾਂ ਦੇ ਵਿੱਚ ਜਿੰਨੀ ਸਿਫਾਰਿਸ਼ ਕੀਤੀ ਖਾਦ ਆ ਉਸ ਤੋਂ ਜੇ ਜ਼ਿਆਦਾ ਖਾਦ ਪਾਓਗੇ ਤਾਂ ਉਹਦੀ ਜਿਹੜੀ ਹੈ ਹਵਾ ਦੇ ਵਿੱਚੋਂ ਨਾਈਟ੍ਰੋਜਨ ਫਿਕਸ ਕਰਨ ਦੀ ਜਿਹੜੀ ਉਹਦੀ ਸ਼ਕਤੀ ਹੈ ਸਮਰੱਥਾ ਉਹ ਘੱਟ ਜਾਣੀ ਹੈ। ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਫਲੀਦਾਰ ਫਸਲਾਂ ਦੇ ਵਿੱਚ ਸਿਰਫ ਇੱਕ ਅਸੀਂ ਸਟਾਰਟਰ ਡੋਜ਼ ਕਹਿੰਦੇ ਹਾਂ ਉਹ ਤੁਸੀਂ ਆਪਣਾ ਉਹਨਾਂ ਨੂੰ ਪਾ ਸਕਦੇ ਹਾਂ, ਅਦਰਵਾਈਜ਼ ਉਹਨੂੰ ਪਾਉਣ ਦੀ ਲੋੜ ਨਹੀਂ।
1: ਹਾਂਜੀ ਸੰਧੂ ਸਾਹਿਬ ਜੀ,
2: ਫਿਰ ਕੱਲ੍ਹ ਦਾ ਪ੍ਰੋਗਰਾਮ ਦੱਸਿਆ ਸ਼ਿੰਗਾਰਾ ਜੀ,
1: ਹਾਂ ਦੱਸਣਾ ਪੈਣਾ ਜੀ।
2: ਕੱਲ੍ਹ ਨੂੰ ਸਵੇਰੇ 6:30 ਵਜੇ ਖੇਤੀਬਾੜੀ ਵਿੱਚ ਖੇਤੀ ਮਸ਼ੀਨਰੀ ਦੀ ਸੰਭਾਲ ਬਾਰੇ ਗੱਲਾਂ ਬਾਤਾਂ ਕਰਾਂਗੇ
1: ਜੀ,
2: ਅਤੇ ਸ਼ਾਮਾਂ ਨੂੰ 6:30 ਵਜੇ ਕਿਸਾਨ ਵਾਣੀ ਪ੍ਰੋਗਰਾਮ ਹੋਏਗਾ ਜੀ।
1: ਅੱਛਾ ਜੀ,
2: ਅਤੇ ਮੌਸਮ ਦੇ ਵਿੱਚ ਤਬਦੀਲੀ ਥੋੜ੍ਹੀ ਜਿਹੀ ਦੇਖਣ 'ਚ ਆ ਰਹੀ ਹੈਗੀ,
1: ਠੰਡਾ ਹੋ ਗਿਆ ਮੌਸਮ ਹੁਣ,
2: ਹਾਂ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਪੈਣ ਦੀ ਸੰਭਾਵਨਾ ਹੈਗੀ
1: ਜੀ,
2: ਅਤੇ ਕੀ ਲੱਗਦਾ ਫਿਰ ਆਪਾਂ
1: ਚੱਲੀਏ ਜੀ ਫਿਰ
2: ਜੈ

ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100

ਸਟਾਰੇ 8 ਮੈਗਾਹਰਟਸ, ਐਫ ਐਮ ਬੈਂਡ 100.9 ਮੈਗਾਹਰਟਸ ਅਤੇ ਡੀ ਟੀ ਐਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 7:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਜਨ ਸੇਵਾ ਸੇ ਦੰਦ ਸੇਵਾ 'ਤੇ, ਮਾਫ਼ ਕਰਨਾ, ਜਨ ਸੇਵਾ ਸੇ ਦੇਸ਼ ਸੇਵਾ 'ਤੇ ਅਧਾਰਿਤ ਵਿਸ਼ੇਸ਼ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।

ਹੈ ਲੋੜ ਤੋਂ ਬਿਨਾਂ ਪਲਾਸਟਿਕ ਦੀ ਵਰਤੋਂ ਤੋਂ ਇਨਕਾਰ। ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ ਤਾਂ ਕੱਪੜੇ ਜਾਂ ਜੂਟ ਦਾ ਥੈਲਾ ਆਪਣੇ ਨਾਲ ਲੈ ਕੇ ਜਾ ਸਕਦੇ ਹਾਂ। ਪਾਣੀ ਲਈ ਵਾਰ ਵਾਰ ਵਰਤੀ ਜਾ ਸਕਣ ਵਾਲੀ ਬੋਤਲ ਵਰਤੀ ਜਾ ਸਕਦੀ ਹੈ। ਸਮਾਗਮਾਂ ਵਿੱਚ ਇੱਕ ਵਾਰਗੀ ਪਲਾਸਟਿਕ ਦੇ ਸਮਾਨ ਦੀ ਥਾਂ ਦੁਬਾਰਾ ਵਰਤੇ ਜਾ ਸਕਣ ਵਾਲੇ ਬਰਤਨ ਵਰਤੇ ਜਾ ਸਕਦੇ ਹਨ। ਛੋਟੀਆਂ ਛੋਟੀਆਂ ਆਦਤਾਂ ਮਿਲ ਕੇ ਵੱਡਾ ਬਦਲਾਅ ਪੈਦਾ ਕਰਦੀਆਂ ਹਨ। ਸਵੱਛ ਭਾਰਤ ਦਾ ਸੁਪਨਾ ਸਿਰਫ ਸਰਕਾਰੀ ਯੋਜਨਾਵਾਂ ਨਾਲ ਪੂਰਾ ਨਹੀਂ ਹੋ ਸਕਦਾ। ਇਸ ਸੁਪਨੇ ਨੂੰ ਲੋਕ ਅੰਦੋਲਨ ਬਣਾਉਣਾ ਪਵੇਗਾ। ਜਦੋਂ ਬੱਚਾ ਆਪਣੇ ਸਕੂਲ ਵਿੱਚ ਕੂੜਾ ਕੂੜੇਦਾਨ ਵਿੱਚ ਪਾਉਂਦਾ ਹੈ, ਜਦੋਂ ਮਾਂ ਬਾਜ਼ਾਰ ਜਾਣ ਸਮੇਂ ਕੱਪੜੇ ਦਾ ਥੈਲਾ ਨਾਲ ਲੈ ਜਾਂਦੀ ਹੈ, ਜਦੋਂ ਦੁਕਾਨਦਾਰ ਬੇਲੋੜੀ ਪਲਾਸਟਿਕ ਦੀ ਥੈਲੀ ਦੇਣ ਤੋਂ ਪਰਹੇਜ਼ ਕਰਦਾ ਹੈ, ਜਦੋਂ ਨੌਜਵਾਨ ਆਪਣੇ ਮੁਹੱਲੇ ਦੀ ਸਫਾਈ ਲਈ ਲੋਕਾਂ ਨੂੰ ਜਾਗਰੂਕ ਕਰਦੇ ਹਨ, ਤਦੋਂ ਸਵੱਛਤਾ ਇੱਕ ਨਾਰਾ ਨਹੀਂ ਰਹਿੰਦੀ, ਸਗੋਂ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਇਸ ਕਾਰਜ ਵਿੱਚ ਸਕੂਲਾਂ ਅਤੇ ਕਾਲਜਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਬੱਚਿਆਂ ਨੂੰ ਸਿਰਫ ਕਿਤਾਬਾਂ ਵਿੱਚ ਵਾਤਾਵਰਣ ਸੰਭਾਲ ਬਾਰੇ ਪੜ੍ਹਾਉਣਾ ਕਾਫੀ ਨਹੀਂ, ਉਹਨਾਂ ਨੂੰ ਅਮਲ ਰਾਹੀਂ ਸਿਖਾਉਣ ਦੀ ਲੋੜ ਹੈ। ਸਕੂਲਾਂ ਵਿੱਚ ਕੂੜੇ ਦੀ ਛਾਂਟੀ, ਦੁਬਾਰਾ ਵਰਤੋਂ, ਰੀਸਾਈਕਲਿੰਗ ਅਤੇ ਪਲਾਸਟਿਕ ਦੀ ਘੱਟ ਵਰਤੋਂ ਬਾਰੇ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ। ਜਿਹੜੀ ਗੱਲ ਬਚਪਨ ਵਿੱਚ ਆਦਤ ਬਣ ਜਾਂਦੀ ਹੈ ਉਹ ਸਾਰੀ ਉਮਰ ਨਾਲ ਚੱਲਦੀ ਹੈ। ਸਾਡੇ ਧਾਰਮਿਕ ਅਤੇ ਸਮਾਜਿਕ ਸਥਾਨ ਵੀ ਇਸ ਜਾਗਰੂਕਤਾ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਲੰਗਰ, ਮੇਲੇ, ਧਾਰਮਿਕ ਸਮਾਗਮ ਅਤੇ ਹੋਰ ਲੋਕ ਇਕੱਠ ਅਜਿਹੇ ਮੌਕੇ ਹਨ ਜਿੱਥੇ ਲੱਖਾਂ ਲੋਕਾਂ ਤੱਕ ਸਵੱਛਤਾ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਪਹੁੰਚ ਸਕਦਾ ਹੈ। ਜੇਕਰ ਅਸੀਂ ਇਹਨਾਂ ਮੌਕਿਆਂ 'ਤੇ ਇੱਕ ਵਾਰਗੀ ਪਲਾਸਟਿਕ ਦੀ ਵਰਤੋਂ ਘਟਾਈਏ ਅਤੇ ਕੂੜੇ ਦੀ ਢੁੱਕਵੀਂ ਸੰਭਾਲ ਕਰੀਏ ਤਾਂ ਇਸ ਦਾ ਸਮਾਜ 'ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਫਾਈ ਦੀ ਸ਼ੁਰੂਆਤ ਆਪਣੇ ਘਰ ਤੋਂ ਹੁੰਦੀ ਹੈ। ਅਸੀਂ ਅਕਸਰ ਆਪਣੇ ਘਰ ਨੂੰ ਤਾਂ ਸਾਫ਼ ਰੱਖਦੇ ਹਾਂ ਪਰ ਘਰ ਦੇ ਬਾਹਰ ਕੂੜਾ ਸੁੱਟਣ ਵਿੱਚ ਹਿਚਕਿਚਾਉਂਦੇ ਨਹੀਂ। ਇਹ ਸੋਚ ਬਦਲਣੀ ਪਵੇਗੀ। ਗਲੀ ਵੀ ਸਾਡੀ ਹੈ, ਸੜਕ ਵੀ ਸਾਡੀ ਹੈ, ਪਾਰਕ ਵੀ ਸਾਡਾ ਹੈ, ਦਰਿਆ ਵੀ ਸਾਡਾ ਹੈ ਅਤੇ ਇਹ ਧਰਤੀ ਵੀ ਸਾਡੀ ਸਾਂਝੀ ਵਿਰਾਸਤ ਹੈ। ਇੱਕ ਜ਼ਿੰਮੇਵਾਰ ਨਾਗਰਿਕ ਉਹ ਨਹੀਂ ਜੋ ਸਿਰਫ ਆਪਣੇ ਘਰ ਦੀ ਸਫਾਈ ਕਰੇ, ਜ਼ਿੰਮੇਵਾਰ ਨਾਗਰਿਕ ਉਹ ਹੈ ਜੋ ਜਨਤਕ ਥਾਂ ਨੂੰ ਵੀ ਆਪਣੀ ਥਾਂ ਸਮਝੇ। ਇਸ ਦੇ ਨਾਲ ਹੀ ਸਾਨੂੰ ਕੂੜੇ ਦੀ ਛਾਂਟੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਰੱਖਣ ਨਾਲ ਕੂੜੇ ਦੀ ਸੰਭਾਲ ਅਤੇ ਰੀਸਾਈਕਲਿੰਗ ਦੀ ਪ੍ਰਕਿਰਿਆ ਸੁਚੱਜੀ ਬਣ ਸਕਦੀ ਹੈ। ਪਲਾਸਟਿਕ ਅਤੇ ਹੋਰ ਰੀਸਾਈਕਲ ਹੋਣ ਵਾਲੀਆਂ ਵਸਤੂਆਂ ਨੂੰ ਉਚਿਤ ਢੰਗ ਨਾਲ ਇਕੱਠਾ ਕਰਨਾ ਵੀ ਬਹੁਤ ਜ਼ਰੂਰੀ ਹੈ। ਪਰ ਸਵਾਲ ਇਹ ਹੈ ਕਿ ਅਸੀਂ ਪੂਰੀ ਤਰ੍ਹਾਂ ਪਲਾਸਟਿਕ ਤੋਂ ਮੁਕਤ ਹੋ ਸਕਦੇ ਹਾਂ? ਵਿਹਾਰਕ ਤੌਰ 'ਤੇ ਦੇਖਿਆ ਜਾਵੇ ਤਾਂ ਹਰ ਕਿਸਮ ਦੇ ਪਲਾਸਟਿਕ ਨੂੰ ਇੱਕੋ ਢੰਗ ਨਾਲ ਛੱਡਣਾ ਹਰ ਸਥਿਤੀ ਵਿੱਚ ਸੰਭਵ ਨਹੀਂ। ਆਧੁਨਿਕ ਜੀਵਨ ਵਿੱਚ ਪਲਾਸਟਿਕ ਦੇ ਕਈ ਉਪਯੋਗ ਹਨ। ਇਸ ਲਈ ਸਾਡਾ ਪਹਿਲਾ ਟੀਚਾ ਉਹ ਪਲਾਸਟਿਕ ਘਟਾਉਣਾ ਹੋਣਾ ਚਾਹੀਦਾ ਹੈ ਜਿਸ ਤੋਂ ਅਸੀਂ ਆਸਾਨੀ ਨਾਲ ਬਚ ਸਕਦੇ ਹਾਂ, ਖਾਸ ਕਰਕੇ ਇੱਕ ਵਾਰਗੀ ਅਤੇ ਬੇਲੋੜੀ ਵਰਤੋਂ ਵਾਲਾ ਪਲਾਸਟਿਕ। ਇਹ ਸੋਚ ਸਾਨੂੰ ਇੱਕ ਮਹੱਤਵਪੂਰਨ ਸਿਧਾਂਤ ਸਿਖਾਉਂਦੀ ਹੈ, ਘੱਟ ਵਰਤੋਂ, ਮੁੜ ਵਰਤੋਂ ਅਤੇ ਠੀਕ ਤਰੀਕੇ ਨਾਲ ਨਿਪਟਾਰਾ। ਸਵੱਛਤਾ ਦਾ ਅਰਥ ਸਿਰਫ ਬਾਹਰਲੀ ਗੰਦਗੀ ਦੂਰ ਕਰਨਾ ਨਹੀਂ, ਇਹ ਸੋਚ ਦੀ ਸਫਾਈ ਵੀ ਹੈ। ਜਦੋਂ ਅਸੀਂ ਇਹ ਸੋਚਣਾ ਸ਼ੁਰੂ ਕਰਦੇ ਹਾਂ ਕਿ ਮੇਰੇ ਵੱਲੋਂ ਸੁੱਟੀ ਗਈ ਵਸਤੂ ਕਿਸੇ ਹੋਰ ਲਈ ਵੱਡੀ ਸਮੱਸਿਆ ਨਾ ਬਣ ਜਾਵੇ, ਤਦੋਂ ਨਾਗਰਿਕ ਜ਼ਿੰਮੇਵਾਰੀ ਦੀ ਅਸਲ ਸ਼ੁਰੂਆਤ ਹੁੰਦੀ ਹੈ। ਅੱਜ ਸਾਡੇ ਸਾਹਮਣੇ ਵਾਤਾਵਰਣ ਦੀ ਰੱਖਿਆ ਦਾ ਸਵਾਲ ਕੇਵਲ ਆਉਣ ਵਾਲੀਆਂ ਪੀੜ੍ਹੀਆਂ ਦਾ ਸਵਾਲ ਨਹੀਂ ਰਿਹਾ, ਇਹ ਸਾਡੇ ਵਰਤਮਾਨ ਜੀਵਨ ਨਾਲ ਵੀ ਜੁੜਿਆ ਹੋਇਆ ਹੈ। ਸਾਫ਼ ਗਲੀਆਂ, ਸਾਫ਼ ਪਾਣੀ, ਸਾਫ਼ ਹਵਾ ਅਤੇ ਸਾਫ਼ ਜਨਤਕ ਸਥਾਨ ਸਾਡੇ ਜੀਵਨ ਦੀ ਗੁਣਵੱਤਾ ਨਾਲ ਸਿੱਧੇ ਤੌਰ 'ਤੇ ਜੁੜੇ ਹਨ। ਸਾਨੂੰ ਆਪਣੇ ਬੱਚਿਆਂ ਨੂੰ ਅਜਿਹਾ ਭਾਰਤ ਦੇਣਾ ਹੈ ਜਿੱਥੇ ਉਹ ਦਰਿਆ ਨੂੰ ਕੂੜੇ ਨਾਲ ਨਹੀਂ ਪਾਣੀ ਨਾਲ ਪਛਾਣਨ, ਜਿੱਥੇ ਪਾਰਕ ਪਲਾਸਟਿਕ ਦੀਆਂ ਥੈਲੀਆਂ ਨਾਲ ਨਹੀਂ ਹਰਿਆਲੀਆਂ ਨਾਲ ਭਰੇ ਹੋਣ, ਜਿੱਥੇ ਸੜਕਾਂ ਦੇ ਕਿਨਾਰੇ ਕੂੜੇ ਦੇ ਢੇਰ ਨਹੀਂ ਸਾਫ਼ ਸੁਥਰਾ ਵਾਤਾਵਰਣ ਹੋਵੇ ਅਤੇ ਜਿੱਥੇ ਸਫਾਈ ਕਿਸੇ ਇੱਕ ਦਿਨ ਦੀ ਮੁਹਿੰਮ ਨਹੀਂ ਸਗੋਂ ਰੋਜ਼ਾਨਾ ਜੀਵਨ ਦੀ ਸੰਸਕ੍ਰਿਤੀ ਹੋਵੇ। ਇਸ ਲਈ ਅੱਜ ਲੋੜ ਹੈ ਕਿ ਅਸੀਂ ਸਿਰਫ ਸਰਕਾਰ ਵੱਲ ਨਾ ਵੇਖੀਏ, ਸਰਕਾਰ ਆਪਣਾ ਕੰਮ ਕਰੇ, ਸਥਾਨਕ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭਾਉਣ, ਉਦਯੋਗ ਵਾਤਾਵਰਣ ਅਨੁਕੂਲ ਤਰੀਕੇ ਨਾਲ ਅਪਣਾਉਣ, ਪਰ ਆਮ ਨਾਗਰਿਕ ਵੀ ਆਪਣੀ ਭੂਮਿਕਾ ਨੂੰ ਸਮਝੇ। ਆਓ ਅਸੀਂ ਕੁਝ ਸਧਾਰਨ ਸੰਕਲਪ ਕਰੀਏ। ਜਿੱਥੇ ਸੰਭਵ ਹੋਵੇ ਇੱਕ ਵਾਰਗੀ ਪਲਾਸਟਿਕ ਤੋਂ ਪਰਹੇਜ਼ ਕਰਾਂਗੇ, ਬਾਜ਼ਾਰ ਜਾਂਦੇ ਸਮੇਂ ਆਪਣਾ ਥੈਲਾ ਨਾਲ ਲੈ ਕੇ ਜਾਵਾਂਗੇ, ਕੂੜਾ ਸੜਕਾਂ, ਨਾਲੀਆਂ ਜਾਂ ਖੁੱਲ੍ਹੀਆਂ ਥਾਵਾਂ 'ਤੇ ਨਹੀਂ ਸੁੱਟਾਂਗੇ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਾਂਗੇ, ਵਸਤੂ ਖਰੀਦਣ ਤੋਂ ਪਹਿਲਾਂ ਸੋਚਾਂਗੇ ਕਿ ਇਸ ਦੀ ਸੱਚਮੁੱਚ ਲੋੜ ਹੈ ਆਪਣੇ ਪਰਿਵਾਰ

0: ਪਰਿਵਾਰ ਅਤੇ ਬੱਚਿਆਂ ਨੂੰ ਸਫਾਈ ਅਤੇ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਾਂਗੇ ਅਤੇ ਸਭ ਤੋਂ ਵੱਧ ਅਸੀਂ ਖੁਦ ਉਹ ਉਦਾਹਰਣ ਬਣਾਂਗੇ ਜਿਸ ਨੂੰ ਦੇਖ ਕੇ ਦੂਜੇ ਵੀ ਪ੍ਰੇਰਿਤ ਹੋਣ ਕਿਉਂਕਿ ਬਦਲਾਅ ਭਾਸ਼ਣਾਂ ਨਾਲ ਨਹੀਂ ਆਦਤਾਂ ਨਾਲ ਆਉਂਦਾ ਹੈ ਅਤੇ ਇਹ ਕਹਿਣਾ ਉਚਿਤ ਹੋਵੇਗਾ ਕਿ ਸਵੱਛ ਭਾਰਤ ਕੇਵਲ ਇੱਕ ਸਾਫ਼ ਭਾਰਤ ਦਾ ਸੁਪਨਾ ਨਹੀਂ ਇਹ ਇੱਕ ਜ਼ਿੰਮੇਵਾਰ ਭਾਰਤ ਦਾ ਸੁਪਨਾ ਹੈ ਅਜਿਹਾ ਭਾਰਤ ਜਿੱਥੇ ਵਿਕਾਸ ਅਤੇ ਕੁਦਰਤ ਇੱਕ ਦੂਜੇ ਦੇ ਵਿਰੋਧੀ ਨਹੀਂ ਸਗੋਂ ਸਾਥੀ ਹੋਣ ਜਿੱਥੇ ਸਹੂਲਤ ਦੇ ਨਾਲ ਜ਼ਿੰਮੇਵਾਰੀ ਵੀ ਹੋਵੇ ਅਤੇ ਅਧਿਕਾਰਾਂ ਦੇ ਨਾਲ ਫਰਜ਼ਾਂ ਦੀ ਸਮਝ ਵੀ ਹੋਵੇ ਪਲਾਸਟਿਕ ਦੀ ਥੈਲੀ ਨੂੰ ਛੱਡਣਾ ਸ਼ਾਇਦ ਸਾਨੂੰ ਬਹੁਤ ਛੋਟਾ ਕਦਮ ਲੱਗੇ ਪਰ ਸਮਾਜ ਵਿੱਚ ਲੱਖਾਂ ਲੋਕ ਜਦੋਂ ਇਹੋ ਜਿਹਾ ਛੋਟਾ ਕਦਮ ਚੁੱਕਦੇ ਹਨ ਤਾਂ ਉਹੀ ਕਦਮ ਇੱਕ ਵੱਡੀ ਤਬਦੀਲੀ ਦਾ ਰਾਹ ਬਣ ਜਾਂਦਾ ਹੈ ਅਸਲ ਗੱਲ ਇਹ ਹੈ ਕਿ ਅਸੀਂ ਆਪਣੇ ਘਰ ਤੋਂ ਬਾਹਰ ਨਿਕਲ ਕੇ ਆਪਣੇ ਆਲੇ ਦੁਆਲੇ ਨੂੰ ਕਿੰਨਾ ਆਪਣਾ ਸਮਝਦੇ ਹਾਂ ਅਸੀਂ ਅਕਸਰ ਕਹਿੰਦੇ ਹਾਂ ਸਾਡਾ ਦੇਸ਼ ਸਾਫ਼ ਹੋਣਾ ਚਾਹੀਦਾ ਪਰ ਕੀ ਇਸ ਗੱਲ ਨੂੰ ਇੱਕ ਸਵਾਲ ਵਿੱਚ ਬਦਲ ਕੇ ਵੇਖੀਏ ਕਿ ਮੈਂ ਆਪਣੇ ਹਿੱਸੇ ਦੀ ਸਫਾਈ ਕਰ ਰਿਹਾ ਹਾਂ ਜੇ ਹਰ ਵਿਅਕਤੀ ਇਹ ਸਵਾਲ ਆਪਣੇ ਆਪ ਨੂੰ ਪੁੱਛੇ ਅਤੇ ਉਸਦਾ ਜਵਾਬ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਵਿੱਚ ਦੇਵੇ ਤਾਂ ਸਵੱਛ ਭਾਰਤ ਦਾ ਸੁਪਨਾ ਸਿਰਫ ਨਾਰਾ ਨਹੀਂ ਰਹੇਗਾ ਸਗੋਂ ਸਾਡੀ ਜੀਵਨ ਸ਼ੈਲੀ ਬਣ ਜਾਵੇਗਾ ਸਫਾਈ ਦੀ ਸ਼ੁਰੂਆਤ ਕਿਸੇ ਵੱਡੀ ਮੁਹਿੰਮ ਨਾਲ ਨਹੀਂ ਹੁੰਦੀ ਇਹ ਸ਼ੁਰੂ ਹੁੰਦੀ ਹੈ ਇੱਕ ਛੋਟੀ ਜਿਹੀ ਆਦਤ ਤੋਂ ਕੂੜਾ ਡਸਟਬਿਨ ਵਿੱਚ ਪਾਉਣ ਤੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਨ ਤੋਂ ਬਾਜ਼ਾਰ ਜਾਂਦੇ ਸਮੇਂ ਆਪਣਾ ਕੱਪੜੇ ਦਾ ਥੈਲਾ ਨਾਲ ਲੈ ਕੇ ਜਾਣ ਤੋਂ ਇੱਕ ਵਾਰ ਵਰਤ ਕੇ ਸੁੱਟ ਦੇਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ਦੀ ਥਾਂ ਮੁੜ ਵਰਤੋਂ ਯੋਗ ਚੀਜ਼ਾਂ ਅਪਣਾਉਣ ਤੋਂ ਅਤੇ ਸਭ ਤੋਂ ਵੱਡੀ ਗੱਲ ਦੂਜਿਆਂ ਦੀ ਉਡੀਕ ਕਰਨ ਦੀ ਬਜਾਏ ਖੁਦ ਪਹਿਲ ਕਰਨ ਤੋਂ ਅਸੀਂ ਸੋਚਦੇ ਹਾਂ ਕਿ ਮੇਰੇ ਵੱਲੋਂ ਸੁੱਟਿਆ ਇੱਕ ਪਲਾਸਟਿਕ ਦਾ ਲਿਫਾਫਾ ਕੀ ਫਰਕ ਪਾ ਦੇਵੇਗਾ ਪਰ ਜੇ ਇਹ ਸੋਚ ਲੱਖਾਂ ਲੋਕਾਂ ਦੀ ਹੋਵੇ ਤਾਂ ਸੋਚੋ ਇੱਕ ਦਿਨ ਵਿੱਚ ਕਿੰਨਾ ਪਲਾਸਟਿਕ ਸਾਡੇ ਆਲੇ ਦੁਆਲੇ ਇਕੱਠਾ ਹੋ ਸਕਦਾ ਹੈ ਇਸ ਦੇ ਉਲਟ ਜੋ ਲੱਖਾਂ ਲੋਕ ਇਹ ਫੈਸਲਾ ਕਰਨ ਕਿ ਮੈਂ ਬੇਲੋੜੀ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗਾ ਤਾਂ ਇਹ ਛੋਟਾ ਜਿਹਾ ਫੈਸਲਾ ਇੱਕ ਵੱਡੀ ਤਬਦੀਲੀ ਦਾ ਕਾਰਨ ਬਣ ਸਕਦਾ ਹੈ ਇਸ ਲਈ ਸਾਨੂੰ ਪਲਾਸਟਿਕ ਦੀ ਸਮੱਸਿਆ ਨੂੰ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਮਝਣਾ ਚਾਹੀਦਾ ਹੈ ਸਰਕਾਰ ਆਪਣੇ ਪੱਧਰ 'ਤੇ ਨਿਯਮ ਅਤੇ ਪ੍ਰਬੰਧ ਕਰ ਸਕਦੀ ਹੈ ਪਰ ਸਾਡੀਆਂ ਆਦਤਾਂ ਨੂੰ ਬਦਲਣ ਦਾ ਕੰਮ ਅਸੀਂ ਖੁਦ ਹੀ ਕਰਨਾ ਹੈ ਆਓ ਅੱਜ ਤੋਂ ਇੱਕ ਹੋਰ ਛੋਟੀ ਜਿਹੀ ਆਦਤ ਪਾਈਏ ਜਦੋਂ ਵੀ ਅਸੀਂ ਬਾਜ਼ਾਰ ਜਾਈਏ ਆਪਣੇ ਆਪ ਨੂੰ ਪੁੱਛੀਏ ਕਿ ਮੈਨੂੰ ਇਹ ਪਲਾਸਟਿਕ ਵਾਲੀ ਚੀਜ਼ ਸੱਚਮੁੱਚ ਚਾਹੀਦੀ ਹੈ ਜੇ ਜਵਾਬ ਨਹੀਂ ਹੈ ਤਾਂ ਉਸਨੂੰ ਲੈਣ ਤੋਂ ਇਨਕਾਰ ਕਰ ਦਿਓ ਕਿਉਂਕਿ ਕਈ ਵਾਰ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਕੁਝ ਨਵਾਂ ਕਰਨ ਦੀ ਲੋੜ ਨਹੀਂ ਹੁੰਦੀ ਸਾਨੂੰ ਸਿਰਫ ਕੁਝ ਬੇਲੋੜੀਆਂ ਚੀਜ਼ਾਂ ਲੈਣ ਤੋਂ ਇਨਕਾਰ ਕਰਨਾ ਹੁੰਦਾ ਹੈ ਸਾਡੀ ਇੱਕ ਚੋਣ ਸਿਰਫ ਸਾਡੀ ਜੇਬ ਨੂੰ ਨਹੀਂ ਸਾਡੇ ਵਾਤਾਵਰਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਸ ਲਈ ਸਵੱਛ ਭਾਰਤ ਦਾ ਅਰਥ ਸਿਰਫ ਸਾਫ਼ ਸੜਕਾਂ ਨਹੀਂ ਸਵੱਛ ਭਾਰਤ ਦਾ ਅਰਥ ਹੈ ਸਾਫ਼ ਸੋਚ ਜ਼ਿੰਮੇਵਾਰ ਵਿਵਹਾਰ ਅਤੇ ਕੁਦਰਤ ਪ੍ਰਤੀ ਸਤਿਕਾਰ ਆਓ ਅਸੀਂ ਆਪਣੇ ਘਰ ਤੋਂ ਇੱਕ ਛੋਟੀ ਜਿਹੀ ਸ਼ੁਰੂਆਤ ਕਰੀਏ ਇੱਕ ਕੱਪੜੇ ਦਾ ਥੈਲਾ ਆਪਣੇ ਘਰ ਵਿੱਚ ਰੱਖੀਏ ਦੁਬਾਰਾ ਵਰਤੋਂ ਯੋਗ ਪਾਣੀ ਦੀ ਬੋਤਲ ਆਪਣੇ ਨਾਲ ਰੱਖੀਏ ਕੂੜਾ ਸਹੀ ਥਾਂ ਪਾਈਏ ਪਲਾਸਟਿਕ ਨੂੰ ਜਿੱਥੇ ਸੰਭਵ ਹੋਵੇ ਨਾ ਕਹੀਏ ਅਤੇ ਆਪਣੇ ਬੱਚਿਆਂ ਨੂੰ ਵੀ ਇਹ ਆਦਤਾਂ ਸਿਖਾਈਏ ਕਿਉਂਕਿ ਬੱਚੇ ਸਿਰਫ ਸਾਡੀਆਂ ਗੱਲਾਂ ਨਹੀਂ ਸੁਣਦੇ ਉਹ ਸਾਡੀਆਂ ਆਦਤਾਂ ਤੋਂ ਵੀ ਸਿੱਖਦੇ ਹਨ ਜੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਕੂੜਾ ਸੜਕ 'ਤੇ ਨਹੀਂ ਸੁੱਟਣਾ ਪਰ ਖੁਦ ਸੜਕ 'ਤੇ ਕੂੜਾ ਸੁੱਟਾਂਗੇ ਤਾਂ ਸਾਡੀ ਗੱਲ ਦਾ ਅਸਰ ਕਿਵੇਂ ਹੋਵੇਗਾ ਇਸ ਲਈ ਬਦਲਾਅ ਦੀ ਸਭ ਤੋਂ ਪਹਿਲੀ ਪੌੜੀ ਹੈ ਆਪਣੇ ਆਪ ਤੋਂ ਸ਼ੁਰੂਆਤ ਸਵੱਛ ਭਾਰਤ ਸਿਰਫ ਇੱਕ ਮੁਹਿੰਮ ਨਹੀਂ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਪਲਾਸਟਿਕ ਮੁਕਤ ਸਮਾਜ ਸਿਰਫ ਇੱਕ ਸੁਪਨਾ ਨਹੀਂ ਇਹ ਸਾਡੀਆਂ ਰੋਜ਼ਾਨਾ ਦੀਆਂ ਛੋਟੀਆਂ ਛੋਟੀਆਂ ਚੋਣਾਂ ਨਾਲ ਬਣਨ ਵਾਲਾ ਭਵਿੱਖ ਹੈ ਤਾਂ ਆਓ ਅੱਜ ਇੱਕ ਵਾਅਦਾ ਕਰੀਏ ਨਾ ਮੈਂ ਕੂੜਾ ਫੈਲਾਵਾਂਗਾ ਨਾ ਦੂਜਿਆਂ ਨੂੰ ਫੈਲਾਉਣ ਦੇਵਾਂਗਾ ਨਾ ਪਲਾਸਟਿਕ ਦੀ ਬੇਲੋੜੀ ਵਰਤੋਂ ਕਰਾਂਗਾ ਨਾ ਇਸ ਦੀ ਵਰਤੋਂ ਨੂੰ ਆਪਣੀ ਮਜਬੂਰੀ ਬਣਨ ਦੇਵਾਂਗਾ ਆਓ ਆਪਣੇ ਘਰ ਤੋਂ ਸ਼ੁਰੂ ਕਰੀਏ ਆਪਣੇ ਮੁਹੱਲੇ ਤੱਕ ਪਹੁੰਚਾਈਏ ਅਤੇ ਫਿਰ ਇਸ ਸੰਦੇਸ਼ ਨੂੰ ਪੂਰੇ ਸਮਾਜ ਤੱਕ ਲੈ ਕੇ ਜਾਈਏ ਕਿਉਂਕਿ ਯਾਦ ਰੱਖੋ ਸਾਫ਼ ਵਾਤਾਵਰਨ ਸਾਡੀ ਲੋੜ ਹੈ ਪਲਾਸਟਿਕ ਤੋਂ ਸਾਵਧਾਨੀ ਸਾਡੀ ਜ਼ਿੰਮੇਵਾਰੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰੀ ਧਰਤੀ ਛੱਡਣਾ ਫਰਜ਼ ਹੈ ਇਸੇ ਉਮੀਦ ਨਾਲ ਕਿ ਅੱਜ ਦੀ ਇਹ ਗੱਲਬਾਤ ਸਿਰਫ ਸੁਣਨ ਤੱਕ ਸੀਮਤ ਨਹੀਂ ਰਹੇਗੀ ਸਗੋਂ ਸਾਡੀ ਜ਼ਿੰਦਗੀ ਦੀ ਇੱਕ ਛੋਟੀ ਜਿਹੀ ਚੰਗੀ ਆਦਤ ਬਣੇਗੀ
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਾਰਤਾ ਵਾਰਤਾ ਦਾ ਵਿਸ਼ਾ ਸੀ ਸਵੱਛ ਭਾਰਤ ਅਤੇ ਪਲਾਸਟਿਕ ਮੁਕਤ ਸਮਾਜ ਵਾਰਤਾਕਾਰ ਸਨ ਰਿਜ਼ਵਾਨਾ ਜਲੰਧਰੀ
2: ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ

0: ਅਤੇ ਡੀਟੀਐਸ ਦੀ ਏਆਰ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਤੇ 8 ਵਜ ਰਹੇ ਨੇ। ਆਹੁਣ ਸੁਣਦੇ ਹਾਂ ਭਾਰਤੀ ਹਵਾਈ ਸੈਨਾ ਦੀ 94 ਵਰੇਗੜ ਦੀ ਪੂਰਵਲੀ ਸ਼ਾਮ ਨੂੰ ਭਾਰਤ ਦੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਵੱਲੋਂ ਇਹ ਵਿਸ਼ੇਸ਼ ਸੰਦੇਸ਼।
1: ਨਮਸਕਾਰ। ਭਾਰਤੀ ਵਾਯੂ ਸੈਨਾ ਕੀ 94ਵੀਂ ਵਰਸ਼ਗਾਂਠ ਕੇ ਸ਼ੁਭ ਅਵਸਰ ਪਰ ਸਾਰੇ ਵਾਯੂ ਯੋਧਾਓਂ ਕੀ ਓਰ ਸੇ ਮੈਂ ਸਭੀ ਦੇਸ਼ਵਾਸੀਓਂ ਕੋ ਨਮਨ ਕਰਤਾ ਹੂੰ। ਵਾਯੂ ਸੈਨਾ ਦਿਵਸ ਹਮਾਰੀ ਉਸ ਗੌਰਵਮਈ ਯਾਤਰਾ ਕਾ ਉਤਸਵ ਹੈ ਜੋ ਅਟੂਟ ਨਿਸ਼ਠਾ, ਅਦਮਯ ਸਾਹਸ ਔਰ ਸਰਵੋੱਚ ਬਲੀਦਾਨ ਕੀ ਨੀਂਹ ਪਰ ਰਚੀ ਗਈ ਹੈ। ਸੰਨ 1932 ਮੇਂ ਮਾਤਰ 4 ਵਾਪਿਤੀ ਵਿਮਾਨੋ ਸੇ ਉਡਾਨ ਭਰਨੇ ਵਾਲੀ ਹਮਾਰੀ ਵਾਯੂ ਸੈਨਾ ਆਜ ਏਕ ਅਤਿਅੰਤ ਸਕਸ਼ਮ, ਨੈਟਵਰਕ ਸੈਂਟ੍ਰਿਕ ਔਰ ਬਹੁਆਯਾਮੀ ਫੋਰਸ ਬਣ ਚੁੱਕੀ ਹੈ। ਆਜ ਕੀ ਦੁਨੀਆ ਅਸਥਿਰ, ਅਨਿਸ਼ਚਿਤ ਔਰ ਜਟਿਲ ਦੌਰ ਸੇ ਗੁਜ਼ਰ ਰਹੀ ਹੈ। ਹਿੱਤੋ ਔਰ ਪਰਿਸਥਿਤੀਓ ਕੇ ਲਗਾਤਾਰ ਬਦਲਨੇ ਕੇ ਇਸ ਮਾਹੌਲ ਮੇਂ ਦੁਨੀਆ ਕੇ ਅਲੱਗ ਅਲੱਗ ਹਿੱਸੋ ਮੇਂ ਨਏ ਸੰਘਰਸ਼ ਉਭਰ ਰਹੇ ਹੈ। ਇਨ ਸੰਘਰਸ਼ੋ ਮੇਂ ਹਮਨੇ ਦੇਖਾ ਹੈ ਕਿ ਵਾਯੂ ਸ਼ਕਤੀ ਰਾਸ਼ਟਰ ਕੇ ਹਿੱਤੋ ਕੀ ਰਕਸ਼ਾ ਕਰਨੇ ਕਾ ਏਕ ਪ੍ਰਮੁੱਖ ਸਾਧਨ ਹੈ। ਦੇਸ਼ ਕੀ ਵਾਯੂ ਸ਼ਕਤੀ ਕਾ ਪ੍ਰਾਥਮਿਕ ਮਾਧਿਅਮ ਹੋਣੇ ਕੇ ਨਾਤੇ ਭਾਰਤੀ ਵਾਯੂ ਸੈਨਾ ਸਤਰਕਤਾ ਔਰ ਦ੍ਰਿੜ ਸੰਕਲਪ ਕੇ ਸਾਥ ਰਾਸ਼ਟਰ ਕੀ ਸੁਰਕਸ਼ਾ ਕੇ ਲਈ ਸਦੈਵ ਤਤਪਰ ਹੈ। ਲਾਸਟ ਈਅਰ ਆਪਰੇਸ਼ਨ ਸਿੰਦੂਰ ਰੀਅਫਰਮ ਦ ਪਿਵਟਲ ਪਾਵਰ ਆਫ ਇੰਟੀਗ੍ਰੇਟਿਡ ਏਅਰ ਆਪਰੇਸ਼ਨਸ ਡੈਮੋਨਸਟ੍ਰੇਟਿੰਗ ਆਰ ਕੇਪੇਬਿਲਿਟੀ ਐਂਡ ਕੈਪੈਸਿਟੀ ਟੂ ਡਿਫੈਂਡ ਆਰ ਸੋਵਰੇਨਿਟੀ ਥਰੂ ਮੇਜਰ ਮਾਈਲਸਟੋਨਸ ਦਿਸ ਈਅਰ ਇੰਕਲੂਡਿੰਗ ਐਕਸਰਸਾਈਜ਼ ਵਾਯੂ ਸ਼ਕਤੀ, ਵੇਰੀਅਸ ਬਾਇਲੇਟਰਲ ਐਕਸਰਸਾਈਜ਼ਸ ਡ੍ਰੋਨਾਥੋਨ ਐਂਡ ਦੀ ਔਨਗੋਇੰਗ ਹਿਸਟੋਰਿਕ ਮਲਟੀਲੇਟਰਲ ਏਅਰ ਐਕਸਰਸਾਈਜ਼ ਤਰੰਗ ਸ਼ਕਤੀ। We are actively testing our combat readiness and rapidly absorbing niche technologies into our operational plans. Apni marak kshamta ke alawa Bharatiya Vayu Sena ne sankat ke samay mein hamesha aage badhkar desh aur manavta ki seva ki hai. Chahe desh ke vibhinn pradeshon mein aayi bhayankar baadh ke dauran nagrikon ki sahayata ho ya janglon mein lagi bhishan aag par kabu pana ho, hamare vayu yodhaon ne hamesha kaushal ਔਰ ਸਾਹਸ ਕਾ ਪਰਿਚੇ ਦਿਆ ਹੈ। ਹਮਾਰੀ ਇਹ ਪ੍ਰਤੀਬੱਧਤਾ ਹਮਾਰੀ ਸੀਮਾਓਂ ਤੱਕ ਸੀਮਿਤ ਨਹੀਂ ਹੈ। ਨੇਪਾਲ ਔਰ ਯੁਗਾਂਡਾ ਸੇ ਲੇਕਰ ਵੈਨੇਜ਼ੁਏਲਾ, ਫਿਲੀਪੀਨਸ, ਮੈਡਾਗਾਸਕਰ, ਥਾਈਲੈਂਡ, ਕਿਊਬਾ ਔਰ ਜਮਾਇਕਾ ਤੱਕ ਹਮਾਰੀ ਵਾਯੂ ਸੈਨਾ ਨੇ HADR ਮਿਸ਼ਨੋਂ ਕੇ ਮਾਧਿਅਮ ਸੇ ਸੇਵਾ ਕੇ ਇਸੀ ਸੰਕਲਪ ਕੋ ਨਿਰੰਤਰ ਆਗੇ ਬੜਾਇਆ ਹੈ ਜੋ ਸੇਵਾ ਪਰਮੋ ਧਰਮ ਏਵਮ ਵਸੁਧੈਵ ਕੁਟੁੰਬਕਮ ਕੀ ਸੱਚੀ ਭਾਵਨਾਓਂ ਕੋ ਦਰਸਾਤਾ ਹੈ। ਆਤਮਨਿਰਭਰਤਾ ਹਮਾਰਾ ਮਾਰਗਦਰਸ਼ਕ ਸਿਧਾਂਤ ਹੈ। ਲਾਈਟ ਕੌਂਬੈਟ ਏਅਰਕ੍ਰਾਫਟ ਤੇਜਸ, ਐਡਵਾਂਸ ਮੀਡੀਅਮ ਕੌਂਬੈਟ ਏਅਰਕ੍ਰਾਫਟ ਅੰਕੁਰ ਟ੍ਰੇਨਰ, ਐਡਵਾਂਸ ਲਾਈਟ ਹੈਲੀਕਾਪਟਰ ਧਰੁਵ, ਲਾਈਟ ਕੌਂਬੈਟ ਹੈਲੀਕਾਪਟਰ ਪ੍ਰਚੰਡ, ਅਸਤ੍ਰ ਆਕਾਸ਼ ਤਥਾ ਬ੍ਰਹਮੋਸ ਜੈਸੀ ਸਵਦੇਸ਼ੀ ਪ੍ਰਣਾਲੀਆਂ ਇਸੀ ਸੰਕਲਪ ਕਾ ਪ੍ਰਮਾਣ ਹੈ। ਆਤਮਨਿਰਭਰਤਾ ਕੀ ਇਸ ਨੀਂਹ ਪਰ ਇਮਰਜਿੰਗ ਟੈਕਨੋਲੋਜੀਜ਼ ਕੋ ਤੇਜ਼ੀ ਸੇ ਅਪਣਾਨਾ ਭਾਰਤੀਯ ਵਾਯੂ ਸੈਨਾ ਕੀ ਸਰਵੋੱਚ ਪ੍ਰਾਥਮਿਕਤਾ ਬਣ ਚੁੱਕਾ ਹੈ। Artificial intelligence is already finding its way into every aspect of our functioning. Our vision is to build an AI augmented force where technology supports us but humans remain in command. Our roles and tasks naturally take us beyond the confines of Earth's atmosphere as space is a natural extension of the air domain. Our deepening partnership with ISRO, including our contribution to Gaganyaan mission, reflects this commitment. These capabilities form an integral part of our vision for 2047. Technology is only an enabler. The foundation of decisive victory has always been in the unity of purpose. Modern wars are not won by the strength of a single service, but through the combined strength of the entire nation. For Indian Air Force, jointness is the only way forward. Our endeavor is to ensure that the reach, speed, and precision of air power are fully harnessed so that its effects are felt across every dimension of the battle space. Is avsar par main apne aadarniye air veterans ko naman karta hu. Aapki durdrishti, samarpan aur margdarshi netritv ne hi is sashakt bhartiya vayu sena ki neev rakhi hai jo aaj rashtra ki suraksha ke liye puri dridhta ke sath khadi hai. Sath hi main amar shahidon ko apni shraddhanjali arpit karta hu जिन्होंने कर्तव्य के मार्ग पर अपनी प्राणों की आहुति देकर तिरंगे का मान रखा। आई ऑल्सो टेक दिस अपॉर्चुनिटी टू एक्नॉलेज दैट थ्रू एवरी चैलेंज द अनवेवरिंग सपोर्ट एंड एनकरेजमेंट ऑफ आर फेलो सिटीजन्स हैव बीन अ सोर्स ऑफ स्ट्रेंथ फॉर द इंडियन एयरफोर्स।

0: ਮਿਲ ਸਕਦਾ ਹੈ। ਮਿਸਾਲ ਦੇ ਤੌਰ ਤੇ ਸਿਲਾਈ ਅਤੇ ਕਢਾਈ ਦਾ ਕੰਮ, ਬਿਊਟੀ ਪਾਰਲਰ, ਛੋਟੀ ਦੁਕਾਨ, ਮੋਬਾਈਲ ਰਿਪੇਅਰਿੰਗ, ਇਲੈਕਟ੍ਰੀਸ਼ੀਅਨ ਜਾਂ ਪਲੰਬਰ ਦਾ ਕੰਮ, ਆਟੋ ਰਿਕਸ਼ਾ ਜਾਂ ਕੋਈ ਹੋਰ ਛੋਟਾ ਟਰਾਂਸਪੋਰਟ ਕਾਰੋਬਾਰ, ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਫੂਡ ਪ੍ਰੋਸੈਸਿੰਗ, ਛੋਟਾ ਨਿਰਮਾਣ ਕਾਰੋਬਾਰ, ਹਸਤਕਲਾ ਅਤੇ ਕਾਰੀਗਰੀ ਅਤੇ ਹੋਰ ਗੈਰ ਖੇਤੀ ਸੂਖਮ ਉੱਦਮ, ਯਾਨੀ ਕਿ ਗੈਰ ਖੇਤੀ ਉੱਦਮਾਂ ਨਾਲ ਸੰਬੰਧਿਤ ਕਿ ਜੇਕਰ ਤੁਸੀਂ ਸਿੱਧੇ ਤੌਰ 'ਤੇ ਖੇਤੀ ਨਾਲ ਜੁੜੇ ਹੋਏ ਹੋ, ਐਗਰੀਕਲਚਰ ਦੇ ਨਾਲ ਜੁੜੇ ਹੋਏ ਹੋ, ਤਾਂ ਐਗਰੀਕਲਚਰ ਸਕੀਮਾਂ ਦੇ ਤਹਿਤ ਹੀ ਤੁਸੀਂ ਕਰਜ਼ਾ ਲੈ ਸਕਦੇ ਹੋ। ਉਸ ਵੇਲੇ ਕਿਸਾਨ ਵੀਰਾਂ ਨੂੰ ਜਾਂ ਛੋਟੇ ਖੇਤੀ ਮਜ਼ਦੂਰਾਂ ਨੂੰ ਇਸ ਯੋਜਨਾ ਦੇ ਤਹਿਤ ਕਰਜ਼ਾ ਮੁਹੱਈਆ ਨਹੀਂ ਕਰਵਾਇਆ ਜਾਵੇਗਾ।
1: ਮਨਦੀਪ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਮੈਂ ਵੀ ਆਪਣੀ ਸਿਲਾਈ ਦੀ ਦੁਕਾਨ ਸ਼ੁਰੂ ਕਰਨਾ ਚਾਹੁੰਦੀ ਹਾਂ, ਪਰ ਪੈਸਿਆਂ ਦੀ ਕਮੀ ਹੈ। ਕੀ ਮੁਦਰਾ ਯੋਜਨਾ ਮੇਰੇ ਲਈ ਵੀ ਲਾਭਦਾਇਕ ਹੋ ਸਕਦੀ ਹੈ?
0: ਜੀ ਬਿਲਕੁਲ, ਜੇ ਤੁਸੀਂ ਯੋਜਨਾ ਦੀਆਂ ਸ਼ਰਤਾਂ ਅਨੁਸਾਰ ਯੋਗ ਹੋ ਤਾਂ ਮੁਦਰਾ ਯੋਜਨਾ ਦੇ ਤਹਿਤ ਕਰਜ਼ਾ ਲੈ ਸਕਦੇ ਹੋ, ਆਪਣੀ ਅਰਜ਼ੀ ਦੇ ਸਕਦੇ ਹੋ।
1: ਕੀ ਸਿਰਫ ਮਰਦ ਹੀ ਇਹ ਕਰਜ਼ਾ ਲੈ ਸਕਦੇ ਨੇ?
0: ਨਹੀਂ ਨਹੀਂ, ਮਹਿਲਾਵਾਂ ਵੀ ਆਪਣੇ ਯੋਗ ਛੋਟੇ ਉੱਦਮ ਲਈ ਮੁਦਰਾ ਕਰਜ਼ਾ ਲੈ ਸਕਦੀਆਂ ਨੇ।
1: ਫਿਰ ਤਾਂ ਮੈਂ ਆਪਣੇ ਨੇੜਲੇ ਬੈਂਕ ਨਾਲ ਸੰਪਰਕ ਕਰਾਂਗੀ ਤੇ ਪੂਰੀ ਜਾਣਕਾਰੀ ਲਵਾਂਗੀ।
0: ਜੀ ਬਿਲਕੁਲ, ਕਿਸੇ ਵੀ ਏਜੰਟ ਜਾਂ ਵਿਚੋਲੇ ਨੂੰ ਬੇਲੋੜੀ ਰਕਮ ਦੇਣ ਤੋਂ ਸਾਨੂੰ ਬਚਣਾ ਚਾਹੀਦਾ ਹੈ। ਇਸ ਯੋਜਨਾ ਦੇ ਤਹਿਤ ਅਸੀਂ ਕੋਈ ਵੀ ਵਿਚੋਲਾ ਜਾਂ ਮਿਡਲਮੈਨ ਨਹੀਂ ਪਾਉਣਾ, ਸਿਰਫ ਅਧਿਕਾਰਿਤ ਬੈਂਕਾਂ ਜਾਂ ਵਿੱਤੀ ਸੰਸਥਾ ਰਾਹੀਂ ਹੀ ਇਹ ਕਰਜ਼ੇ ਮੁਹੱਈਆ ਕਰਾਉਣੇ ਨੇ। ਇਸ ਲਈ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਚ ਮੁਖੀ ਸੰਦੀਪ ਕੁਮਾਰ ਜੀ ਨਾਲ ਅਤੇ ਉਹਨਾਂ ਤੋਂ ਜਾਣਦੇ ਹਾਂ ਇਸ ਯੋਜਨਾ ਦੇ ਨਾਲ ਜੁੜੀ ਹੋਰ ਜਾਣਕਾਰੀ। ਸੰਦੀਪ ਕੁਮਾਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰਸਾਰਣ ਚ।
2: ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਅੱਜ ਤੁਹਾਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਬਾਰੇ ਦੱਸਣਾ ਚਾਹੂੰਗਾ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਜਿਹੜੀ ਹੈਗੀ ਹੈ, ਇਹ 4 ਪਾਰਟ ਚ ਡਿਵਾਈਡ ਕੀਤੀ ਗਈ ਹੈ। ਇੱਕ ਸ਼ਿਸ਼ੂ ਯੋਜਨਾ, ਕਿਸ਼ੋਰ, ਤਰੁਣ ਤੇ ਤਰੁਣ ਪਲੱਸ। ਜਿਹੜੀ ਸ਼ਿਸ਼ੂ ਯੋਜਨਾ ਹੈਗੀ ਹੈ, ਇਹ 50,000 ਰੁਪਏ ਤੱਕ ਦਾ ਇਹਦੇ ਵਿੱਚ ਲੋਨ ਦਿੱਤਾ ਜਾਂਦਾ ਹੈਗਾ। ਕਿਸ਼ੋਰ ਯੋਜਨਾ ਵਿੱਚ 50,000 ਤੋਂ ਲੈ ਕੇ ਆਪਾਂ 5,00,000 ਰੁਪਏ ਤੱਕ ਦਾ ਲੋਨ ਲੈ ਸਕਦੇ ਹੈਗੇ ਨੇ, ਤੇ ਤਰੁਣ ਯੋਜਨਾ ਵਿੱਚ 5,00,000 ਤੋਂ ਲੈ ਕੇ ਆਪਾਂ 10,00,000 ਰੁਪਏ ਤੱਕ ਦਾ ਲੋਨ ਲੈ ਸਕਦੇ ਹਾਂ, ਤੇ ਤਰੁਣ ਪਲੱਸ ਜਿਹੜੀ ਸਕੀਮ ਹੈਗੀ ਹੈ ਉਹ 10,00,000 ਤੋਂ ਲੈ ਕੇ 20,00,000 ਰੁਪਏ ਤੱਕ ਦਾ ਆਪਾਂ ਉਸ ਲੋਨ ਲੈ ਸਕਦੇ ਹਾਂ। ਤਰੁਣ ਪਲੱਸ ਸਕੀਮ 'ਚ ਕੇਵਲ ਉਹੀ ਉਪਭੋਗਤਾ ਕਸਟਮਰ ਲੋਨ ਲੈ ਸਕਦੇ ਨੇ ਜਿਹੜੇ ਪਹਿਲਾਂ ਆਲਰੇਡੀ ਤਰੁਣ ਸਕੀਮ ਵਿੱਚ ਲੋਨ ਲੈ ਚੁੱਕੇ ਹਨ।
0: ਸੰਦੀਪ ਜੀ, ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹ ਲੋਨ ਲੈਣ ਦੀ ਯੋਗਤਾ ਕੌਣ ਰੱਖਦਾ ਹੈ, ਉਮਰ ਸੀਮਾ ਕੀ ਹੈ, ਕੁਆਲੀਫਿਕੇਸ਼ਨ ਉਹਦੇ 'ਚ ਪੜ੍ਹਾਈ ਲਿਖਾਈ ਸੰਬੰਧੀ ਯੋਗਤਾ ਕੀ ਹੈ, ਜਾਂ ਕਾਰੋਬਾਰ ਸੰਬੰਧੀ ਕਿਹੜੇ ਸਾਥੀ ਯੋਗ ਨੇ ਜੋ ਇਹ ਲੋਨ ਲੈ ਸਕਦੇ?
2: ਮੇਨਲੀ ਜਿਹੜੇ ਇਸ 'ਚ ਜਿਹੜੇ ਉਪਭੋਗਤਾ ਹੈਗੇ ਨੇ ਉਹ ਆਪਣੇ ਜਿਹੜੇ ਇੰਡੀਵਿਜੁਅਲ ਕਸਟਮਰ ਵੀ ਕੋਈ ਹੋ ਸਕਦਾ ਹੈ, ਪ੍ਰੋਪਰਾਈਟਰ ਵੀ ਹੋ ਸਕਦਾ ਹੈਗਾ, ਪਾਰਟਨਰਸ਼ਿਪ ਫਰਮ ਵੀ ਹੋ ਸਕਦੀ ਹੈਗੀ ਹੈ, ਕੋਈ ਲਿਮਿਟ ਲਾਇਬਿਲਟੀ ਪਾਰਟਨਰਸ਼ਿਪ ਫਰਮ ਹੈਗੀ ਹੈ, ਜਾਂ ਕੋਈ ਪ੍ਰਾਈਵੇਟ ਤੇ ਪਬਲਿਕ ਲਿਮਿਟਿਡ ਹੈਗੀ ਹੈ, ਉਹ ਲੈ ਸਕਦੇ ਨੇ। ਤੇ ਜਿਹੜੇ ਨੋਨ ਫਰਮ ਸੈਕਟਰ ਵਾਲੇ ਹੈ, ਕੋਈ ਵੀ ਕਸਟਮਰ ਹੈਗਾ ਉਹ ਇਸ ਯੋਜਨਾ ਨੂੰ ਅਵੇਲ ਕਰ ਸਕਦਾ ਹੈਗਾ।
0: ਤੇ ਇਸ ਯੋਜਨਾ ਦੇ ਵਿੱਚ ਕਿੰਨੀ ਅਵਧੀ ਤੱਕ, ਯਾਨੀ ਕਿ ਕਿੰਨੇ ਸਮੇਂ ਦੇ ਲਈ ਇਹ ਲੋਨ ਦਿੱਤਾ ਜਾਂਦਾ ਹੈ, ਫਿਰ ਉਸਦੀ ਕਿਸ਼ਤ ਕਿਵੇਂ ਬਣਦੀ ਹੈ, ਵਿਆਜ ਦਰ ਕੀ ਰਹਿੰਦੀ ਹੈ, ਇਹ ਸਾਰੀ ਜਾਣਕਾਰੀ ਦਿਓ ਜੀ।
2: ਮੇਨਲੀ ਜਿਹੜੀ ਇਹਦੀ ਯੋਜਨਾ ਦੀ ਅਵਧੀ ਹੈਗੀ ਹੈ, ਮਿਨੀਮਮ ਜਿਹੜਾ ਹੈ 3 ਸਾਲ ਦਾ ਟੈਨੋਰ ਰਹਿੰਦਾ ਹੈ, ਮੈਕਸੀਮਮ ਆਪਾਂ ਇਹਨੂੰ 7 ਈਅਰਸ ਤੱਕ ਕਰ ਸਕਦੇ ਹੈਗੇ ਨੇ। ਇਹਦੇ ਵਿੱਚ ਕੀ ਹੈ, ਇਹਨੂੰ 2 ਪਾਰਟਸ ਡਿਵਾਈਡ ਕੀਤਾ ਗਿਆ ਹੈ ਯੋਜਨਾ ਨੂੰ, ਵਰਕਿੰਗ ਕੈਪੀਟਲ ਤੇ ਟਰਮ ਲੋਨ। ਵਰਕਿੰਗ ਕੈਪੀਟਲ ਵੀ ਆਪਾਂ ਅਵੇਲ ਕਰ ਸਕਦੇ ਹਾਂ, ਟਰਮ ਲੋਨ ਦੀ ਅਵਧੀ ਆਪਾਂ 7 ਸਾਲ ਦੇ ਵਿੱਚ ਉਹਨੂੰ ਰੀਪੇ ਕਰ ਸਕਦੇ ਹਾਂ। ਉਹ ਲੋਨ ਜਿਹੜਾ ਟਰਮ ਲੋਨ ਹੋਊਗਾ ਕੋਈ ਵੀ ਮਸ਼ੀਨਰੀ ਵਗੈਰਾ ਦੀ ਪਰਚੇਜ਼ ਵਾਸਤੇ ਹੋ ਸਕਦਾ ਹੈਗਾ।
0: ਇਹ ਸਾਥੀ ਜਿਹੜੇ ਲੋਨ ਲੈ ਸਕਦੇ, ਤੁਸੀਂ ਉਹਨਾਂ ਦੀ ਗੱਲ ਕੀਤੀ, ਹੁਣ ਕਿਹੜੇ ਸਾਥੀ ਇਸ ਲੋਨ ਦੇ ਲਾਇਕ ਨਹੀਂ, ਕਿਹੜੇ ਐਲੀਜੀਬਲ ਨਹੀਂ, ਉਹਨਾਂ ਦੀ ਗੱਲ ਕਰੋ।
2: ਮੇਨਲੀ ਜਿਹੜੇ ਐਗਰੀਕਲਚਰ ਸੈਕਟਰ ਤੋਂ ਬਿਲੋਂਗ ਕਰਦੇ ਨੇ ਸਾਥੀ, ਉਹ ਇਸ ਸਕੀਮ ਦੇ ਵਿੱਚ ਐਲੀਜੀਬਲ ਨਹੀਂ ਹੈਗੇ ਨੇ। ਹਾਂ, ਜਿਹੜੇ ਨੋਨ ਫਾਰਮ ਸੈਕਟਰ ਹੈਗੇ ਉਹ ਆਲ ਆਰ ਐਲੀਜੀਬਲ ਇਨ ਦਿਸ ਸਕੀਮ। ਹਾਂ, ਗੌਰਮੈਂਟ ਸਰਵਿਸਿਜ਼ ਜਿਹੜੇ ਵੀ ਲੋਕ ਸਰਵਿਸਿਜ਼ ਵਿੱਚ ਹੈਗੇ ਨੇ, ਉਹ ਵੀ ਇਸ ਸਕੀਮ ਦੇ ਵਿੱਚ ਐਲੀਜੀਬਲ ਨਹੀਂ ਹੈਗੇ ਨੇ।
0: ਜੀ, ਤੁਹਾਡੇ ਪਾਸੋਂ ਹੁਣ ਤੱਕ ਡਾਟਾ ਜੋ ਹੈ, ਅੰਕੜਾ ਜਿਹੜਾ ਹੈ, ਉਹ ਕੀ ਕਹਿੰਦਾ ਹੈ? ਬੈਂਕਾਂ ਦੀ ਗੱਲ ਕਰੀਏ ਜਾਂ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਉਹ ਅਸੀਂ ਜਾਣਨਾ ਚਾਹੁੰਦੇ ਹਾਂ ਕਿੰਨੇ ਲੋਕਾਂ ਤੱਕ ਇਹ ਯੋਜਨਾ ਦੇ ਵਿੱਚ ਪਹੁੰਚ ਹੋ ਚੁੱਕੀ।
2: ਜਿਹੜੀ ਇਹ ਯੋਜਨਾ ਹੈਗੀ ਹੈ, ਭਾਰਤ ਸਰਕਾਰ ਨੇ 2015 ਦੇ ਵਿੱਚ ਚਲਾਈ ਸੀਗੀ। ਮਤਲਬ ਜਿੰਨੇ ਵੀ ਛੋਟੇ ਸੈਕਟਰ ਸੀਗੇ ਉਸ ਤੱਕ ਇਹਦੀ ਯੋਜਨਾ, ਇਸ ਯੋਜਨਾ ਨੇ ਪਹੁੰਚ ਕੀਤੀ ਹੈ ਤੇ ਉਹਨਾਂ ਨੂੰ ਬਹੁਤ ਹੀ ਸਟੈਂਡ ਅਪ ਕੀਤਾ ਹੈ ਇਸ ਯੋਜਨਾ ਦੇ ਅੰਤਰਗਤ, ਤਾਂ ਕਰਕੇ ਬਾਕੀ ਹਰ ਇੱਕ ਆਮ ਆਦਮੀ ਨੂੰ ਆਰਾਮ ਨਾਲ ਈਜ਼ੀ ਬੈਂਕਿੰਗ ਤੱਕ ਪਹੁੰਚ ਕਰਨ ਵਾਸਤੇ ਤੇ ਉਹਨੂੰ ਈਜ਼ੀਲੀ ਉਹਨੂੰ ਸਟੈਂਡ ਕਰਨ ਵਾਸਤੇ ਪ੍ਰਧਾਨ ਮੰਤਰੀ ਦੁਆਰਾ ਇਹ ਯੋਜਨਾ ਚਲਾਈ ਗਈ ਸੀਗੀ, ਤਾਂ ਅੱਜ ਬਹੁਤ ਹੀ ਯੋਜਨਾ ਅੱਜ ਦੇ ਟਾਈਮ 'ਚ ਬਹੁਤ ਹੀ ਸਕਸੈਸਫੁਲ ਹੈਗੀ ਹੈ।
0: ਕੀ ਕੋਈ ਇਸ ਦੇ ਲਈ ਸਿਕਿਉਰਿਟੀ ਰਖਾਈ ਜਾਂਦੀ ਹੈ ਜਾਂ ਕੋਈ ਕਾਗਜ਼ ਰੱਖਣੇ ਪੈਂਦੇ ਹੈ ਜਾਂ ਕਿਸੇ ਕਿਸਮ ਦੀ ਕੋਈ ਗਰੰਟੀ ਬੈਂਕ ਭਾਲਦਾ ਹੈ ਐਲੀਜੀਬਲ ਵਿਅਕਤੀ ਕੋਲੋਂ?
2: ਜੋ ਐਲੀਜੀਬਲ ਵਿਅਕਤੀ ਹੈ ਇਸ ਯੋਜਨਾ ਦੇ ਅੰਤਰਗਤ, ਉਸ ਤੋਂ ਕੋਈ ਵੀ ਸਿਕਿਉਰਿਟੀ, ਕਿਸੇ ਵੀ ਤਰ੍ਹਾਂ ਦੇ ਕੋਈ ਕਾਗਜ਼ ਨਹੀਂ, ਕੋਈ ਰਜਿਸਟਰੀ ਨਹੀਂ, ਕੋਈ ਉਸ ਤੋਂ ਥਰਡ ਪਾਰਟੀ ਗਾਰੰਟੀ ਨਹੀਂ ਲਿੱਤੀ ਜਾਂਦੀ। ਟੋਟਲੀ ਭਾਰਤ ਸਰਕਾਰ

0: ਘਰ ਦੀ ਇੱਕ ਸੀਜੀਡੀਐਮਐਸਸੀ ਦੀ ਸਕੀਮ ਹੈ, ਉਹਦੇ ਅੰਤਰਗਤ ਇਹ ਲੋਨ ਕਵਰ ਹੁੰਦਾ ਹੈਗਾ ਤੇ ਇਹ ਟੋਟਲੀ ਕੋਲੈਟਰਲ ਫ੍ਰੀ ਲੋਨ ਹੈਗਾ।
1: ਤੁਸੀਂ ਸਾਨੂੰ ਇੱਕ ਵਾਰ ਫੇਰ ਦੱਸੋ ਜੀ ਕਿਸ ਤਰ੍ਹਾਂ ਦੇ ਕਾਰੋਬਾਰ ਦੇ ਵਿੱਚ ਇਹ ਯੋਜਨਾ ਮਦਦ ਕਰਦੀ ਹੈ ਲੋਨ ਲੈਣ ਲਈ। ਛੋਟੇ ਤੋਂ ਛੋਟਾ ਕਿਹੜਾ ਕਾਰੋਬਾਰ ਹੋਵੇ ਜਿਸ ਨੂੰ ਅਸੀਂ ਇਹ ਲੋਨ ਲੈ ਕੇ ਪ੍ਰਫੁੱਲਿਤ ਕਰ ਸਕਦੇ?
0: ਮੇਨਲੀ ਅਗਰ ਆਪਾਂ ਇਸ ਨੂੰ ਕਵਰ ਕਰੀਏ ਤਾਂ ਐਮਐਸਐਮਈ ਸੈਕਟਰ ਦੇ ਵਿੱਚ ਕੋਈ ਵੀ ਆਪਣਾ ਕੋਈ ਵੀ ਇੰਡੀਵਿਜੁਅਲ ਪਰਸਨ ਹੈਗਾ, ਕੋਈ ਵੀ ਪਾਰਟਨਰਸ਼ਿਪ ਫਰਮ ਹੈ, ਪ੍ਰੋਪਰਾਈਟਰ ਫਰਮ ਹੈ, ਕੋਈ ਵੀ ਰੇਹੜੀ ਪਟਰੀ ਵਾਲਾ ਹੈਗਾ, ਕੋਈ ਵੀ ਸਮਾਲ ਸੈਕਟਰ ਦਾ ਕੋਈ ਵੀ ਬੰਦਾ ਹੈਗਾ ਜੋ ਛੋਟਾ ਆਪਦਾ ਬਿਜ਼ਨਸ ਸੈਟਅਪ ਕਰਨਾ ਚਾਹੁੰਦਾ ਹੈ, ਉਹ ਸ਼ਿਸ਼ੂ ਯੋਜਨਾ, ਤਰੁਣ ਯੋਜਨਾ ਤੇ ਤਰੁਣ ਕਿਸ਼ੋਰ ਯੋਜਨਾ ਦੇ ਵਿੱਚ ਅੰਤਰਗਤ ਇਹ ਲੋਨ ਲੈ ਸਕਦਾ ਹੈਗਾ।
1: ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਸਰ ਕਿ ਇਸ ਲੋਨ ਦੇ ਲਈ, ਕਿਉਂਕਿ ਬੜੀ ਵਾਰ ਇਹ ਹੁੰਦਾ ਕਿ ਫਾਈਲ ਲਾਉਣ ਦੇ ਚਾਰਜ, ਉਸ ਤੋਂ ਬਾਅਦ ਪ੍ਰੋਸੈਸਿੰਗ ਚਾਰਜ ਜਾਂ ਹੋਰ ਕਈ ਕਿਸਮ ਦੇ ਲੁਕੇ ਛੁਪੇ ਜਿਹੜੇ ਖਰਚੇ ਹੁੰਦੇ ਆ ਉਹ ਵੀ ਜ਼ਾਹਰ ਹੁੰਦੇ ਆ, ਉਹ ਵੀ ਆ ਜਾਂਦੇ ਆ ਵਿੱਚ, ਇਸ ਬਾਰੇ ਵੀ ਜਾਣਕਾਰੀ?
0: ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ, ਮੇਨਲੀ ਜੋ ਇਸ ਲੋਨ ਨੂੰ ਲੈਣ ਵਾਸਤੇ ਐਲੀਜੀਬਿਲਟੀ, ਆਪਾਂ ਨੂੰ ਜੋ ਡਾਕੂਮੈਂਟਸ ਰਿਕੁਆਇਰਡ ਹੁੰਦੇ ਆ, ਉਹ ਆਪਾਂ ਨੂੰ ਆਧਾਰ ਕਾਰਡ, ਪੈਨ ਕਾਰਡ ਤੇ ਕੋਟੇਸ਼ਨ ਵਗੈਰਾ, ਬਿੱਲ ਵਗੈਰਾ ਆਪਾਂ ਨੂੰ ਸਬਮਿਟ ਕਰਨੇ ਹੁੰਦੇ ਆ, ਤੇ ਜਿਹੜੀ ਪ੍ਰੋਸੈਸਿੰਗ ਫੀਸ ਹੈਗੀ ਹੈ, ਫਾਈਲ ਚਾਰਜਸ ਹੈ, ਉਹ ਬੈਂਕ ਟੂ ਬੈਂਕ ਉਹਨਾਂ ਦੀ ਪਾਲਿਸੀ ਦੇ ਅਕੋਰਡਿੰਗ ਵੈਰੀ ਕਰਦਾ ਹੈਗਾ।
1: ਤੇ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਕੀ ਕੋਈ ਆਪਣੇ ਬਿਜ਼ਨਸ ਦੀ ਰਜਿਸਟ੍ਰੇਸ਼ਨ ਸੰਬੰਧੀ ਕਾਗਜ਼ ਵੀ ਜਮ੍ਹਾਂ ਕਰਾਉਣਾ ਪੈਂਦਾ ਹੈ, ਕਿਉਂਕਿ ਕੈਟਾਗਰੀਜ਼ ਬਹੁਤ ਨੇ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਇਹ ਯੋਜਨਾ ਰੇਹੜੀ ਫੜੀ ਵਾਲੇ ਕੋਲ ਵੀ ਪਹੁੰਚ ਕਰਦੀ ਹੈ, ਉਹਦੇ ਕੋਲੇ ਹੋ ਸਕਦਾ ਹੈ ਕਿ ਕੋਈ ਰਜਿਸਟ੍ਰੇਸ਼ਨ ਸੰਬੰਧੀ ਕਾਗਜ਼ ਨਾ ਵੀ ਹੋਵੇ, ਤਾਂ ਤੁਸੀਂ ਸਾਨੂੰ ਦੱਸ ਦਿਓ ਕਿਹੜੇ ਕਿਸ ਤਰ੍ਹਾਂ ਦੇ ਕਾਗਜ਼ਾਂ ਦੀ ਕਦੋਂ ਲੋੜ ਪੈਂਦੀ?
0: ਜਿਵੇਂ ਤੁਸੀਂ ਕਿਹਾ ਵੀ ਰੇਹੜੀ ਫੜੀ ਵਾਲੇ ਹੈਗੇ, ਉਹਨਾਂ ਕੋਲ ਕੋਈ ਰਜਿਸਟ੍ਰੇਸ਼ਨ ਦਾ ਕਾਗਜ਼ ਨਹੀਂ ਹੁੰਦਾ, ਉਹਨਾਂ ਵਾਸਤੇ ਕੋਈ ਵੀ ਕਾਗਜ਼ ਦੀ ਰੇਹੜੀ ਫੜੀ ਵਾਲਿਆਂ ਵਾਸਤੇ ਲੋੜ ਨਹੀਂ ਹੈਗੀ। ਕਿਸ਼ੋਰ ਸਕੀਮ ਤੱਕ ਆਪਾਂ ਮੇਨਲੀ ਪੈਨ ਕਾਰਡ, ਆਧਾਰ ਕਾਰਡ ਤੇ ਕੋਟੇਸ਼ਨ ਵਗੈਰਾ, ਬਿੱਲ ਵਗੈਰਾ ਸਬਮਿਟ ਕਰਕੇ ਯੋਜਨਾ ਨੂੰ ਆਪਾਂ ਲੈ ਸਕਦੇ ਹਾਂ। ਹੈਂਡ ਰਿਟਨ ਅਗਰ 2 ਲੱਖ ਤੋਂ ਉੱਪਰ ਦਾ ਆਪਾਂ ਅਗਰ ਲੋਨ ਅਵੇਲ ਕਰਦੇ ਹੈਗੇ ਹਾਂ ਤੇ ਉਹਦੇ ਵਿੱਚ ਆਪਾਂ ਹੈਂਡ ਰਿਟਨ ਇੱਕ ਬੈਲੈਂਸ ਸ਼ੀਟ ਬਣਾ ਕੇ ਵੀ ਦੇ ਸਕਦੇ ਹੈਗੇ ਹਾਂ। ਅਗਰ ਉਹਨਾਂ ਦੀ ਕਿਸੇ ਵੀ ਪਰਸਨ ਦੀ ਇਨਕਮ ਜ਼ਿਆਦਾ ਹੈ, ਉਸ ਦੇ ਅਕੋਰਡਿੰਗ ਐਜ਼ ਪਰ ਇਨਕਮ ਟੈਕਸ ਰੂਲ, ਉਹ ਆਪਦੀ ਆਡੀਟਿਡ ਬੈਲੈਂਸ ਸ਼ੀਟ ਬੈਂਕ ਉਸ ਤੋਂ ਡਿਮਾਂਡ ਕਰ ਸਕਦਾ ਹੈਗਾ।
1: ਸਰ, ਅਸੀਂ ਚਾਹਾਂਗੇ ਤੁਸੀਂ ਉਦਾਹਰਣ ਦੇ ਨਾਲ ਸਾਨੂੰ ਸਮਝਾ ਦਿਓ, ਜੇਕਰ ਕੋਈ 50,000 ਤੋਂ 5 ਲੱਖ ਤੱਕ ਦਾ ਲੋਨ ਲੈਂਦਾ ਹੈ ਤਾਂ ਉਸ ਦੀ ਕਿੰਨੀ ਕਿਸ਼ਤ ਬਣੂਗੀ, ਉਹਦੇ ਉੱਤੇ ਕਿੰਨਾ ਵਿਆਜ ਉਸਨੂੰ ਦੇਣਾ ਪਵੇਗਾ?
0: ਮੇਨਲੀ ਕਿਸ਼ਤ ਦੀ ਗੱਲ ਜੋ ਟੋਟਲੀ ਹੈ, ਡਿਪੈਂਡ ਕਰਦੀ ਹੈ ਟੈਨਿਅਰ ਦੇ ਉੱਤੇ। ਅਗਰ ਕੋਈ ਕਸਟਮਰ 5 ਸਾਲ ਤੱਕ ਦਾ ਟੈਨਿਅਰ ਲੈਣਾ ਚਾਹੁੰਦਾ ਹੈਗਾ ਜਾਂ 7 ਸਾਲ ਤੱਕ ਲੈਣਾ ਚਾਹੁੰਦਾ, ਉਸ ਦੇ ਅਕੋਰਡਿੰਗ ਅਗਰ 5 ਸਾਲ ਦਾ ਟੈਨਿਅਰ ਅਗਰ ਚੂਜ਼ ਕਰਦਾ ਹੈਗਾ ਕੋਈ ਕਸਟਮਰ, ਤਾਂ ਉਹਦੀ ਇੰਸਟਾਲਮੈਂਟ ਥੋੜੀ ਜ਼ਿਆਦਾ ਬਣ ਜਾਊਗੀ ਉਸ ਦੇ ਅਕੋਰਡਿੰਗ, ਕਿਉਂਕਿ 60 ਮੰਥਸ ਆਉਂਦੇ ਹੈਗੇ, 60 ਮਹੀਨਿਆਂ ਦੇ ਵਿੱਚ ਆਪਾਂ ਨੂੰ ਡਿਵਾਈਡ ਕਰ ਦਾਂਗੇ। ਅਗਰ ਉਹੀ ਆਪਾਂ ਟੈਨਿਅਰ 7 ਸਾਲ ਤੱਕ ਜਾਂਦੇ ਹਾਂ ਤਾਂ ਉਹਨੂੰ 84 ਨਾਲ ਡਿਵਾਈਡ ਕਰਕੇ ਉਹਦੀ ਕਿਸ਼ਤ ਥੋੜੀ ਇੰਸਟਾਲਮੈਂਟ ਕਮ ਬਣ ਜਾਏਗੀ। ਇਹ ਟੋਟਲੀ ਡਿਪੈਂਡ ਕਰਦਾ ਹੈ ਉਸ ਪਰਸਨ ਦੀ ਇਨਕਮ ਦੇ ਉੱਪਰ, ਵੀ ਉਹਨਾਂ ਦੀ ਇਨਕਮ ਦੇ ਅਕੋਰਡਿੰਗ ਆਪਾਂ ਉਹਨਾਂ ਦੀ ਇੰਸਟਾਲਮੈਂਟ ਸੈੱਟ ਕਰ ਦਾਂਗੇ।
1: ਤੁਸੀਂ ਆਪਣੇ ਵੱਲੋਂ ਹੋਰ ਜਾਣਕਾਰੀ ਦੇਣਾ ਚਾਹੋ ਜੋ ਮੈਂ ਸਵਾਲਾਂ ਦੇ ਰੂਪ 'ਚ ਤੁਹਾਡੇ ਤੋਂ ਨਾ ਪੁੱਛੀ ਹੋਵੇ, ਰਹਿ ਗਈ ਹੋਵੇ ਸਵਾਲਾਂ ਦੇ ਰੂਪ 'ਚ ਤੁਹਾਡੇ ਵੱਲੋਂ ਇਸ ਸੰਬੰਧੀ ਹੋਰ ਖਾਸ ਗੱਲਾਂ?
0: ਪ੍ਰਧਾਨ ਮੰਤਰੀ ਜੀ ਨੇ ਮਤਲਬ 2015 'ਚ ਜਿਵੇਂ ਸਕੀਮ ਨੂੰ ਲਾਂਚ ਕੀਤਾ ਸੀ ਹਰ ਇੱਕ ਪਰਸਨ ਨੂੰ ਸਟੈਂਡ ਕਰਨ ਵਾਸਤੇ, ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਜੋ ਬੰਦਾ ਆਪਣਾ ਕਾਰੋਬਾਰ ਕਰ ਰਿਹਾ ਤੇ ਉਸ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦਾ ਹੈਗਾ, ਤਾਂ ਆਪਣੇ ਨਜ਼ਦੀਕੀ ਕਿਸੇ ਵੀ ਬੈਂਕ 'ਚ ਜਾ ਕੇ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ। ਟੋਟਲੀ ਇਹ ਯੋਜਨਾ ਕੋਲੈਟਰਲ ਫ੍ਰੀ ਹੈਗੀ ਹੈ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ, ਕੋਈ ਵੀ ਮਿਡਲ ਮੈਨ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ। ਡਾਇਰੈਕਟਲੀ ਆਪਾਂ ਨੂੰ ਕਿਸੇ ਵੀ ਗਵਰਨਮੈਂਟ ਬੈਂਕ, ਪ੍ਰਾਈਵੇਟ ਬੈਂਕ 'ਚ ਜਾ ਕੇ ਤੁਸੀਂ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਤੇ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ।
1: ਸਰੋਤਿਓ, ਆਖਰੀ ਗੱਲ ਜਿਹੜੀ ਹੈ ਉਹ ਧਿਆਨ ਦੇਣ ਯੋਗ ਹੈ ਕਿ ਤੁਸੀਂ ਕਿਸੇ ਵੀ ਵਿਚਾਲੇ ਵਾਲੇ ਬੰਦੇ ਤੱਕ, ਮਿਡਲ ਮੈਨ ਦੇ ਚੱਕਰ 'ਚ ਨਹੀਂ ਫਸਣਾ। ਜੇਕਰ ਕੋਈ ਤੁਹਾਨੂੰ ਆਖਦਾ ਕਿ ਲੋਨ ਇਹ ਅਸੀਂ ਦਵਾ ਦਿੰਦੇ ਹਾਂ ਤੇ ਸਾਡਾ ਉਹਦੇ 'ਚ ਖਰਚਾ ਇੰਨਾ ਹੋਵੇਗਾ, ਤਾਂ ਉਹ ਤੁਹਾਨੂੰ ਗਲਤ ਗਾਈਡ ਕਰ ਰਿਹਾ। ਤੁਸੀਂ ਸੰਦੀਪ ਕੁਮਾਰ ਜੀ ਦੇ ਦੱਸੇ ਮੁਤਾਬਕ ਬੈਂਕਾਂ ਤੱਕ ਹੀ ਅਪਰੋਚ ਕਰਨਾ ਹੈ ਤੇ ਇਸ ਯੋਜਨਾ ਬਾਰੇ ਸਾਰੀ ਜਾਣਕਾਰੀ ਹਾਸਲ ਕਰਦੇ ਹੋਏ ਇਸ ਯੋਜਨਾ ਦਾ ਫਾਇਦਾ ਉਠਾਉਣਾ ਹੈਗਾ। ਸੰਦੀਪ ਜੀ, ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਸਰ, ਬਹੁਤ ਬਹੁਤ ਤੁਹਾਡਾ ਵੀ ਧੰਨਵਾਦ।
2: ਮੈਂ ਪ੍ਰਨੀਤ ਕੌਰ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਮੇਰਾ ਇੱਕ ਛੋਟਾ ਲੋਨ ਸੈਂਕਸ਼ਨ ਹੋਇਆ ਜਿਸ ਨਾਲ ਮੈਂ ਪਾਪੜ ਵੜਾਉਣ ਦਾ ਵਪਾਰ ਸ਼ੁਰੂ ਕੀਤਾ ਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਮੇਰਾ ਕੰਮ ਬਹੁਤ ਹੀ ਵਧੀਆ ਚੱਲ ਪਿਆ ਤੇ ਮੈਂ ਸਿਰਫ ਆਪਣਾ ਹੀ ਫਾਇਦਾ ਨਹੀਂ ਬਲਕਿ ਆਪਣੇ ਨਾਲ ਦੇ ਆਂਢ ਗੁਆਂਢ ਦੇ ਇਲਾਕੇ ਦੇ ਹੋਰ ਵੀ ਮੇਰੀਆਂ ਸਹੇਲੀਆਂ ਦਾ ਵੀ ਕੰਮ ਸ਼ੁਰੂ ਕੀਤਾ ਹੈ। ਉਹਨਾਂ ਨੇ ਵੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਫਾਇਦਾ ਉਠਾਇਆ ਤੇ ਇਸ ਲੋਨ ਦੇ ਦੁਆਰਾ ਹੀ ਉਹਨਾਂ ਨੇ ਆਪਣਾ, ਕਿਸੇ ਨੇ ਸਿਲਾਈ ਕਢਾਈ ਦਾ ਤੇ ਕਿਸੇ ਨੇ ਆਪਣਾ ਬਿਊਟੀ ਪਾਰਲਰ ਦਾ ਕੰਮ ਸ਼ੁਰੂ ਕੀਤਾ ਹੈ ਤੇ ਉਹਨਾਂ ਦਾ ਵੀ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਪ੍ਰਧਾਨ ਮੰਤਰੀ ਜੀ ਦਾ ਜਿਨ੍ਹਾਂ ਦੇ ਇਸ ਮੁਦਰਾ ਯੋਜਨਾ ਦੇ ਤਹਿਤ ਮੇਰਾ ਤੇ ਨਾਲ ਹੀ ਮੇਰੇ ਹੋਰ ਸਹੇਲੀਆਂ ਦਾ ਸਭ ਦਾ ਕੰਮ ਵਧੀਆ ਸਫਲ ਤਰੀਕੇ ਨਾਲ ਚੱਲ ਰਿਹਾ। ਧੰਨਵਾਦ।
3: ਹਾਂਜੀ, ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ। ਮੇਰਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਡੇਅਰੀ ਫਾਰਮਿੰਗ ਦਾ ਲੋਨ ਲਿਆ ਸੀ ਤੇ ਜਿਹਦੇ ਤਹਿਤ ਸਾਡਾ ਜਿਹੜਾ ਹੁਣ ਦੁੱਧ ਦਾ ਵਪਾਰ ਹੈ ਉਹ ਬਹੁਤ ਹੀ ਵਧੀਆ ਚੱਲ ਰਿਹਾ ਹੈ। ਜਿਹੜੀ ਇਹ ਸਰਕਾਰ ਦੀ ਯੋਜਨਾ ਹੈ, ਅਸੀਂ ਉਹ ਤੋਂ ਬਹੁਤ ਖੁਸ਼ ਹਾਂ ਜੀ। ਇਹਦੇ ਤਹਿਤ ਜੀ ਅਸੀਂ ਮੱਝਾਂ ਜਿਹੜੀਆਂ ਸੀ ਉਹ ਜ਼ਿਆਦਾ ਲੈ ਲਈਆਂ ਤੇ ਹੁਣ

0: ਅਸੀਂ ਲੋਨ ਵਧਾ ਕੇ ਹੋਰ ਵੀ ਲੈ ਲਿਆ ਜੀ। ਇਹਦੇ ਨਾਲ ਸਾਡਾ ਜਿਹੜਾ ਵਪਾਰ ਆ ਹੋਰ ਵੀ ਵੱਧ ਗਿਆ ਅਤੇ ਅਸੀਂ ਮੱਝਾਂ ਜਿਹੜੀਆਂ ਉਹ ਹੋਰ ਜ਼ਿਆਦਾ ਲੈ ਲਈਆਂ ਅਤੇ ਸਾਡਾ ਜਿਹੜਾ ਦੁੱਧ ਦਾ ਮੁਨਾਫਾ ਬਹੁਤ ਜ਼ਿਆਦਾ ਹੁਣ ਹੋ ਰਿਹਾ। ਆਸ ਪਾਸ ਦੇ ਜਿਹੜੇ ਇਲਾਕੇ ਦੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਅਸੀਂ ਉਹਨਾਂ ਨੂੰ ਵੀ ਇਸ ਬਾਰੇ ਦੱਸਦੇ ਹਾਂ। ਮੁਨਾਫੇ ਦੇ ਨਾਲ ਨਾਲ ਲੋਨ ਦੀ ਕਿਸ਼ਤ ਵੀ ਜਿਹੜੀ ਉਹ ਬੜੀ ਸੌਖੀ ਨਿਕਲ ਰਹੀ ਹੈ ਅਤੇ ਅਸੀਂ ਇਸ ਯੋਜਨਾ ਤੋਂ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤੋਂ ਬਹੁਤ ਖੁਸ਼ ਹਾਂ।
1: ਮਨਦੀਪ ਜੀ, ਇਸ ਨਾਲ ਜੁੜੀ ਇੱਕ ਹੋਰ ਜਾਣਕਾਰੀ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਲਈਏ। ਅੱਜ ਦੇ ਡਿਜੀਟਲ ਯੁੱਗ ਵਿੱਚ ਮੁਦਰਾ ਯੋਜਨਾ ਬਾਰੇ ਜਾਣਕਾਰੀ ਆਨਲਾਈਨ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰੋਤਿਆਂ ਨੂੰ ਸਲਾਹ ਹੈ ਕਿ ਸਰਕਾਰੀ ਵੈਬਸਾਈਟਾਂ ਅਤੇ ਅਧਿਕਾਰਿਤ ਬੈਂਕਾਂ ਦੀਆਂ ਵੈਬਸਾਈਟਾਂ ਤੋਂ ਹੀ ਜਾਣਕਾਰੀ ਲੈਣ। ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣਾ OTP, ATM ਪਿੰਨ, ਬੈਂਕ ਪਾਸਵਰਡ ਜਾਂ ਹੋਰ ਗੁਪਤ ਜਾਣਕਾਰੀ ਨਾ ਦਿਓ। ਜੇ ਕੋਈ ਵਿਅਕਤੀ ਇਹ ਕਹਿ ਕੇ ਪੈਸੇ ਮੰਗਦਾ ਹੈ ਕਿ ਮੈਂ ਤੁਹਾਡਾ ਮੁਦਰਾ ਲੋਨ ਪੱਕਾ ਕਰਵਾ ਦਿਆਂਗਾ ਤਾਂ ਸਾਵਧਾਨ ਰਹੋ।
2: ਜੀ ਬਿਲਕੁਲ, ਤੇ ਜੇ ਤੁਸੀਂ ਮੁਦਰਾ ਕਰਜ਼ਾ ਲੈਣ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਕਾਰੋਬਾਰ ਦੀ ਯੋਜਨਾ ਬਣਾਓ।
1: ਤੁਹਾਨੂੰ ਕਿੰਨੇ ਪੈਸਿਆਂ ਦੀ ਲੋੜ ਹੈ?
2: ਪੈਸਾ ਕਿੱਥੇ ਖਰਚ ਹੋਵੇਗਾ?
1: ਮਹੀਨੇ ਵਿੱਚ ਕਿੰਨੀ ਆਮਦਨ ਹੋ ਸਕਦੀ ਹੈ?
2: ਕਰਜ਼ੇ ਦੀ EMI ਕਿਵੇਂ ਅਦਾ ਕਰੋਗੇ?
1: ਇਹ ਸਾਰੀਆਂ ਗੱਲਾਂ ਪਹਿਲਾਂ ਸੋਚ ਵਿਚਾਰ ਲਓ
2: ਤੇ ਇੱਕ ਸੋਚੀ ਸਮਝੀ ਕਾਰੋਬਾਰੀ ਯੋਜਨਾ ਤੁਹਾਡੇ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੀ ਹੈ ਅਤੇ ਮਦਦਗਾਰ ਸਾਬਿਤ ਹੋਵੇਗੀ PM ਮੁਦਰਾ ਲੋਨ ਯੋਜਨਾ।
3: ਹੁਣ ਤੁਸੀਂ ਸੁਣ ਰਹੇ ਸੀ ਜਨ ਸੇਵਾ ਤੋਂ ਦੇਸ਼ ਸੇਵਾ ਤੇ ਆਧਾਰਿਤ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ। ਪੇਸ਼ਕਸ਼ ਸਨ ਮਨਦੀਪ ਰਾਜੌੜਾ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਮੁਖੀ ਵਜੋਂ ਲਗਾਤਾਰ ਜਨਤਕ ਸੇਵਾ ਦੇ 25 ਸਾਲ ਪੂਰੇ ਕਰ ਲਏ ਨੇ। ਉਹਨਾਂ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਸੰਕਲਪ ਸਭਾ ਨੂੰ ਸੰਬੋਧਨ ਕੀਤਾ। ਸੁਪਰੀਮ ਕੋਰਟ ਨੇ ਪੰਜਾਬ ਦੇ ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਪੰਜਾਬ ਵਾਰਡਾਂ ਵਿੱਚ ਨਵੇਂ ਸਿਰਿਓਂ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਹੈ। ਭਾਰਤ ਨੇ ਪਿਛਲੇ ਕੁਝ ਦਿਨਾਂ ਵਿੱਚ ਕਾਲੇ ਸਾਗਰ ਖੇਤਰ ਵਿੱਚ ਹੋਏ ਹਮਲਿਆਂ ਦੀ ਨਿਖੇਧੀ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵੱਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਨੀਤੀਗਤ ਰੈਪੋ ਦਰ ਨੂੰ 25 ਬੁਨਿਆਦੀ ਅੰਕ ਵਧਾ ਕੇ 5.5 ਫੀਸਦੀ ਕੀਤਾ। ਇਸ ਸਾਲ 2026 ਦਾ ਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ ਫਰਾਂਸ ਦੇ ਹੈਨਰੀ ਕੈਗਨ ਅਤੇ ਜਾਪਾਨ ਦੇ ਕੈਂਸੋ ਸੋਆਸਮੀ ਨੂੰ ਦੇਣ ਦਾ ਐਲਾਨ ਕੀਤਾ ਗਿਆ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰ ਦੇ ਮੁਖੀ ਵਜੋਂ ਲਗਾਤਾਰ ਜਨਤਕ ਸੇਵਾ ਦੇ 25 ਸਾਲ ਪੂਰੇ ਕਰ ਲਏ ਨੇ। ਸ੍ਰੀ ਮੋਦੀ ਸਵੇਰੇ ਨਵੀਂ ਦਿੱਲੀ ਦੇ ਸਰੋਜਨੀ ਨਗਰ ਵਿਖੇ ਸ੍ਰੀ ਵਿਨਾਇਕ ਮੰਦਿਰ ਗਏ ਅਤੇ ਉੱਥੇ ਪ੍ਰਾਰਥਨਾ ਕੀਤੀ। ਉਹਨਾਂ ਨੇ ਰਵਾਇਤੀ ਪੂਜਾ ਵਿੱਚ ਵੀ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਸੰਕਲਪ ਸਭਾ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹਨਾਂ ਅੱਜ ਸ੍ਰੀ ਵਿਨਾਇਕ ਮੰਦਿਰ ਵਿੱਚ ਦੇਸ਼ ਅਤੇ ਇਸ ਦੇ 140 ਕਰੋੜ ਨਾਗਰਿਕਾਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਤੋਂ ਉਹਨਾਂ ਨੂੰ ਮਿਲਿਆ ਵਿਸ਼ਵਾਸ ਅਤੇ ਪਿਛਲੇ 25 ਸਾਲਾਂ ਵਿੱਚ ਉਹਨਾਂ ਨੇ ਜੋ ਤਜਰਬਾ ਹਾਸਲ ਕੀਤਾ ਉਹ ਉਹਨਾਂ ਦੀ ਸਭ ਤੋਂ ਵੱਡੀ ਸੰਪਤੀ ਹੈ।
1: 7 ਅਕਤੂਬਰ 2001 ਕੋ ਜਬ ਮੈਨੇ ਗੁਜਰਾਤ ਕੇ ਮੁੱਖ ਮੰਤਰੀ ਕੇ ਰੂਪ ਮੇ ਸ਼ਪਥ ਲੀ ਥੀ ਤਬ ਸੋਚਾ ਨਹੀਂ ਥਾ ਕਿ ਕਭੀ ਯੇ ਪੜਾਵ ਵੀ ਆਏਗਾ। ਆਜ ਮੁਝੇ ਹੈਡ ਆਫ ਦਾ ਗਵਰਨਮੈਂਟ ਕੇ ਤੌਰ ਪਰ ਨਿਰੰਤਰ ਸੇਵਾ ਕਰਤੇ ਹੋਏ 25 ਵਰਸ ਪੂਰੇ ਹੋ ਗਏ। ਯੇ ਜਨਤਾ ਜਨਾਰਦਨ ਕੇ ਨਿਰੰਤਰ ਆਸ਼ੀਰਵਾਦ ਕਾ ਪਰਿਣਾਮ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਸਾਰੇ ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਤੇ ਕੇਂਦਰਿਤ ਨੇ। ਉਹਨਾਂ ਕਿਹਾ ਕਿ ਭਾਰਤ ਹੁਣ ਆਪਣੀ ਵੱਧਦੀ ਤਾਕਤ ਅਤੇ ਚੁਣੌਤੀਆਂ ਨਾਲ ਨਜਿੱਠਣ ਦੀ ਸਮਰੱਥਾ ਲਈ ਚਰਚਾ ਵਿੱਚ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਆਪਣੀਆਂ ਚੁਣੌਤੀਆਂ ਦੇ ਸਥਾਈ ਹੱਲ ਦੀ ਭਾਲ ਕਰ ਰਿਹਾ ਹੈ।
1: ਜੰਮੂ ਕਸ਼ਮੀਰ ਮੇ ਆਰਟੀਕਲ 370 ਕੀ ਸਮੱਸਿਆ ਐਸਾ ਲਗਤਾ ਥਾ ਕਿ ਯੇ ਅੰਤਹੀਨ ਹੈ, ਲੇਕਿਨ ਆਜ ਆਰਟੀਕਲ 370 ਕੀ ਦੀਵਾਰ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸੀ ਤਰ੍ਹਾਂ ਨਕਸਲਵਾਦ ਕੀ ਸਮੱਸਿਆ ਕੋ ਦੇਸ਼ ਕਾ ਦੁਰਭਾਗ ਮਾਨ ਲਿਆ ਗਿਆ, ਲੇਕਿਨ ਆਜ ਇਸ ਕੀ ਕਮਰ ਤੋੜੀ ਜਾ ਚੁੱਕੀ ਹੈ। ਜੋ ਆਤੰਕਵਾਦ ਭਾਰਤ ਕੇ ਭਾਗ੍ਯ ਕੋ ਹੀ ਚੁਣੌਤੀ ਦੇ ਰਹਾ ਥਾ, ਲੇਕਿਨ ਯੇ ਭਾਰਤ ਕੀ ਅਦਮ੍ਯ ਇੱਛਾ ਸ਼ਕਤੀ ਹੈ। ਹਮਨੇ ਘਰ ਮੇ ਘੁਸ ਕਰ ਮਾਰਾ ਔਰ ਦੁਸ਼ਮਨੋਂ ਕੋ ਬਤਾ ਦਿਆ ਕਿ ਭਾਰਤ ਕੀ ਤਾਕਤ ਕਿਆ ਹੈ।
0: ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ, ਭਾਜਪਾ ਅਤੇ ਆਪਣੇ ਸਾਰੇ ਸਿਆਸੀ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦਾ ਲੋਕਤੰਤਰ ਵਿੱਚ ਅਥਾਹ ਵਿਸ਼ਵਾਸ ਏ। ਇਸ ਮੌਕੇ ਤੇ ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਵੱਡੀਆਂ ਆਲਮੀ ਚੁਣੌਤੀਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੇ ਸਮਾਜ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਵਾਂਝੇ ਵਰਗਾਂ ਦੀ ਭਲਾਈ ਨੂੰ ਆਪਣੀਆਂ ਤਰਜੀਹਾਂ ਦੇ ਸਿਖਰ ਤੇ ਰੱਖਿਆ ਹੈ। ਉਹਨਾਂ ਨੇ ਔਰਤਾਂ ਦੇ ਸ਼ਕਤੀਕਰਨ ਲਈ ਸਰਕਾਰ ਦੀਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ।
2: ਜਬ ਕਿਸੀ ਵਿਅਕਤੀ ਕੇ ਸਾਥ ਉਨਕੀ ਸੋਚ ਉਨਕੀ ਦ੍ਰਿਸ਼ਟੀ 140 ਕਰੋੜ ਲੋਗੋ ਕਾ ਸੰਕਲਪ ਬਨ ਜਾਤਾ ਹੈ ਤੋ ਵੋ ਇੱਕ ਸਾਮੂਹਿਕ ਸਵਪਨ ਬਨਤਾ ਹੈ। ਜੋ ਆਧੁਨਿਕ ਭਾਰਤ ਕੇ ਸ਼ਿਲਪਕਾਰ ਹੈ ਵਹੀ ਵਿਕਸਿਤ ਭਾਰਤ 2047 ਕੇ ਸੂਤਰਧਾਰ ਹੈ। ਇਸ ਸੰਕਲਪ ਕੋ ਪੂਰਾ ਕਰਨੇ ਕੇ ਲੀਏ ਆਪਕੇ ਦੇਸ਼ ਕੇ ਲੋਗੋ ਕੋ ਸ਼ਕਤੀ ਕੀ ਸਪਤਧਾਰਾ ਕਾ ਰੋਡ ਮੈਪ ਦਿਆ ਹੈ।
0: ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਈ ਹੋਰ ਕੈਬਨਿਟ ਮੰਤਰੀਆਂ ਨੇ ਇਸ ਮੌਕੇ ਤੇ ਸ੍ਰੀ ਮੋਦੀ ਨੂੰ ਸਰਕਾਰ ਦੇ ਮੁਖੀ ਵਜੋਂ ਜਨਤਕ ਸੇਵਾ ਵਿੱਚ 25 ਸਾਲ ਪੂਰੇ ਕਰਨ ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ IMC 2026 ਤੋਂ ਪਹਿਲਾਂ ਨਵੀਂ ਦਿੱਲੀ ਦੇ ਸੇਵਾ ਤੀਰਥ ਵਿਖੇ ਗਲੋਬਲ ਮੋਬਾਈਲ ਕਮਿਊਨੀਕੇਸ਼ਨ ਸਿਸਟਮ ਐਸੋਸੀਏਸ਼ਨ ਦੇ ਬੋਰਡ ਮੈਂਬਰਾਂ ਨਾਲ ਗੱਲਬਾਤ ਕੀਤੀ। GSMA ਇੱਕ ਆਲਮੀ ਸੰਗਠਨ ਹੈ ਜੋ ਮੋਬਾਈਲ ਇਕੋਸਿਸਟਮ ਨੂੰ ਏਕੀਕ੍ਰਿਤ ਕਰਦਾ ਹੈ। ਇਹ ਮੋਬਾਈਲ ਆਪਰੇਟਰਾਂ ਅਤੇ ਸਬੰਧਿਤ ਸਨਅਤੀ ਸੰਗਠਨਾਂ ਦੀ ਨੁਮਾਇੰਦਗੀ ਕਰਦਾ ਹੈ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਤਕਨਾਲੋਜੀ ਨੂੰ ਸਮਾਵੇਸ਼ੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਲਈ ਇੱਕ ਸਾਧਨ ਬਣਨਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਪੰਜਾਬ ਦੇ ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਪੰਜਾਬ ਵਾਰਡਾਂ ਵਿੱਚ ਨਵੇਂ ਸਿਰਿਓਂ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਵਿੱਚ ਪਟਿਆਲਾ ਨਗਰ ਨਿਗਮ ਦੇ 28 ਵਾਰਡ ਅਤੇ ਮੋਗਾ ਜ਼ਿਲ੍ਹੇ ਵਿੱਚ ਬਾਘਾ ਪੁਰਾਣਾ ਅਤੇ ਧਰਮਕੋਟ ਨਗਰ ਕੌਂਸਲਾਂ ਦੇ 22 ਵਾਰਡ ਸ਼ਾਮਲ ਨੇ। ਇਹ ਹੁਕਮ ਦਸੰਬਰ 2024 ਦੀਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਉੱਠੀ ਇੱਕ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਆਇਆ, ਜਿਸ ਦੌਰਾਨ ਇਨ੍ਹਾਂ ਨਗਰ ਨਿਗਮਾਂ ਦੇ ਕਈ ਉਮੀਦਵਾਰਾਂ ਨੇ ਇਲਜ਼ਾਮ ਲਾਇਆ ਕਿ ਸੱਤਾਧਾਰੀ

0: ਆਮ ਆਦਮੀ ਪਾਰਟੀ ਦੇ ਮੈਂਬਰਾਂ, ਪੁਲਿਸ ਮੁਲਾਜ਼ਮਾਂ ਅਤੇ ਹੋਰਾਂ ਨੇ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ। ਪਟੀਸ਼ਨਕਰਤਾਵਾਂ ਨੇ ਇਲਜ਼ਾਮ ਲਾਇਆ ਸੀ ਕਿ ਉਮੀਦਵਾਰਾਂ ਤੇ ਸਰੀਰਕ ਹਮਲਾ ਕੀਤਾ ਗਿਆ, ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਨਾਮਜ਼ਦਗੀ ਪੱਤਰ ਖੋਲ੍ਹੇ ਗਏ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਦੇ ਬਾਵਜੂਦ ਨਾਮਜ਼ਦਗੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਫਿਰ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਵਿਚ ਇਕ ਤੱਥ ਖੋਜ ਕਮਿਸ਼ਨ ਨਿਯੁਕਤ ਕੀਤਾ ਸੀ। ਸੁਪਰੀਮ ਕੋਰਟ ਦਾ ਮੌਜੂਦਾ ਹੁਕਮ ਕਮਿਸ਼ਨ ਵੱਲੋਂ ਰਿਪੋਰਟ ਜਮ੍ਹਾਂ ਕਰਾਉਣ ਤੋਂ ਬਾਅਦ ਆਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNews ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਆਲਮੀ ਸੰਕਟ ਦੇ ਬਾਵਜੂਦ ਭਾਰਤ ਦੁਨੀਆ ਦੀਆਂ ਚੋਟੀ ਦੀਆਂ 5 ਆਰਥਿਕਤਾਵਾਂ ਵਿਚੋਂ ਇਕ ਬਣਿਆ ਹੋਇਆ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਵਿਕਸਿਤ ਭਾਰਤ ਸੰਕਲਪ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਭਾਰਤ ਨੂੰ ਇਕ ਵਿਕਸਿਤ ਦੇਸ਼ ਵਿਚ ਬਦਲਣਾ ਏ। ਉਨ੍ਹਾਂ ਕਿਹਾ ਕਿ ਜੇਕਰ ਪੱਛਮੀ ਏਸ਼ੀਆ ਸੰਕਟ ਨਾ ਉਭਰਿਆ ਹੁੰਦਾ ਤਾਂ ਭਾਰਤ ਆਰਥਿਕਤਾ ਦੇ ਆਕਾਰ ਦੇ ਮਾਮਲੇ ਵਿਚ ਦੁਨੀਆ ਦੇ ਚੋਟੀ ਦੇ 3 ਸਥਾਨਾਂ ਵਿਚ ਹੁੰਦਾ। ਸ੍ਰੀ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਦੀ ਆਰਥਿਕਤਾ 7.4% ਦੀ ਦਰ ਨਾਲ ਵੱਧ ਰਹੀ ਏ।
1: इतना बड़ा आर्थिक संकट पैदा होने के बावजूद भी हमने देश की अर्थव्यवस्था की रफ्तार को रुकने नहीं दिया है। दुनिया के बड़े बड़े देश की अर्थव्यवस्था जहां 2%, 1.5% और 3% की रफ्तार से बढ़ रही है, वहीं पर विश्व में इतना बड़ा संकट पैदा होने के बावजूद भारत की अर्थव्यवस्था आज भी 7.4% की दर से बढ़ रही है।
0: ਭਾਰਤ ਨੇ ਪਿਛਲੇ ਕੁਝ ਦਿਨਾਂ ਵਿਚ ਕਾਲੇ ਸਾਗਰ ਖੇਤਰ ਵਿਚ ਹੋਏ ਹਮਲਿਆਂ ਦੀ ਨਿਖੇਧੀ ਕੀਤੀ ਏ। ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਜਿਹੇ ਹਮਲੇ ਵਪਾਰਕ ਜਹਾਜ਼ ਰਾਣੀ ਨੂੰ ਖਤਰਾ ਬਣਾਉਂਦੇ ਨੇ ਅਤੇ ਸਮੁੰਦਰੀ ਭਾਈਚਾਰਿਆਂ ਦੀਆਂ ਜਾਨਾਂ ਨੂੰ ਖਤਰੇ ਵਿਚ ਪਾਉਂਦੇ ਨੇ। ਉਨ੍ਹਾਂ ਅੱਗੇ ਕਿਹਾ ਕਿ ਇਕ ਵਪਾਰਕ ਜਹਾਜ਼ MV ਰੋਯਾਦ ਮਾਮਾਡੋਵ ਤੇ ਉਦੋਂ ਹਮਲਾ ਹੋਇਆ ਜਦੋਂ ਇਹ ਕਾਲੇ ਸਾਗਰ ਵਿਚ ਚੱਲ ਰਿਹਾ ਸੀ। ਉਸ ਵਿਚ 3 ਭਾਰਤੀ ਨਾਗਰਿਕ ਸਵਾਰ ਸਨ ਅਤੇ ਉਨ੍ਹਾਂ ਵਿਚੋਂ ਇਕ ਜ਼ਖਮੀ ਹੋ ਗਿਆ ਤੇ ਉਸ ਦਾ ਡਾਕਟਰੀ ਇਲਾਜ ਚੱਲ ਰਿਹਾ ਹੈ। ਦੂਜਾ ਜਹਾਜ਼ ਅਲਫਾ ਵਤਨ, ਜੋ ਕਿ ਟੋਗੋ ਦੇ ਝੰਡੇ ਵਾਲਾ ਇਕ ਜਹਾਜ਼ ਏ, ਵੀ ਕੱਲ ਹਮਲੇ ਦੀ ਲਪੇਟ ਵਿਚ ਆਇਆ। ਉਨ੍ਹਾਂ ਕਿਹਾ ਕਿ ਭਾਰਤ ਇਕ ਵਾਰ ਫੇਰ ਤਣਾਅ ਘਟਾਉਣ ਅਤੇ ਖੇਤਰ ਵਿਚ ਸ਼ਾਂਤੀ ਦੀ ਜਲਦ ਵਾਪਸੀ ਨੂੰ ਸਮਰੱਥ ਬਣਾਉਣ ਲਈ ਗੱਲਬਾਤ ਅਤੇ ਕੂਟਨੀਤੀ ਦੇ ਆਪਣੇ ਸੱਦੇ ਨੂੰ ਦੁਹਰਾਉਂਦਾ ਏ।
2: कल से लेके आज तक हमने देखा है कि 4 जहाजों पर अटैक हुई है। इस हमले की हम घोर निंदा करते हैं। इससे हमारे जो वाणिज्य की नौ परिवहन है, साथ में जो हमारे नाविक समुदाय के लोग हैं, उनको खतरे के दायरे में लाया जा रहा है। पहला जहाज MV रायोद मामादोव, ये भी ब्लैक सी में इस पर अटैक हुई, जिसमें 3 भारतीय नागरिक थे। उसमें से 1 भारतीय नागरिक को चोट पहुंची और उनको वहां पर अस्पताल में उनका उपचार चल रहा है।
0: ਕੈਪਟਨ ਸਵਿਦ ਮਛਾਰ ਦੀ ਸਿਹਤ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਉਹ ਹਸਪਤਾਲ ਵਿਚ ਨੇ ਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਰੂਸੀ ਫੌਜ ਵਿਚ ਭਾਰਤੀ ਨਾਗਰਿਕਾਂ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਰੂਸੀ ਫੌਜ ਵਿਚ ਬਾਕੀ ਰਹਿੰਦੇ ਭਾਰਤੀ ਨਾਗਰਿਕਾਂ ਦੀ ਰਿਹਾਈ ਲਈ ਰੂਸੀ ਧਿਰ ਨਾਲ ਲਗਾਤਾਰ ਸੰਪਰਕ ਵਿਚ ਏ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਇਕ ਵਾਰ ਫੇਰ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਵਿਚ ਸ਼ਾਮਲ ਹੋਣ ਦੀਆਂ ਪੇਸ਼ਕਸ਼ਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਏ। ਭਾਰਤੀ ਰਿਜ਼ਰਵ ਬੈਂਕ ਨੇ ਅੱਜ ਵਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਨੀਤੀਗਤ ਰੈਪੋ ਦਰ ਨੂੰ 25 ਬਿਨਾਦੀ ਅੰਕ ਵਧਾ ਕੇ 5.5% ਕਰ ਦਿੱਤਾ ਹੈ। RBI ਨੇ ਇਹ ਫੈਸਲਾ ਚੱਲ ਰਹੀਆਂ ਆਲਮੀ ਅਤੇ ਭੂ ਸਿਆਸੀ ਅਨਿਸ਼ਚਿਤਤਾਵਾਂ ਦਰਮਿਆਨ ਲਿਆ ਹੈ। ਪਿਛਲਾ ਰੈਪੋ ਦਰ ਵਾਧਾ ਫਰਵਰੀ 2023 ਵਿਚ ਕੀਤਾ ਗਿਆ ਸੀ। ਸਾਲ 2026 ਦਾ ਰਸਾਇਣ ਵਿਗਿਆਨ ਵਿਚ ਨੋਬਲ ਇਨਾਮ ਫਰਾਂਸ ਦੇ ਹੈਨਰੀ ਕੈਗਨ ਅਤੇ ਜਾਪਾਨ ਦੇ ਕੇਸੋ ਸੋਆਈ ਨੂੰ ਦੇਣ ਦਾ ਐਲਾਨ ਕੀਤਾ ਗਿਆ। ਸਵੀਡਿਸ਼ ਰਾਇਲ ਅਕੈਡਮੀ ਆਫ਼ ਸਾਇੰਸਿਸ ਨੇ ਉਨ੍ਹਾਂ ਨੂੰ ਇਹ ਸਨਮਾਨ ਅਸਮਿਤ ਜੈਵਿਕ ਸੰਸਲੇਸ਼ਨ ਵਿਚ ਗੈਰ ਰੇਖਿਕ ਪ੍ਰਭਾਵਾਂ ਅਤੇ ਆਟੋ ਕੈਟਾਲਿਸਿਸ ਦੀ ਖੋਜ ਲਈ ਦਿੱਤਾ ਹੈ। ਦੋਵਾਂ ਵਿਗਿਆਨੀਆਂ ਨੇ ਰਸਾਇਣ ਵਿਗਿਆਨ ਵਿਚ ਇਕ ਕਰੀਬ ਇਕ ਸਦੀ ਪੁਰਾਣੇ ਰਹੱਸ ਨੂੰ ਹੱਲ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਦੋ ਅਣੂਆਂ ਦਾ ਸਿਰਫ਼ ਇਕ ਰੂਪ, ਜੋ ਕਿ ਇਕ ਦੂਜੇ ਤੇ ਸ਼ੀਸ਼ੇ ਦੀਆਂ ਤਸਵੀਰਾਂ ਨੇ, ਇਕ ਰਸਾਇਣਕ ਪ੍ਰਕਿਰਿਆ ਵਿਚ ਬਣਾਇਆ ਜਾ ਸਕਦਾ ਹੈ। ਇਹ ਖੋਜ ਦਵਾਈਆਂ ਸਮੇਤ ਬਹੁਤ ਸਾਰੇ ਰਸਾਇਣਾਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਏ। ਆਖਰ ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰ ਦੇ ਮੁਖੀ ਵਜੋਂ ਲਗਾਤਾਰ ਜਨਤਕ ਸੇਵਾ ਦੇ 25 ਸਾਲ ਪੂਰੇ ਕਰ ਲਏ ਨੇ। ਉਨ੍ਹਾਂ ਨਵੀਂ ਦਿੱਲੀ ਵਿਚ ਵਿਕਸਿਤ ਭਾਰਤ ਸੰਕਲਪ ਸਭਾ ਨੂੰ ਸੰਬੋਧਨ ਕੀਤਾ। ਸੁਪਰੀਮ ਕੋਰਟ ਨੇ ਪੰਜਾਬ ਦੇ ਪਟਿਆਲਾ ਤੇ ਮੋਗਾ ਜ਼ਿਲ੍ਹਿਆਂ ਦੇ 50 ਵਾਰਡਾਂ ਵਿਚ ਨਵੇਂ ਸਿਰਿਓਂ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਹੈ। ਭਾਰਤ ਨੇ ਪਿਛਲੇ ਕੁਝ ਦਿਨਾਂ ਵਿਚ ਕਾਲੇ ਸਾਗਰ ਖੇਤਰ ਵਿਚ ਹੋਏ ਹਮਲਿਆਂ ਦੀ ਨਿਖੇਧੀ ਕੀਤੀ ਏ। ਭਾਰਤੀ ਰਿਜ਼ਰਵ ਬੈਂਕ ਨੇ ਵਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਨੀਤੀਗਤ ਰੈਪੋ ਦਰ ਨੂੰ 25 ਬੁਨਿਆਦੀ ਅੰਕ ਵਧਾ ਕੇ 5.5% ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।

ਹੁਣ ਤੁਸੀਂ ਸੁਣ ਰਹੇ ਸੀ ਹੰਸਰਾਜ ਹੰਸੋਣਾ ਦੀ ਆਵਾਜ਼ ਦੇ ਵਿੱਚ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 8:45 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।

ਜੀ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰ ਦੇ ਮੁਖੀ ਵਜੋਂ ਲਗਾਤਾਰ ਜਨਤਕ ਸੇਵਾ ਦੇ 25 ਸਾਲ ਪੂਰੇ ਕਰ ਲਏ ਨੇ। ਉਨ੍ਹਾਂ ਨਵੀਂ ਦਿੱਲੀ ਵਿਚ ਵਿਕਾਸ ਭਾਰਤ ਸੰਕਲਪ ਸਭਾ ਨੂੰ ਸੰਬੋਧਿਤ ਕੀਤਾ। ਸੁਪਰੀਮ ਕੋਰਟ ਨੇ ਪੰਜਾਬ ਦੇ ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ 50 ਵਾਰਡਾਂ ਵਿਚ ਨਵੇਂ ਸੀਰੀਓ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਭਾਰਤ ਨੇ ਪਿਛਲੇ ਕੁਝ ਦਿਨਾਂ ਵਿਚ ਕਾਲੇ ਸਾਗਰ ਖੇਤਰ ਚ ਹੋਈਆਂ ਹਮਲਿਆਂ ਦੀ ਨਿਖੇਧੀ ਕੀਤੀ ਹੈ। ਭਾਰਤ ਰਿਜ਼ਰਵ ਬੈਂਕ ਨੇ ਵੱਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਨੀਤੀਗਤ

ਜੀ ਵਾਕਈ ਜੇ ਤੁਸੀਂ ਵੀ ਖੋ ਜਾਂਦੇ ਹੋ ਕਿਸੇ ਦੇ ਨਾਲ ਗੱਲ ਕਰਕੇ ਜਾਂ ਕੋਈ ਗੀਤ ਸੁਣ ਕੇ ਤੇ ਇਹ ਬਹੁਤ ਚੰਗੀ ਗੱਲ ਹੈ ਔਰ ਉਸ ਮਾਹੌਲ ਨੂੰ ਉਸ ਸਿਚੁਏਸ਼ਨ ਨੂੰ ਕਦੀ ਭੁੱਲਣਾ ਨਹੀਂ ਕਿਉਂਕਿ ਹਰ ਕਿਸੇ ਨੂੰ ਮਿਲ ਕੇ ਖੋਇਆ ਨਹੀਂ ਜਾਂਦਾ ਔਰ ਖੋਣਾ ਆਪਾਂ ਖੋਣਾ ਨਹੀਂ ਹੁੰਦਾ ਇੱਕ ਅਟੈਚਮੈਂਟ ਹੁੰਦੀ ਹੈ ਜਿਹੜੀ ਕਿਸੇ ਨਾਲ ਵੀ ਹੋ ਸਕਦੀ ਹੈ ਸੋ ਬਹੁਤ ਘੱਟ ਲੋਕ ਹੁੰਦੇ ਨੇ ਜਿਹਨਾਂ ਨਾਲ ਸਾਡੀ ਅਟੈਚਮੈਂਟ ਹੋ ਜਾਂਦੀ ਹੈ ਔਰ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਇਹੋ ਜਿਹੇ ਲੋਕ ਨੇ ਕੋਈ ਇਹੋ ਜਿਹਾ ਇਨਸਾਨ ਹੈ ਜਿਹਦੇ ਕਾਰਨ ਤੁਹਾਡੀ ਜ਼ਿੰਦਗੀ ਸੋਹਣੀ ਹੁੰਦੀ ਔਰ ਤੁਸੀਂ ਅਟੈਚ ਹੋ ਜਾਂਦੇ ਹੋ ਉਸ ਇਨਸਾਨ ਨੂੰ ਆਪਣੀ ਜ਼ਿੰਦਗੀ 'ਚੋਂ ਜਾਣ ਨਾ ਦਿਓ ਐਫਰਟਸ ਕਰਦੇ ਰਹਿਣੇ ਚਾਹੀਦੇ ਹੈ ਲਓ ਜੀ ਹੁਣ ਪ੍ਰੋਗਰਾਮ ਅਗਲੇ ਪੜਾਅ 'ਤੇ ਪਹੁੰਚਦੇ ਹਾਂ ਤੁਹਾਡੇ ਮੈਸੇਜਿਸ ਬਹੁਤ ਸਾਰੇ ਆ ਗਏ ਨੇ ਬਹੁਤ ਸਾਰਾ ਪਿਆਰ ਸਾਨੂੰ ਮਿਲ ਰਿਹਾ ਹੈ ਤੁਹਾਡੇ ਵਟਸਐਪ ਦੇ ਮੈਸੇਜਿਸ ਰਾਹੀਂ ਲਓ ਹੁਣ ਵਾਰੀ ਹੈ ਸਾਡੇ ਅਗਲਾ ਮੈਸੇਜ ਯਾਨੀ ਕਿ ਇਸ ਪ੍ਰੋਗਰਾਮ ਤੋਂ ਪਹਿਲਾਂ ਮੈਸੇਜ ਆਇਆ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਬਾਗਪਤ ਉੱਤਰ ਪ੍ਰਦੇਸ਼ ਤੋਂ ਸਾਨੂੰ ਮੈਸੇਜ ਕਰਦੇ ਨੇ ਸੰਜੇ ਡਿਗਿਆ ਨਮਨ ਡਿਗਿਆ ਅਪਾਰ ਡਿੰਗਿਆ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਇਸ ਤੋਂ ਬਾਅਦ ਸਾਨੂੰ ਮੈਸੇਜ ਆਇਆ ਅਨੀਤਾ ਸੰਧੂ ਰੋਹਿਤ ਸੰਧੂ ਰਿਤੇਸ਼ ਸੰਧੂ ਸ਼ੀਖਾ ਸੰਧੂ ਪ੍ਰੀਤੀਸ਼ਾ ਸੰਧੂ ਅਤੇ ਮੈਕਸ ਕਹਿੰਦੇ ਕੋਈ ਵੀ ਗੀਤ ਲਗਾ ਦਿਓ ਜੀ ਹਾਂ ਬਿਲਕੁਲ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇਗੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ 'ਚ ਜੁੜਨ ਲਈ ਅਵਤਾਰ ਸਿੰਘ ਪੰਨੂ ਮਠੌਲਾ ਤੋਂ ਗੁਰਦਾਸਪੁਰ ਤੋਂ ਸਾਨੂੰ ਮੈਸੇਜ ਕਰਦੇ ਨੇ ਜੀ ਜੀ ਆਇਆਂ ਨੂੰ ਆਖਦੇ ਹਾਂ ਸਾਰੇ ਪਰਿਵਾਰ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ ਉਸ ਤੋਂ ਬਾਅਦ ਸਾਨੂੰ ਮੈਸੇਜ ਆਇਆ ਯਮੁਨਾ ਨਗਰ ਤੋਂ ਰਣਧੀਰ ਬਾਂਗੜ ਗੁਰਮੇਜੋ ਗੌਰਵ ਪ੍ਰਵੀਨ ਯੁਗਮ ਵੀਰੇਨ ਮਨਕੀਰਤ ਮਨਰਾਜ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬਹੁਤ ਸੋਹਣਾ ਮੈਸੇਜ ਤੁਸੀਂ ਬਣਾ ਕੇ ਭੇਜਦੇ ਹੋ ਫੁੱਲ ਬੂਟੇ ਲੱਗੇ ਹੁੰਦੇ ਨੇ ਜੀ ਮਜ਼ਾ ਆ ਜਾਂਦਾ ਪੜ੍ਹ ਕੇ ਮੁਹੰਮਦ ਫਰਮਾਨ ਮੁਹੰਮਦ ਸਲਮਾਨ ਮੁਹੰਮਦ ਇਰਫਾਨ ਮੁਹੰਮਦ ਇਸਰਾਰ ਔਰ ਨਰਗਿਸ ਖਾਤੂਨ ਮੈਸੇਜ ਕਰ ਰਹੇ ਨੇ ਸਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇਸ ਤੋਂ ਬਾਅਦ ਸਾਨੂੰ ਮੈਸੇਜ ਆਇਆ ਨਵਤੇਜ ਸਿੰਘ ਬਰਾੜ ਪਿੰਡ ਕਲ ਕਲਾਂ

ਜ਼ਿਲ੍ਹਾ ਮੋਗਾ ਤੋਂ ਮੈਸੇਜ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਜੁੜਨ ਲਈ ਔਰ ਇਸ ਤੋਂ ਬਾਅਦ ਜਿਹੜਾ ਸਾਨੂੰ ਮੈਸੇਜ ਆਇਆ ਮਜ਼ਹਰ ਅਲੀ ਅੰਸਾਰੀ ਰਜ਼ੀਆ ਬੇਗਮ ਅੰਸਾਰੀ ਮੁਹੰਮਦ ਸਾਜਿਦ ਅੰਸਾਰੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਆਜ਼ਾਦ ਅਲੀ ਅਨਵਰ ਰਿਜ਼ਵਾਨ ਪਰਵੀਨ ਅਬਦੁਲ ਆਜ਼ਾਦ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੁੜਨ ਵਾਸਤੇ ਔਰ ਸਰੋਤੇ ਸਾਨੂੰ ਬਹੁਤ ਪਿਆਰ ਭਰੇ ਮੈਸੇਜ ਭੇਜ ਰਹੇ ਨੇ ਵਿਨੋਦ ਪੁਰੀ ਵੀ ਪੀ ਰੰਜੂ ਅਸ਼ੋਕ ਪੁਰੀ ਸੁਸ਼ੀਲ ਪੁਰੀ ਬੀ ਕੇ ਪੁਰੀ ਕੈਲਾਸ਼ ਪੁਰੀ ਨੀਲਮ ਪੁਰੀ ਰਮਾ ਪੁਰੀ ਪਾਲੀ ਪੁਰੀ ਸੁਨੀਲ ਪਾਠਕ ਵੀ ਕੇ ਪੁਰੀ ਅਤੇ ਵਿਨੋਦ ਪੁਰੀ ਕਹਿੰਦੇ ਕੋਈ ਵੀ ਗੀਤ ਲਗਾ ਦਿਓ ਜੀ ਹਾਂ ਬਿਲਕੁਲ ਗੀਤ ਲਗਾਵਾਂਗੇ ਇਸ ਤੋਂ ਬਾਅਦ ਜਿਹੜਾ ਗੀਤ ਦੀ ਜਿਹੜੇ ਸਾਨੂੰ ਫਰਮਾਇਸ਼ ਹੈ ਔਰ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਚੱਕੇ ਮੈਂ ਚੱਕਾ ਜੀ ਹਾਂ ਬਿਲਕੁਲ ਇਹ ਵੀ ਗੀਤ ਲਗਾਵਾਂਗੇ ਅਗਲਾ ਜਿਹੜਾ ਮੈਸੇਜ ਆਇਆ ਪਿੰਡ ਜਖੌਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ ਵਿਮਲਾ ਦੇਵੀ ਅਮਰਜੀਤ ਖਟਕ ਸੁੰਦਰ ਲਾਲ ਖਟਕ ਯੋਗੇਸ਼ ਕੁਮਾਰ ਖਟਕ ਦੀਪਕ ਕੁਮਾਰ ਖਟਕ ਕੁਮਾਰੀ ਪੂਜਾ ਖਟਕ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਔਰ ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ ਸਾਡੇ ਵੱਲੋਂ ਵੀ ਜੀ ਆਇਆਂ ਨੂੰ ਵੀ ਤੁਹਾਡਾ ਹੀ ਪ੍ਰੋਗਰਾਮ ਹੈ ਔਰ ਜਦੋਂ ਤੁਸੀਂ ਸਾਨੂੰ ਮੈਸੇਜ ਕਰਦੇ ਨੇ ਔਰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਸ ਤੋਂ ਅਗਲਾ ਜਿਹੜਾ ਮੈਸੇਜ ਆਇਆ ਮੁਹੰਮਦ ਯਸੀਨ ਹਾਸ਼ਮੀ ਨਾਜ਼ਮਾ ਬੇਗਮ ਹਾਸ਼ਮੀ ਮੁਹੰਮਦ ਤੋਸੀਬ ਹਾਸ਼ਮੀ ਮੁਹੰਮਦ ਤੈਮੂਰ ਹਾਸ਼ਮੀ ਮੁਹੰਮਦ ਕਲਿਮ ਅੰਸਾਰੀ ਜੀ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਹੁਣ ਵਿਹਲਾ ਹੋ ਗਿਆ ਇਸ ਪ੍ਰੋਗਰਾਮ ਦੇ ਅਗਲੇ ਗੀਤ ਦਾ ਜੀ ਆਨੰਦ ਮਾਣੋ ਜੀ ਇਸ ਗੀਤ ਦਾ

0: ਜਾਂ ਪ੍ਰੋਗਰਾਮ ਤੁਹਾਡੀ ਫਰਮਾਇਸ਼ ਫਿਰ ਮੁੜ ਤੋਂ ਹਾਜ਼ਰ ਹੋ ਗਿਆ ਤੁਹਾਡਾ ਦੋਸਤ ਔਰ ਹੁਣ ਵਾਰੀ ਹੈ ਸਾਡੇ ਫੋਨ ਕਾਲ ਦੇ ਵਿੱਚ ਸਾਡੇ ਕੋਲ ਪਹੁੰਚੇ ਜਿਹੜੇ ਸਰੋਤਿਆਂ ਦੀ ਆਓ ਗੱਲਬਾਤ ਕਰਦੇ ਹਾਂ ਹੈਲੋ
1: ਹੈਲੋ ਸਰ ਜੀ ਨਮਸਕਾਰ ਜੀ
0: ਨਮਸਕਾਰ ਸਰ ਕੀ ਹਾਲ ਚਾਲ ਹੈ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ
1: ਮਿਹਰਬਾਨੀ ਸ਼ੁਕਰੀਆ ਸਰ ਜੀ ਮੈਂ ਪੌਲ ਬੋਲਦਾ ਸਰਾਭਾ ਨਗਰ ਜਲੰਧਰ ਤੋਂ ਜੀ
0: ਕੀ ਬਾਤ ਹੈ ਜੀ ਹੋਰ ਸੁਣਾਓ ਜੀ ਕਿੱਦਾਂ ਸਿਹਤਾਂ ਠੀਕ ਹੈ ਜੀ
1: ਹਾਂਜੀ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਬੜੇ ਚਿਰਾਂ ਬਾਅਦ ਫੋਨ ਲੱਗਿਆ ਪੰਜ ਛੇ ਮਹੀਨੇ ਬਾਅਦ ਫੋਨ ਲੱਗਿਆ ਇਸ ਪ੍ਰੋਗਰਾਮ ਦੇ ਵਿੱਚ
0: ਅੱਛਾ ਜੀ
1: ਉਦਾਂ ਲੱਗਦਾ ਰਹਿੰਦਾ
0: ਚਲੋ ਵਧੀਆ ਹੋ ਗਿਆ ਫਿਰ ਤਾਂ ਮੈਨੂੰ ਲੱਗਦਾ ਜਿਹੜਾ ਮੌਸਮ ਚੇਂਜ ਹੋ ਰਿਹਾ ਨਾ ਨਵਾਂ ਮੌਸਮ ਆ ਗਿਆ ਤੇ ਜਿਹੜੀ ਸ਼ੁਰੂਆਤ ਵੀ ਫੋਨ ਤੋਂ ਹੋ ਗਈ ਕਾਲ ਦੀ
1: ਹਾਂਜੀ ਹਾਂਜੀ ਇਹਦੇ ਕਰਕੇ ਲੱਗਾ ਜੀ ਮੌਸਮ ਚੇਂਜ ਹੋ ਗਿਆ
0: ਚਲੋ ਤੁਹਾਡਾ ਇਹ ਮੌਸਮ ਹੋਰ ਵਧੀਆ ਹੋ ਜਾਵੇ ਜੀ
1: ਬਿਲਕੁਲ ਜੀ ਸਾਰਿਆਂ ਦੇ ਨਾਲ ਹੀ ਆ ਸਾਰਾ ਸਾਰਾ ਕੁਛ ਜਿੱਦਾਂ ਸਾਰਾ ਪਰਿਵਾਰ ਸਹੀ ਹੋਵੇ ਤਾਂ ਬਾਕੀ ਸਾਰਾ ਕੁਛ ਹੀ ਸਹੀ ਰਹਿੰਦਾ
0: ਜੀ ਜੀ ਬਿਲਕੁਲ ਜੀ ਪੌਲ ਸਾਹਿਬ ਕੀ ਕਰ ਰਹੇ ਹੋ ਇਸ ਟਾਈਮ
1: ਬਸ ਇਸ ਟਾਈਮ ਤਾਂ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਜੀ
0: ਕੀ ਬਾਤ ਹੈ ਜੀ ਕੀ ਬਾਤ
1: ਹੈ ਉਹਨੇ ਖਾ ਕੇ ਫ੍ਰੀ ਹੋ ਗਏ ਤੇ ਪ੍ਰੋਗਰਾਮ ਤੁਹਾਡਾ ਇੰਜੋਏ ਕਰੀ ਜਾਂਦੇ ਜੀ ਪਹਿਲੇ ਤੁਸੀਂ ਵਟਸਐਪ ਮੈਸੇਜ ਬੜੇ ਆ ਲੋਕਾਂ ਦੇ
0: ਜੀ ਜੀ ਬਿਲਕੁਲ
1: ਬਾਕੀ ਹੋਰ ਸਾਡੀ ਵਾਰੀ ਵੀ ਆ ਗਈ ਆ ਹੁਣ
0: ਪੌਲ ਸਾਹਿਬ ਕਿਹੜੀ ਕਿਹੜਾ ਗੀਤ ਸੁਣੋਗੇ ਤੁਸੀਂ
1: ਗੀਤ ਸਰ ਸੁਣਾ ਦਿਓ ਫਿਲਮ ਦਾ ਨਾਂ ਹੈ ਹਮਰਾਜ ਔਰ ਗੀਤ ਦੇ ਬੋਲਾ ਤੁਮ ਮਗਰ ਸਾਥ ਦੇਣੇ ਕਾ ਵਾਅਦਾ ਕਰੋ ਮੈਂ ਯੂੰ ਹੀ ਮਸਤ ਨਗਮੇ ਸੁਣਾਤਾ ਰਹੂੰ ਆਵਾਜ਼ ਹੈ ਮਹਿੰਦਰ ਕਪੂਰ ਦੀ
0: ਕੀ ਬਾਤ ਹੈ ਜੀ ਲਓ ਜੀ ਸਾਥ ਸਾਡੇ ਨਾਲ ਤੁਹਾਡਾ ਹੈਗਾ ਔਰ ਸਾਡਾ ਸਾਥ ਤੁਹਾਡੇ ਨਾਲ ਹੈ ਜੀ
1: ਬਿਲਕੁਲ ਜੀ ਇਸੇ ਕਰਕੇ ਗੀਤ ਸੁਣਿਆ ਵੀ ਸਾਡਾ ਸਾਥ ਬੜਿਆ
0: ਕੀ ਬਾਤ ਹੈ ਜੀ ਕੀ ਬਾਤ ਹੈ ਲਓ ਜੀ ਆਨੰਦ ਮਾਣੋ ਜੀ ਇਸ ਗੀਤ ਦਾ ਪੌਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਜੁੜਨ ਲਈ
1: ਮਿਹਰਬਾਨੀ ਸ਼ੁਕਰੀਆ ਸਰ ਤੁਹਾਡਾ ਵੀ ਬਹੁਤ ਵਧੀਆ ਗੱਲ ਕਰਨਾ

ਜੇ ਹੁਣ ਤੁਸੀਂ ਮਹਿੰਦਰ ਕਪੂਰ ਹੋਣਾ ਦੀ ਆਵਾਜ਼ ਵਿੱਚ ਤੁਮ ਅਗਰ ਸਾਥ ਦੇਣੇ ਕਾ ਵਾਅਦਾ ਕਰੋ ਗੀਤ ਸੁਣ ਰਹੇ ਸੀ ਔਰ ਮੈਂ ਵਿਸ਼ਵਾਸ ਨਾਲ ਤੁਹਾਨੂੰ ਕਹਿੰਦਾ ਕਿ ਤੁਸੀਂ ਆਨੰਦ ਮਾਣ ਰਹੇ ਹੋ ਕਿਉਂਕਿ ਮੈਨੂੰ ਬਹੁਤ ਮਜ਼ਾ ਆਉਂਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਡੇ ਤੁਹਾਡੀਆਂ ਫਰਮਾਇਸ਼ਾਂ ਸੁਣ ਕੇ ਔਰ ਤੁਹਾਡੇ ਦੁਆਰਾ ਭੇਜੇ ਗਏ ਜਿਹੜੇ ਮੈਸੇਜਸ ਹੁੰਦੇ ਨੇ ਬਹੁਤ ਚੰਗਾ ਮਹਿਸੂਸ ਕਰਾਉਂਦੇ ਨੇ ਲਓ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਚੱਲ ਰਿਹਾ ਔਰ ਹੁਣ ਵਾਰੀ ਹੈ ਸਾਡੇ ਵਟਸਐਪ ਵੱਲ ਨੂੰ ਨਜ਼ਰ ਮਾਰਨ ਦੀ ਮੈਸੇਜਸ ਪੜ੍ਹਨ ਦੀ ਤੁਹਾਡਾ ਇੰਨਾ ਪਿਆਰ ਮਿਲਦਾ ਸਾਨੂੰ ਮੈਸੇਜਸ ਰਾਹੀਂ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤਾਬੇਦਾਰ ਹਾਂ ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ ਪਿਆਰੇ ਪਿਆਰੇ ਮੈਸੇਜ ਭੇਜਦੇ ਹੋ ਲਓ ਜੀ ਸਾਨੂੰ ਮੈਸੇਜ ਆਇਆ ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ ਸਾਨੂੰ ਮੈਸੇਜ ਕਰਦੇ ਨੇ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਵੰਸ਼ ਬੱਤਾ ਕਹਿੰਦੇ ਨੇ ਕਿ ਤੇਰੇ ਨਾਮ ਫਿਲਮ ਵਿੱਚੋਂ ਤੁਮਸੇ ਮਿਲਣਾ ਬਾਤੇ ਕਰਨਾ ਬੜਾ ਅੱਛਾ ਲੱਗਦਾ ਹੈ ਬਿਲਕੁਲ ਜੀ ਸਾਨੂੰ ਵੀ ਬਹੁਤ ਚੰਗਾ ਲੱਗਦਾ ਬਿਲਕੁਲ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ ਔਰ ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਹੈ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਰਦਾਰ ਮਲਕੀਤ ਸਿੰਘ ਕੁੜਿਆਣਾ ਮਨਜੀਤ ਕੌਰ ਬਠਿੰਡੇ ਤੋਂ ਸਾਨੂੰ ਮੈਸੇਜ ਭੇਜਦੇ ਨੇ ਦਵਿੰਦਰ ਸਿੰਘ ਪੋਤਾ ਗੁਰਸ਼ਬਦ ਸਿੰਘ ਜੀਤ ਸਿੰਘ ਦਰਸ਼ਨ ਸਿੰਘ ਸਮੂਹ ਬਰਾੜ ਪਰਿਵਾਰ ਸਾਨੂੰ ਮੈਸੇਜ ਕਰ ਰਹੇ ਨੇ ਸੁਖਦੇਵ ਸਿੰਘ ਚੈਲ ਬੁਰਜ ਹਨੂਮਾਨਗੜ੍ਹ ਤੋਂ ਮੈਸੇਜ ਕਰਦੇ ਨੇ ਕੁਲਵੰਤ ਸਿੰਘ ਮਲੌੜ ਤੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਮੈਸੇਜ ਕਰਨ ਲਈ ਪਦਮਪੁਰ ਸਿੰਘ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਾਨੂੰ ਮੈਸੇਜ ਆਇਆ ਜੀ ਮੇਹਰ ਅਰੋੜਾ ਮਮਤਾ ਅਰੋੜਾ ਕੀਰਤੀ ਅਰੋੜਾ ਭੂਮਿਕਾ ਅਰੋੜਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਕੰਗਨਪੁਰ ਜ਼ਿਲ੍ਹਾ ਕਸੂਰ ਜ਼ਾਫਰ ਮੇਵ ਅਬਦੁਲ ਮੁਹੰਮਦ ਸਰਵਰ ਸਾਨੂੰ ਮੈਸੇਜ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਰਿਸ਼ੀ ਸੂਰੀ ਤਰੁਣ ਸੂਰੀ ਸੁਰਿੰਦਰ ਕੁਮਾਰ ਸ਼ਰਧਾ ਸੂਰੀ ਅੰਮ੍ਰਿਤਸਰ ਰੋਡ ਸੁਲਤਾਨ ਵਿੰਦ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਜੁੜਨ ਲਈ ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਸ਼ਮਸੂਲ ਕਮਰ ਰਾਹੀ ਸ਼ਹੀਮ ਫਤਿਮਾ ਅਦਨਾਨ ਖਾਨ ਸਾਨੂੰ ਮੈਸੇਜ ਕਰਦੇ ਨੇ ਅਨੂ ਖਾਨ ਫੈਜ਼ਾਨ ਖਾਨ ਲਓ ਜੀ ਹੁਣ ਵਾਰੀ ਹੈ ਸਾਡੇ ਇਸ ਪ੍ਰੋਗਰਾਮ ਦੇ ਅਗਲੇ ਗੀਤ ਦੀ ਅਤੇ ਜੀ ਤੁਸੀਂ ਆਨੰਦ ਮਾਣੋ ਜੀ ਅਗਲੇ ਗੀਤ ਦਾ

0: ਜੈਂਸ ਗੱਲ ਵਿੱਚ ਤਾਂ ਕੋਈ ਸ਼ੱਕ ਹੈ ਹੀ ਨਹੀਂ ਕਿ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਹਸਾਨ ਜਾਂ ਕੋਈ ਵੀ ਇਹੋ ਜਿਹੀ ਰੂਹ ਤੁਹਾਨੂੰ ਇਨਸਾਨ ਇਹੋ ਜਿਹਾ ਮਿਲ ਜਾਂਦਾ ਹੈ ਕਿ ਜਿਹੜਾ ਇੱਕ ਵਾਰੀ ਕੁਛ ਵੀ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦਾ ਹੈ ਔਰ ਤੁਹਾਨੂੰ ਇੱਦਾਂ ਲੱਗਦਾ ਕਿ ਅਹਿਸਾਨ ਕਰ ਗਿਆ ਮੇਰੇ 'ਤੇ ਔਰ ਉਹ ਅਹਿਸਾਨ ਪੂਰੀ ਜ਼ਿੰਦਗੀ ਨੂੰ ਤੁਸੀਂ ਲਾ ਪਾਉਂਦੇ ਹੋ। ਹਾਲਾਂਕਿ ਉਹ ਅਹਿਸਾਨ ਵੀ ਨਹੀਂ ਕਹਿ ਸਕਦੇ, ਉਹਨੂੰ ਕਹਿੰਦੇ ਹੋ ਕਿ ਜੁੜ ਜਾਂਦਾ ਉਸ ਇਨਸਾਨ ਨਾਲ ਬੰਦਾ। ਸਰੀਰ ਚਾਹੇ ਦੋ ਹੋਣ ਪਰ ਰੂਹਾਂ ਇੱਕ ਹੋ ਜਾਂਦੀਆਂ ਨੇ, ਕੋਈ ਵੀ ਹੋ ਸਕਦਾ। ਸੋ ਅਗਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਇਹੋ ਜਿਹਾ ਇਨਸਾਨ ਹੈ, ਮੈਂ ਪਹਿਲਾਂ ਵੀ ਗੱਲ ਕੀਤੀ, ਉਸ ਇਨਸਾਨ ਨੂੰ ਜਾਣਨਾ ਦਿਓ ਜ਼ਿੰਦਗੀ ਦੇ ਵਿੱਚੋਂ, ਕੁਝ ਪਲ ਭਾਵੇਂ ਕੱਢੋ ਪਰ ਜ਼ਰੂਰ ਕੱਢੋ ਉਸ ਇਨਸਾਨ ਲਈ। ਸੋ ਗੱਲਾਂ ਬਾਤਾਂ ਦਾ ਦੌਰ ਤਾਂ ਚੱਲਦਾ ਰਹਿੰਦਾ, ਹੁਣ ਵਾਰੀ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਨਾਲ ਜੁੜਨ ਦੀ। ਹਾਓ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਕਰਨ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ?
1: ਵਧੀਆ ਸਰ, ਤੁਸੀਂ ਦੱਸੋ ਜੀ?
0: ਬਹੁਤ ਵਧੀਆ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ।
1: ਧੰਨਵਾਦ ਜੀ।
0: ਕਿੱਥੋਂ ਗੱਲ ਕਰ ਰਹੇ ਹੋ, ਕੀ ਨਾਮ ਹੈ ਤੁਹਾਡਾ ਜੀ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੋੜ ਤੋਂ ਬੋਲ ਰਹੇ ਸਰ।
0: ਵਾਹ ਜੀ ਵਾਹ, ਕੀ ਕਰ ਰਹੇ ਹੋ ਇਸ ਟਾਈਮ ਤੁਸੀਂ?
1: ਪ੍ਰੋਗਰਾਮ ਸੁਣੀ ਜਾਂਦੇ ਤੁਹਾਡਾ।
0: ਕਿਆ ਬਾਤ ਹੈ, ਕਿਆ
1: ਬਾਤ ਹੈ, ਸੁਣੀ ਜਾਂਦੇ ਜੀ।
0: ਜੀ ਜੀ ਬਿਲਕੁਲ ਜੀ ਬਿਲਕੁਲ। ਔਰ ਕਿੱਦਾਂ ਦਾ ਮੌਸਮ ਉੱਧਰ ਤੁਹਾਡੇ ਵਾਲੇ ਪਾਸੇ ਕਿੱਦਾਂ?
1: ਮੌਸਮ ਵਧੀਆ ਜੀ, ਬਣ ਗਿਆ ਹੁਣ ਨੋਰਮਲ ਜਿਹਾ ਹੈਗਾ ਜੀ।
0: ਨੋਰਮਲ ਹੋ ਗਿਆ ਜੀ, ਪਰ ਫਿਰ ਵੀ ਥੋੜਾ ਥੋੜਾ ਮੌਸਮ ਚੇਂਜ ਹੁੰਦਾ ਮਹਿਸੂਸ ਹੁੰਦਾ ਜੀ। ਸਵੇਰੇ ਸ਼ਾਮ ਦੀ ਠੰਡ ਹੋ ਗਈ ਹੈ।
1: ਹਾਂਜੀ,
0: ਚਲੋ ਤੁਸੀਂ ਖਿਆਲ ਰੱਖੋ ਆਪਣੀ ਸਿਹਤ ਦਾ, ਆਪਣੇ ਪਰਿਵਾਰ ਦਾ ਖਿਆਲ ਰੱਖੋ।
1: ਠੀਕ ਹੈ।
0: ਕਿਹੜਾ ਗੀਤ ਸੁਣੋਗੇ ਇਸ ਪ੍ਰੋਗਰਾਮ 'ਚ?
1: ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਨੂੰ, ਲਤਾ ਮੰਗੇਸ਼ਕਰ, ਲੈਲਾ ਮਜਨੂੰ ਫਿਲਮ 'ਚ।
0: ਹਾਂ ਹਾਂ ਹਾਂ, ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਜੁੜਨ ਲਈ। ਆਨੰਦ ਮਾਣੋ ਜੀ ਇਸ ਗੀਤ ਦਾ।
1: ਧੰਨਵਾਦ ਜੀ।

ਜੀ ਹਾਂ, ਹੁਣ ਤੁਸੀਂ ਲਤਾ ਮੰਗੇਸ਼ਕਰ ਹੋਣਾ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ। ਬਹੁਤ ਸੋਹਣੇ ਤਰੀਕੇ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਔਰ ਆਨੰਦ ਆ ਰਿਹਾ, ਪਰ ਪ੍ਰੋਗਰਾਮ ਦੇ ਵਿੱਚ ਹੁਣ ਬਹੁਤ ਸਮਾਂ ਨਹੀਂ ਰਿਹਾ, ਕੁਝ ਪਲ ਰਹਿ ਗਏ ਨੇ। ਇਹਨਾਂ ਕੁਝ ਪਲਾਂ ਦੇ ਵਿੱਚ ਅਸੀਂ ਹੁਣ ਚੱਲਦੇ ਹਾਂ ਸਾਡੇ ਵਟਸਐਪ ਮੈਸੇਜਾਂ ਵੱਲ ਨੂੰ। ਮੈਸੇਜ ਕਰਦੇ ਨੇ, ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਮੈਸੇਜ ਕਰ ਰਹੇ ਨੇ ਸਾਨੂੰ ਸ਼ਿਵਾਜੀ ਚੌਂਕ ਕਟਨੀ ਤੋਂ ਅਨਿਲ ਧਰਮਕਰ, ਅਮਰ, ਦਲੀਪ, ਰਾਜੂ, ਰੱਜਨ, ਵਿਪਿਨ, ਪ੍ਰਕਾਸ਼, ਸੋਨੀ, ਅਰੁਣ, ਸੰਜੇ, ਪਵਨ ਯਾਦਵ, ਲਾਲੂ, ਸੁਨੀਲ ਜੈਨ, ਸੋਨਾ, ਮੋਨਾ, ਹਨੀ, ਯਸ਼ ਅਤੇ ਉਹਨਾਂ ਦੇ ਮੰਮਾ ਪਾਪਾ ਸਾਨੂੰ ਮੈਸੇਜ ਕਰਦੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਔਰ ਫਰਮਾਇਸ਼ ਕਰਦੇ ਨੇ, ਕਹਿੰਦੇ ਨੇ ਕਿ ਫਿਲਮ ਧਰਮਵੀਰ ਤੋਂ ਸਾਨੂੰ ਗੀਤ ਦੇ ਬੋਲ ਜਿਹੜੇ ਦੱਸ ਰਹੇ ਨੇ, ਸਾਤ ਅਜੂਬੇ ਇਸ ਦੁਨੀਆ ਮੇਂ। ਜੀ ਹਾਂ ਬਿਲਕੁਲ, ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ ਜੀ। ਉਸ ਤੋਂ ਬਾਅਦ ਜਿਹੜਾ ਮੈਸੇਜ ਆਇਆ, ਨਾਭਾ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਸਾਨੂੰ ਮੈਸੇਜ ਕਰਦੇ ਨੇ, ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮਤ ਕੌਰ, ਮਨੂ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਔਰ ਜੇ ਤੁਸੀਂ ਵੀ ਸਾਨੂੰ ਮੈਸੇਜ ਕਰਨਾ ਚਾਹੁੰਦੇ ਹੋ, ਸਾਡਾ ਜਿਹੜਾ ਵਟਸਐਪ ਨੰਬਰ ਹੈ 94655 36070, 94655 36070 ਲਾ ਕੇ ਸਾਡੇ ਤੱਕ ਪਹੁੰਚੋ ਅਤੇ ਆਪਣੀ ਫਰਮਾਇਸ਼ ਪੂਰੀ ਕਰਵਾਓ, ਔਰ ਤੁਹਾਡਾ ਮੈਸੇਜ ਸਾਡੇ ਲਈ ਬਹੁਤ ਕੀਮਤੀ ਹੈ। ਔਰ ਜੇ ਤੁਸੀਂ ਸਾਨੂੰ ਫੋਨ 'ਤੇ ਮੈਸੇਜ ਫੋਨ 'ਤੇ ਕਾਲ ਕਰਨਾ ਚਾਹੁੰਦੇ ਹੋ, ਸਾਡਾ ਜਿਹੜਾ ਲੈਂਡਲਾਈਨ ਨੰਬਰ ਹੈ 0181 23 42 173, ਮਿਲਾ ਕੇ ਸਾਡੇ ਤੱਕ ਪਹੁੰਚੋ। ਔਰ ਸਾਨੂੰ ਜਿਹੜਾ ਅਗਲਾ ਮੈਸੇਜ ਆਇਆ, ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਸਾਨੂੰ ਮੈਸੇਜ ਕਰਦੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਜਿਹੜਾ ਮੈਸੇਜ ਸਾਨੂੰ ਅਗਲੇ ਕਰਦੇ ਨੇ, ਕਰਨਵੀਰ ਹਾਊਸ ਬਠਿੰਡਾ ਤੋਂ ਸਾਨੂੰ ਮੈਸੇਜ ਆਇਆ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸੀਮੂ, ਏਕਨ, ਦਮਨ ਅਤੇ ਅਭਿਜੋਤ ਸਾਨੂੰ ਮੈਸੇਜ ਕਰਦੇ ਨੇ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਜੀ ਹਾਂ ਬਿਲਕੁਲ ਸੁਣਾਵਾਂਗੇ ਜੀ। ਔਰ ਲਓ ਜੀ, ਹੁਣ ਵਾਰੀ ਆ ਗਈ ਹੈ ਸਾਡੇ ਇਸ ਪ੍ਰੋਗਰਾਮ ਦੇ ਅਗਲੇ ਗੀਤ ਦੀ, ਆਨੰਦ ਮਾਣੋ ਜੀ ਇਸ ਗੀਤ ਦਾ।

0: ਜਿਹਾ ਮੁਹੰਮਦ ਰਫੀ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਤੁਸੀਂ ਗੀਤ ਸੁਣ ਰਹੇ ਸੀ ਔਰ ਵਾਕਈ ਸਹੀ ਗੱਲ ਹੈ ਜਿਹੜੀ ਯਾਰੀ ਦੋਸਤੀ ਹੈ ਨਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਿਸੇ ਹੋਰ ਨਾਲ ਨਹੀਂ ਕਰ ਸਕਦੇ ਇਸ ਦੁਨੀਆ 'ਚ ਉਹਨਾਂ ਨਾਲ ਕਰ ਸਕਦੇ ਜਿਹਨਾਂ ਨਾਲ ਸਾਡਾ ਪਿਆਰ ਹੈ ਔਰ ਜਿਹਨਾਂ ਨਾਲ ਅਸੀਂ ਬਚਪਨ 'ਚ ਟਾਈਮ ਸਪੈਂਡ ਕੀਤਾ ਹੋਇਆ ਯਾਰੀ ਤਾਂ ਬੜੀ ਹੁੰਦੀ ਹੈ ਪਰ ਜਿਹੜੀ ਬਚਪਨ ਦੀ ਯਾਰੀ ਨਾ ਜਦੋਂ ਸਕੂਲ ਟਾਈਮ ਦੇ ਉੱਤੇ ਅਸੀਂ ਸਾਡੇ ਨਵੇਂ ਨਵੇਂ ਦੋਸਤ ਬਣਦੇ ਉਹਨਾਂ ਵਿੱਚੋਂ ਕੁਝ ਦੋਸਤ ਇਹੋ ਜਿਹੇ ਹੁੰਦੇ ਨੇ ਜਿਹਨਾਂ ਦੇ ਨਾਲ ਅਸੀਂ ਕੰਫਰਟੇਬਲ ਹੋ ਜਾਂਦੇ ਹਾਂ ਆਰਾਮ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਸੋ ਗੱਲਾਂ ਦਾ ਸਿਲਸਿਲਾ ਚੱਲਦਾ ਰਹੇਗਾ ਪਹਿਲਾਂ ਗੱਲ ਕਰਦੇ ਹਾਂ ਸਾਡੇ ਨਾਲ ਜਿਹੜੇ ਅਗਲੇ ਸਰੋਤੇ ਜੁੜੇ ਹੋਏ ਉਹਨਾਂ ਨਾਲ ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ
1: ਠੀਕ ਆ ਜੀ
0: ਕਿੱਥੋਂ ਗੱਲ ਕਰ ਰਹੇ ਹੋ ਕੀ ਨਾਮ ਹੈ ਤੁਹਾਡਾ
1: ਮੈਂ ਚੰਮਾ ਮੀਰ ਬੋਲਦਾ ਜੀ ਅਦਾਲਤ ਬਾਜ਼ਾਰ ਪਟਿਆਲਾ ਤੋਂ ਸਰ
0: ਵਾਹ ਜੀ ਵਾਹ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਧੰਨਵਾਦ ਜੀ
0: ਕੀ ਕਰ ਰਹੇ ਜੀ ਹੁਣ
1: ਇਸ ਵੇਲੇ ਬੈਠੇ ਸੀ ਜੀ ਫੋਨ ਲਾਈ ਕੋਠੇ ਤੇ ਜੀ
0: ਕੀ ਬਾਤ ਹੈ ਕੋਠੇ ਤੇ ਬੈਠੇ ਹੋ ਹਵਾ ਠੰਡ ਤਾਂ ਨਹੀਂ ਲੱਗ ਰਹੀ ਅਜੇ
1: ਨਹੀਂ ਜੀ ਠੀਕ

0: efforts to address the root cause of regional volatility, Mr. Jaiswal emphasized that New Delhi's ongoing communication channels with both Moscow and Kyiv. Meanwhile, Russia has expressed gratitude to India for its readiness to contribute to resolving the Ukraine conflict. Kremlin spokesman Dmitry Peskov said Moscow appreciates New Delhi's willingness to offer ideas aimed at finding a peaceful solution to the crisis. After nearly 3.5 years, the Reserve Bank of India, RBI, today raised the key benchmark policy rate by 25 basis points to 5.5% in a bid to contain rising inflation amid continuing global and geopolitical uncertainties. The last repo rate hike was in February 2023, when the RBI raised the rate by 0.25% to 6.50%. It kept the rate unchanged through 2023-24 before beginning its rate cut cycle in 2025. Announcing the bi-monthly monetary policy, RBI Governor Sanjay Malhotra said the Monetary Policy Committee unanimously decided to raise the policy repo rate by 25 basis points. The RBI also projected real GDP growth for the current financial year at 7.1%. Prime Minister Narendra Modi will inaugurate the 10th edition of the India Mobile Congress IMC at Yashobhoomi in New Delhi tomorrow. It will showcase India's remarkable progress in telecommunications, digital connectivity and technological innovation while providing a global platform for collaboration, investment and knowledge exchange. The 2026 Nobel Prize in Chemistry has been awarded to French chemist Henry B. Kagan and Japanese chemist Kenzo Sorai for their pioneering discoveries of nonlinear effects and autocatalysis in asymmetric organic synthesis. The Royal Swedish Academy of Sciences today said Kagan and Sorai solved a century-old mystery of how molecular asymmetry or homochirality can emerge spontaneously in nature. And that is the end of this news bulletin.
1: मीडियम वेव 343.6 मीटर यानी 873 किलोहर्ट्ज, डीएलएम 854 किलोहर्ट्ज, एफएम बैंड 100.8 मेगाहर्ट्ज, फाजिलका एफएम बैंड 100.9 मेगाहर्ट्ज, कसौली एफएम बैंड 103.6 मेगाहर्ट्ज, आकाशवाणी अमृतसर ते डीटीएच दी आकाशवाणी पंजाब सेवा दा जलंधर केंद्र है। इस वेले रात दे 11:10 हो रहे ने। हुण साडी अज दी सभा दे प्रोग्राम समाप्त हुंदे ने, पर डीटीएच स्टूडियो तों साडा प्रसारण जारी रहेगा। ਇਹ ਮੀਟਰਾਂ ਤੇ ਕੱਲ ਸਵੇਰੇ 3:55 ਤੇ ਅਸੀਂ ਆਪਣੀ ਪਹਿਲੀ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਸ਼ੁਭ ਰਾਤਰੀ, ਜੈ ਹਿੰਦ।
2: ਸੁਗਾਤ, ਇਸ ਪ੍ਰੋਗਰਾਮ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ, ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ, ਆਪਣੇ ਵਿਚਾਰ ਸਾਂਝਾ ਕਰ ਸਕਦੇ ਹੋ। ਕਰਾਂਗੇ ਜੀ, ਸਿਰਫ ਸਾਨੂੰ ਕਾਲ ਕਰਨੀ ਹੈ। ਸਾਡਾ ਨੰਬਰ ਨੋਟ ਕਰੋ, 0181 3142 171, ਔਰ ਵਟਸਐਪ ਮੈਸੇਜ ਵਾਸਤੇ 94655 36077। ਤਾਂ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਜੀ ਹੰਸਾ ਹੰਸ ਅਤੇ ਸ਼ਵੇਤਾ ਸ਼ੈਟੀ ਦੇ ਗਏ ਹੋਏ ਇਸ ਯੁਗਲ ਗੀਤ ਨਾਲ। ਇਸ ਗੀਤ ਤੋਂ ਬਾਅਦ ਤੁਹਾਡਾ ਅਰਜ ਦੋਸਤ ਫਿਰ ਹਾਜ਼ਰ ਹੁੰਦਾ ਜੀ। ਪ੍ਰੋਗਰਾਮ ਚੱਲ ਰਿਹਾ ਸੁਗਾਤ, ਔਰ ਤੁਸੀਂ ਕਿਉਂ ਕੀਤਾ ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ।

ਤੁਹਾਨੂੰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਜੇ ਨੂੰ ਆਖਦੇ ਹਾਂ ਵੈਲਕਮ ਕਰਦੇ ਹਾਂ ਆਪਣੇ ਸਾਰੇ ਸੁਣਨ ਵਾਲਿਆਂ ਦਾ, ਜੇ ਸਾਡੇ ਨਾਲ ਹੁਣੇ ਵੀ ਜੁੜੇ ਨੇ ਸੁਗਾਤ ਪ੍ਰੋਗਰਾਮ ਵਿੱਚ, ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ। ਤੁਸੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹੋ, ਸਾਨੂੰ ਕਾਲ ਕਰੋ 081-3842-1171। ਤੁਹਾਡਾ ਮੇਰਾ ਸਾਥ ਚਾਹੀਦਾ, ਤੁਹਾਡੇ ਆਜ ਦੋਸਤ ਅਮਿਤ ਦੇ ਨਾਲ ਤੁਹਾਡਾ ਸਾਥ ਰਹੇਗਾ ਸਵੇਰੇ 1 ਵਜੇ ਤੱਕ। ਪ੍ਰੋਗਰਾਮ ਸੁਗਾਤ ਚੱਲਦਾ ਰਹੇਗਾ ਜੀ। ਆਪਾਂ ਗੱਲਾਂ ਪਤਾ ਕਰਾਂਗੇ ਆਪਣੇ ਕੋਲਜ ਦੇ ਨਾਲ, ਉਹਨਾਂ ਦੇ ਵਿਚਾਰ ਸੁਣਾਂਗੇ, ਜਿਹੜਾ ਗੀਤ ਸੁਣਨਾ ਚਾਹੁੰਦੇ ਉਹ ਗੀਤ ਪਲੇ ਕਰਾਂਗੇ, ਕਿਉਂਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਉਹ ਗੀਤ ਪਲੇ ਕੀਤੇ ਜਾਣਗੇ ਜਿਵੇਂ ਫਰਮਾਇਸ਼ ਤੁਸੀਂ ਸਾਨੂੰ ਕਰੋਗੇ। ਪ੍ਰੋਗਰਾਮ ਅੱਗੇ ਜਾਰੀ ਰੱਖਦੇ ਹਾਂ ਜੀ, ਲੇਕਿਨ ਪਹਿਲਾਂ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਲਈ ਆਪਾਂ ਇੱਕ ਰੂਪ ਰੇਖਾ ਦੇਖ ਲੈਂਦੇ ਹਾਂ ਜੀ। ਪ੍ਰੋਗਰਾਮ ਸੁਗਾਤ ਸ਼ੁਰੂ ਹੋਇਆ 11:10 'ਤੇ ਔਰ ਸਵੇਰੇ 1 ਵਜੇ ਤੱਕ ਜਾਰੀ ਰਹੇਗਾ। ਸੁਣ ਸਕੋਗੇ ਪੰਜਾਬੀ ਮੇਲੇਡੀਅਸ ਗੀਤ, ਇਸ ਵੇਲੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਸ਼ੁਰੂ ਕਰਾਂਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਦੱਸਣਾ ਚਾਹਾਂਗੇ ਪੰਜਾਬੀ ਮੇਲੇਡੀਅਸ ਗੀਤ ਅਤੇ ਪੰਜਾਬੀ ਡਿਊਟ ਮਿਊਜ਼ਿਕ ਵਿੱਚ ਅਸੀਂ

0: ਰੂਲ ਚੈਲੰਜਸ ਸੁਗਾ ਆਓ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਨਮਸਕਾਰ ਸਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਪਿੰਡ ਸਾਬੋਆਣਾ ਫਾਜ਼ਿਲਕਾ ਤੋਂ ਪ੍ਰੀਸ਼ ਕੰਬੋਜ।
0: ਵਾਹ ਜੀ ਪ੍ਰੀਸ਼ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਸਰ।
0: ਆਪਣੇ ਬਾਰੇ ਕੁਝ ਦੱਸੋ, ਕੀ ਕੰਮ ਕਰਦੇ ਹੋ?
1: ਖੇਤੀਬਾੜੀ ਕਰਦੇ ਹਾਂ।
0: ਖੇਤੀਬਾੜੀ ਕਰਦੇ ਹੋ, ਵਾਹ ਜੀ ਵਾਹ। ਅੱਜ ਪਹਿਲਾਂ ਵੀ ਕੋਈ ਆਇਆ, ਉਹ ਵੀ ਫਾਰਮਰ ਸੀਗੇ, ਤੁਸੀਂ ਵੀ ਅੰਦਾਤਾ ਤੇ ਉਹ ਵੀ ਅੰਦਾਤਾ ਹੈ ਜੀ। ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਦਿਨੇ ਰੇਡੀਓ ਸੁਣਨ ਦਾ ਮੌਕਾ ਮਿਲਦਾ ਹੈ ਕਿ ਸਿਰਫ ਰਾਤੀ ਸੁਣ ਪਾਉਂਦੇ ਹੋ? ਡਾਊਨਲੋਡ ਕਰਨਾ ਪਲੇ ਸਟੋਰ ਤੋਂ, ਔਰ ਕੋਈ ਵੀ ਪੈਸੇ ਨਹੀਂ ਲੱਗਣਗੇ, ਤੁਸੀਂ ਐਂਡਰਾਇਡ ਫੋਨ ਚ ਡਾਊਨਲੋਡ ਕਰ ਸਕਦੇ ਹੋ। ਤੇ ਤੁਸੀਂ ਜਿੱਦਾਂ ਜਿੱਦਾਂ ਜਾਓਗੇ ਆਪਣਾ ਫੋਨ ਇੱਕ ਲੋਕ ਸਾਹਿਬ ਨਾਲ ਰੱਖਦੇ ਹੈ, ਤੇ ਸਾਰੇ ਪ੍ਰੋਗਰਾਮ ਤੁਸੀਂ ਲਾਈਵ ਸੁਣ ਸਕਦੇ ਹੋ ਜੀ।
1: ਹਾਂਜੀ ਹਾਂਜੀ, ਪਹਿਲਾਂ ਖੇਤਾਂ ਵਿੱਚ ਕੰਮ ਕਰਨ ਲੱਗਿਆ ਟਰਾਂਜਿਸਟਰ ਨਾਲ ਚੱਕਣਾ ਪੈਂਦਾ ਸੀ।
0: ਜੀ ਜੀ ਜੀ ਜੀ।
1: ਤੇ ਹੁਣ ਤਾਂ ਜੇਬ ਵਿੱਚ ਸਾਈਡ ਤੇ
0: ਬਿਲਕੁਲ
1: ਸੁਣੀ ਜਾਈਦੀ।
0: ਬਹੁਤ ਅੱਛੀ ਗੱਲ ਹੈ, ਔਰ ਇਸ ਰੇਡੀਓ ਦੀ ਖਾਸੀਅਤ ਹੈ ਜੀ, ਇਹਦਾ ਪਲੱਸ ਪੁਆਇੰਟ ਹੈ ਕਿ ਤੁਸੀਂ ਜਦੋਂ ਨਾਲ ਨਾਲ ਆਪਣੇ ਕੰਮ ਕਾਰ ਕਰ ਸਕਦੇ ਹੋ, ਕਿਤੇ ਕਰ ਸਕਦੇ ਹੋ, ਰੁਝਾਵੇਂ ਦੇਖ ਸਕਦੇ ਹੋ, ਤੇ ਤੁਹਾਨੂੰ ਤੰਗ ਨਹੀਂ ਕਰੇਗਾ, ਨਾਲ ਨਾਲ ਮਨੋਰੰਜਨ ਹੋ ਜਾਏਗਾ, ਥਕਾਵਟ ਘੱਟ ਹੋਏਗੀ, ਕੰਮ ਦਾ ਮਜ਼ਾ ਆਏਗਾ। ਹਾਂਜੀ, ਅੱਜ ਤੁਹਾਡੇ ਆਪਣੇ ਪ੍ਰੋਗਰਾਮ, ਤੁਹਾਡੀ ਕਾਲ ਲੱਗੀ ਹੈ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਰਾਹੀਂ ਪਹੁੰਚ ਰਹੀ ਹੈ, ਤੇ ਸਾਨੂੰ ਕਿਹੜਾ ਗੀਤ ਸੁਣਾਓਗੇ?
1: ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ।
0: ਵਾਹ ਜੀ ਵਾਹ, ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਬਹੁਤ ਪਿਆਰਾ ਔਰ ਬਹੁਤ ਪੁਰਾਣਾ ਗੀਤ ਹੈ। ਉਸ ਟਾਈਮ ਦੇ ਪਹਿਲਾਂ ਜਦੋਂ ਬਨੇਰੇ ਕਾਂ ਬੋਲਦਾ ਸੀ, ਲੋਕੀ ਕਹਿੰਦੇ ਲੋ ਜੀ ਕੋਈ ਆਏਗਾ, ਪ੍ਰਾਹੁਣਾ ਆਏਗਾ, ਅਤਿਥੀ ਦੇਵੋ ਭਵ, ਸ਼ੁਕਰ ਹੈ ਕੋਈ ਆ ਰਿਹਾ ਸਾਡੇ ਘਰ। ਅੱਜ ਕੱਲ੍ਹ ਤਾਂ ਮੱਥੇ ਤੋੜੀਆਂ ਪੈ ਜਾਂਦੀਆਂ, ਕੌਣ ਆ ਰਿਹਾ, ਰਾਜੀ ਰੋਕ ਨਹੀਂ ਕਰ, ਲੋਕੀ ਕਹਿੰਦੇ ਆਪਣੇ ਘਰ ਹੀ ਰੋ, ਜਮਾਨਾ ਤਾਂ ਬਦਲ ਗਿਆ ਨਾ। ਚਲੋ, ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗਿਆ ਜੀ, ਤੁਹਾਡੀ ਪਸੰਦ ਦਾ ਗੀਤ ਆਸ਼ਾ ਭੋਸਲੇ।

0: ਚਾਹੀਏ ਹੀ ਸੌਗਾਤ ਅਸੀਂ ਹੁਣ ਸੁਣਨੀ ਸੀ ਆਸ਼ਾ ਭੋਸਲੇ ਹੋਣਾਂ ਦੀ ਆਵਾਜ਼ਾਂ ਵਿੱਚ ਇੱਕ ਪੁਰਾਣਾ ਪੰਜਾਬੀ ਗੀਤ। ਉਮੀਦ ਕਰਾਂ ਤੁਸੀਂ ਬਹੁਤ ਬਹੁਤ ਇੰਜੋਏ ਕੀਤਾ ਹੋਏਗਾ। ਗੱਲਬਾਤ ਨੂੰ ਜਾਰੀ ਰੱਖਦੇ ਹੋਏ ਆਪਾਂ ਹੁਣ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ,
0: ਵਾਹ ਜੀ ਵਾਹ, ਇੰਨੀ ਪਿਆਰੀ ਆਵਾਜ਼ ਲੈ ਕੇ ਸੌਗਾਤ ਦੇ ਵਿਹੜੇ ਕੌਣ ਪਹੁੰਚਿਆ ਜੀ, ਨਾਮ ਦੱਸੋ। ਵਾਹ ਜੀ ਵਾਹ ਸ਼ਰਨ ਜੀ, ਤੁਹਾਡੀ ਆਵਾਜ਼ ਬਹੁਤ ਸਵੀਟ ਹੈ ਜੀ, ਤੁਹਾਡਾ ਗੱਲਬਾਤ ਕਰਕੇ ਬਹੁਤ ਚੰਗਾ ਲੱਗ ਰਿਹਾ। ਕੀ ਹਾਲ ਚਾਲ ਤੁਹਾਡੇ? ਬਹੁਤ ਪਸੰਦ ਆਂਦਾ ਹੋਵੇ ਏਦਾਂ ਦਾ ਕੋਈ?
1: ਮਤਲਬ ਸਵੀਟ ਸੌਂਗ
0: ਜੀ।

0: ਉਧਰੋਂ ਵਸ ਗਏ, ਬਹੁਤ ਵਧੀਆ ਲੱਗਦਾ।
1: ਅੱਛਾ ਜੀ, ਤੇ ਆਈ ਸ਼ਰਨ ਜੀ, ਤੁਹਾਡੀ ਕਾਲ ਲੱਗੀ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਰਾਹੀਂ ਪਹੁੰਚ ਰਹੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਕਿਹੜਾ ਗੀਤ ਸੁਣਾਓਗੇ?
0: ਸਰ ਮੈਨੂੰ ਆਪਣੀ ਵਾਇਸ ਦਾ ਕੋਈ ਵੀ ਸੁਣਾ ਦੇ ਤੇ ਵਾਹਿਗੁਰੂ ਅੱਜ ਸਾਨੂੰ ਚੜ੍ਹਦੀ ਕਲਾ ਕਰ ਸਕੇ, ਤੁਹਾਡੀ ਸਵੇਰੇ ਤੋਂ ਸਮਾਈਲ ਬਣੀ।
1: ਬਹੁਤ ਬਹੁਤ ਸ਼ੁਕਰੀਆ ਜੀ, ਇੱਦਾਂ ਦੀ ਸ਼ੁਭ ਇੱਛਾਵਾਂ ਦੀ, ਪਿਆਰ ਭਰੇ ਸੰਦੇਸ਼ਾਂ ਦੀ ਮੈਨੂੰ ਬਹੁਤ ਬਹੁਤ ਲੋੜ ਹੈ। ਧੰਨਵਾਦ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਸ਼ਰਨ ਜੀ। ਉਮੀਦ ਕਰਦੇ ਹਾਂ ਤੁਸੀਂ ਸਾਨੂੰ ਕਾਲ ਦੁਬਾਰਾ ਕਰੋਗੇ, ਤੇ ਤੁਹਾਡੀ ਪਸੰਦ ਦਾ ਗੀਤ ਪਲੇ ਕਰਨ ਤੋਂ ਪਹਿਲਾਂ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਸਮਝ ਗਏ ਮੇਰੀ ਗੱਲ। ਆਪਾਂ ਪਹਿਲਾਂ ਵਟਸਐਪ ਮੈਸੇਜ ਪੜਾਂਗੇ। ਐਵਲਾ ਮੈਸੇਜ ਸਾਨੂੰ ਭੇਜ ਰਹੇ ਨੇ ਜੀ, ਵੜਿੰਗ ਖੇੜਾ ਪੰਜਾਬ ਤੋਂ ਸਾਡੇ ਸਾਥੀ ਨੇ ਜੀ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਕਨੇਰੀ ਮਹਿਲਾ ਪਟਿਆਲਾ ਤੋਂ ਮੈਸੇਜ ਭੇਜ ਕੇ ਹਾਜ਼ਰੀ ਲਗਵਾ ਰਹੇ ਨੇ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ ਨਿਹਾਰਿਕਾ ਤੇ ਹਾਰਦਿਕ ਨਾਲ ਵੰਸ਼। ਸੋਨਾ ਚੰਦਨ ਸਤਵਿੰਦਰ ਬਿੱਟੀ ਦਾ ਕੋਈ ਗੀਤ ਬਿਲਕੁਲ ਪਲੇ ਕਰਾਂਗੇ ਜੀ, ਜ਼ਰੂਰ ਪਲੇ ਕਰਾਂਗੇ। ਤੁਹਾਡੀ ਫਰਮਾਇਸ਼ ਹੈ, ਤੁਹਾਡਾ ਆਪਣਾ ਪ੍ਰੋਗਰਾਮ ਹੈ, ਬਸ ਪ੍ਰੋਗਰਾਮ ਦੇ ਨਾਲ ਬਣੇ ਰਹੋ, ਜ਼ਰੂਰ ਪਲੇ ਕਰਾਂਗੇ। ਆਪ ਹਮੇ ਕਿਸੇ ਵੀ ਸਦਾਬਹਾਰ ਪੰਜਾਬੀ ਗੀਤ ਮੇਂ ਸ਼ਾਮਿਲ ਕੀਜੀਏਗਾ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮੇਰਾਜ ਜਹਾਂ, ਆਜ਼ਾਦ ਨਗਰ ਲਸਕਰ, ਹਰਿਦੁਆਰ, ਉੱਤਰਾਖੰਡ ਤੋਂ ਮੈਸੇਜ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਲੋ ਜੀ, ਸਾਡੇ ਸਾਥੀ ਪਹੁੰਚ ਗਏ ਨੇ, ਸੁਖਵੀਰ ਸਿੰਘ, ਕਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਕਹਿੰਦੇ ਨੇ ਕੋਈ ਵੀ ਸੌਂਗ ਪਲੇ ਕਰਦੇ ਹੋ। ਬਹੁਤ ਬਹੁਤ ਸ਼ੁਕਰੀਆ ਸੁਖਵੀਰ ਜੀ ਮੈਸੇਜ ਭੇਜਣ ਦੇ ਲਈ। ਪਦਮਪੁਰ ਜ਼ਿਲ੍ਹਾ, ਸ੍ਰੀ ਗੰਗਾਨਗਰ ਰਾਜਸਥਾਨ ਤੋਂ ਮੈਸੇਜ ਭੇਜ ਰਹੇ ਨੇ, ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਲਓ ਜੀ, ਮੈਸੇਜਸ ਤਾਂ ਬਹੁਤ ਸਾਰੇ ਪੜ੍ਹ ਲਏ ਆਪਾਂ, ਹੁਣ ਵਾਰੀ ਹੈ ਜੀ ਗੀਤ ਪਲੇ ਕਰਨ ਦੀ। ਸ਼ਰਨ ਜੀ ਦਾ ਹੁਕਮ ਹੈ ਕਿ ਗੀਤ ਪਲੇ ਕਰੋ ਹਰਭਜਨ ਮਾਨ ਦੀ ਆਵਾਜ਼ਾਂ 'ਚ। ਲਓ ਜੀ, ਸ਼ਰਨ ਜੀ ਇੰਜੋਏ ਕਰੋ ਇਸ ਗੀਤ ਨੂੰ। ਗੀਤ ਥੋੜ੍ਹਾ ਜਿਹਾ ਪੁਰਾਣਾ ਹੈ, ਪਰ ਇਹ ਵਰਡਿੰਗ ਬਹੁਤ ਮੀਨਿੰਗਫੁੱਲ ਹੈ, ਅਤੇ ਮੈਂ ਇਸ ਗੱਲ ਨੂੰ ਸ਼ੋਰਟੀ ਨਾ ਕਹਿ ਸਕਦਾ ਕਿ ਸਾਰੇ ਇੰਜੋਏ ਕਰਨਗੇ। ਥੈਂਕ ਯੂ ਵੈਰੀ ਮਚ ਸ਼ਰਨ ਜੀ, ਇਹਨਾਂ ਪਿਆਰਾ ਗੀਤ ਸਾਨੂੰ ਸੁਣਾਉਣ ਦੇ ਲਈ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਅੱਜ ਦੋਸਤ ਇਸ ਗੀਤ ਬਾਅਦ ਫਿਰ ਹਾਜ਼ਰ ਹੋਵਾਂ। ਸਾਨੂੰ ਕਾਲ ਕਰੋ ਜੀ 0181 23 42 141।

0: ਗੁਰਗੁਣ ਚਾਲੀ ਦੀ ਸੁਗਾਤ ਤੇ ਅਸੀਂ ਇੰਜੋਏ ਕੀਤਾ ਇੱਕ ਬਹੁਤ ਹੀ ਪਿਆਰਾ ਗੀਤ ਹਰਭਜਨ ਮਾਨ ਦੀ ਆਵਾਜ਼ਾਂ ਦੇ ਵਿੱਚ। ਅਗਰ ਤੁਸੀਂ ਇਸ ਗੀਤ ਨੂੰ ਲਾਈਕ ਕੀਤਾ ਤੁਹਾਨੂੰ ਗੀਤ ਚੰਗਾ ਲੱਗਿਆ ਤੇ ਅਸੀਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਸ਼ਰਨ ਜੀ ਨੂੰ, ਕਿਉਂਕਿ ਉਹਨਾਂ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ। ਵੀ ਦੇਖੋ ਜੀ, ਪ੍ਰੋਗਰਾਮ ਸਾਡਾ ਸਾਰਿਆਂ ਦਾ ਸਾਂਝ ਹੈ ਤੇ ਗੀਤ ਅਸੀਂ ਉਹੀ ਪਲੇ ਕਰਨੇ ਆ ਜਿਹਦੇ ਸਾਨੂੰ ਸਾਡੇ ਸੁਣਨ ਵਾਲੇ ਸਰੋਤਾ ਆਰਡਰ ਦੇਈ ਜਾਣਗੇ, ਅਸੀਂ ਉਹੀ ਪਲੇ ਕਰੀ ਜਾਣਾ, ਹੈ ਨਾ ਜੀ। ਤੇ ਗੀਤ ਚੰਗੇ ਚੰਗੇ ਪਲੀਜ਼ ਤੁਸੀਂ ਰਿਕੁਐਸਟ ਕਰਨੀ, ਗੱਲਬਾਤ ਕਰਨੀ। ਤੇ ਆਪਾਂ ਹੁਣ ਦੇਖਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਕਿਹੜਾ ਹੋਏਗਾ, ਇਹ ਦੇਖਣ ਵਾਸਤੇ ਅਸੀਂ ਗੱਲਬਾਤ ਕਰਦੇ ਹਾਂ ਆਪਣੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਆ ਕੌਣ ਬੋਲੀ ਨੀ, ਕਿਹੜੀ ਜਗ੍ਹਾ ਤੋਂ, ਆਪਣਾ ਨਾਮ ਦੱਸੋ ਜੀ।
1: ਸਰ ਮੈਂ ਕਾਂਤਾ ਵਰਮਾ ਬੋਲੀ ਜੀ, ਹਿਮਾਚਲ ਪ੍ਰਦੇਸ਼ ਸੋਲਨ ਸ਼ਿਮਲਾ ਕਸੌਲੀ ਸੇ ਜੀ।
0: ਕਾਂਤਾ ਜੀ, ਆਪਕਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਮੇਂ, ਕਿਆ ਹਾਲ ਹੈ ਆਪਕੇ?
1: ਬਹੁਤ ਬੜੀਆ ਹੈ ਜੀ ਸਰ, ਆਪਕਾ ਪ੍ਰੋਗਰਾਮ ਜਿੱਦੇ ਅੱਛੇ ਸੁਣ ਰਹੇ ਜੀ।
0: ਜੀ ਜੀ, ਔਰ ਆਪਕੇ ਸ਼ਹਿਰ ਕੇ ਮਿਜ਼ਾਜ ਕੈਸੇ ਹੈ, ਗਰਮੀ ਹੈ ਕਿ ਕੈਸੇ ਹੈ ਮੌਸਮ?
1: ਸਰ ਯਹਾਂ ਪੇ ਠੰਡ ਹੋ ਗਈ ਜੀ, ਸੁਬਹ ਸ਼ਾਮ ਕੇ ਬਹੁਤ ਠੰਡ ਹੋ ਗਈ ਜੀ, ਆਜ ਤੋ ਬਹੁਤ ਠੰਡ ਹੈ ਜੀ।
0: ਅਰੇ ਅਰੇ, ਠੰਡ ਕੈਸੇ ਹੋ ਗਈ, ਮਤਲਬ ਬਾਰਿਸ਼ ਵਾਰਿਸ਼ ਹੋਈ ਹੈ, ਸਨੋਫਾਲ ਕੁਛ ਬਰਫ਼ ਪੜੀ ਹੈ?
1: ਸ਼ਾਮ ਕੋ ਤੋ ਬਜਰੀ ਵਗੈਰਾ ਪੜੀ ਔਰ ਬਾਰਿਸ਼ ਹੋਈ, ਉਹ ਪਰਲੇ ਖੇਤਰੋਂ ਮੇਂ ਬਰਫ਼ ਪੜੀ ਜੀ।
0: ਅਰੇ ਅਰੇ, ਚਲੋ ਯੇ ਅੱਛਾ ਹੋ ਗਿਆ, ਬਿਕੋਜ਼ ਗਰਮੀ ਬਹੁਤ ਚੱਲਦੀ ਤੋ ਥੋੜਾ ਸਾ ਰਾਹਤ ਮਿਲੇਗੀ ਸਭ ਕੋ।
1: ਬਿਲਕੁਲ ਜੀ,
0: ਠੀਕ ਹੈ। ਅੱਜ ਕੀ ਕਾਲ ਲੱਗੀ ਆਪਕੀ, ਤੋ ਹਮੇ ਆਪ ਕੌਨ ਸਾ ਗੀਤ ਸੁਣਵਾਏਂਗੇ?
1: ਕੁੱਲੂ ਮਨਾਲੀ ਸਾਰੀ, ਕੋਈ ਨਾ ਆਈ ਮੇਰੀ ਇੰਦਰਾ ਪਿਆਰੀ, ਕੋਈ ਨਾ ਆਈ ਮੇਰੀ ਇੰਦਰਾ ਪਿਆਰੀ। ਸਾਖੇ ਆਉਂ ਜਹਾਜ ਮੰਗਾਓ, ਸਾਖੇ ਆਉਂ ਜਹਾਜ ਮੰਗਾਓ, ਕੋਈ ਇੰਦਰਾ ਆਂਦੀ ਕੋਈ ਨਾ, ਆਂਦੀ ਕੋਈ ਨਾ।
0: ਵਾਹ ਜੀ ਵਾਹ ਕਾਂਤਾ ਵਰਮਾ ਜੀ, ਆਪਕੀ ਆਵਾਜ਼ ਬਹੁਤ ਅੱਛੀ ਹੈ ਜੀ, ਇਤਨਾ ਪਿਆਰਾ ਗੀਤ ਸੁਣਾਨੇ ਕੇ ਲੀਏ ਧੰਨਵਾਦ। ਆਪ ਪੰਜਾਬੀ ਗੀਤ ਆਪਕੀ ਪਸੰਦ ਕਾ ਮਿਸ ਪੂਜਾ ਕੀ ਆਵਾਜ਼ੋਂ ਮੇਂ ਪਹੁੰਚ ਰਹੇ ਜੀ ਆਪ ਤੱਕ, ਧੰਨਵਾਦ।

ਮੱਛਲੀ ਦੇ ਪੈਰਾਂ ਚ ਮਿਸ ਪੂਜਾ ਦੇ ਨੀਲ ਪੈ ਗਏ ਤੇ ਅਗਲਾ ਕਹਿੰਦਾ ਜੀ ਗੱਲ ਨਹੀਂ ਬਣੀ। ਪਰ ਗੱਲ ਅਸੀਂ ਬਣਾ ਰਹੇ ਹਾਂ ਕਿਉਂਕਿ ਗੱਲ ਬਣਾਉਣ ਵਾਸਤੇ ਅਸੀਂ ਤੁਹਾਨੂੰ ਗੱਲਾਂ ਪਤਾ ਕਰਨੀਆਂ ਔਰ ਗੱਲ ਬਣਾਉਣ ਵਾਸਤੇ ਅਸੀਂ ਪਿਆਰੇ ਪਿਆਰੇ ਮਿੱਠੇ ਮਿੱਠੇ ਗੀਤ ਸੁਣਾਉਣੇ ਤੁਹਾਨੂੰ, ਤੁਸੀਂ ਪੂਰਾ ਇੰਜੋਏ ਕਰੋਗੇ। ਖੈਰ ਇਸ ਗੀਤ ਦੀ ਫਰਮਾਇਸ਼ ਸਾਨੂੰ ਕੰਦ ਵਰਮਾ ਜੀ ਨੇ ਕੀਤੀ ਸੀ ਤੇ ਗੀਤ ਬਹੁਤ ਵਧੀਆ ਸੀਗਾ ਜੀ, ਸ਼ੁਕਰੀਆ। ਗੱਲਬਾਤ ਨੂੰ ਅੱਗੇ ਜਾਂਦੇ ਹੋਏ ਅਸੀਂ ਹੁਣ ਕੁਛ ਵਟਸਐਪ ਮੈਸੇਜਸ ਆਪਣੇ ਪ੍ਰੋਗਰਾਮ ਸ਼ਾਮਿਲ ਕਰਦੇ ਹਾਂ ਜੀ, ਜਿਹੜੇ ਸਾਡੇ ਸਰੋਤਾ ਲਗਾਤਾਰ ਸਾਨੂੰ ਭੇਜ ਰਹੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਇਹਨਾਂ ਪਿਆਰ ਭੇਜਣ ਦੇ ਲਈ। ਪਿੰਡ ਸਾਬੂਆਂ ਨੂੰ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼ ਮਾਨਵ, ਅਨੁਰੀਤ ਤੇ ਪਰੀਸ਼ ਕੰਬੋਜ। ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸਵੀਟੀ ਦੀਵਾਨਾ ਗੁਰਵੰਸ਼ ਸਿੰਘ ਜੋੜਾ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।

0: ਹੈਲੋ
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ? ਕਿਹੜੀ ਜਗ੍ਹਾ ਤੋਂ?
1: ਸੋਮ ਦੱਤ ਬੋਲਦਾ ਜੀ, ਮੈਂ ਐਸ ਗੇਟ ਨਾਭੇ ਤੋਂ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ ਜੀ।
0: ਠੀਕ ਹੈ ਜੀ, ਠੀਕ ਹੈ। ਅੱਜ ਕਿਹੜਾ ਗੀਤ ਸੁਣਵਾ ਰਹੇ ਹੋ ਜੀ?
1: ਦੇਖੋ ਤੁਹਾਡੇ ਚੈਨਲ ਚੱਲਣ ਵਾਲੇ ਸਾਰੇ ਗੀਤ ਬਹੁਤ ਵਧੀਆ ਨੇ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹੋ
0: ਜੀ।
1: ਪਰ ਅੱਜ ਜਿਹੜਾ ਆਪਾਂ ਗੀਤ ਸੁਣਾਂਗੇ ਮਨਮੋਹਨ ਵਾਰਿਸ ਜੀ ਦਾ ਗੀਤ ਸੁਣਾਂਗੇ ਜੀ।
0: ਠੀਕ ਹੈ ਜੀ, ਠੀਕ ਹੈ ਜੀ। ਤੇ ਕੋਈ ਖਾਸ ਗੀਤ ਸੁਣਨਾ ਚਾਹੁੰਦੇ ਹੋ?
1: ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ।
0: ਵਾਹ ਜੀ ਵਾਹ, ਬਿਲਕੁਲ ਠੀਕ ਹੈ ਜੀ।
1: ਦੇਖੋ ਜੀ, ਪੰਜਾਬ ਬਹੁਤ ਵਧੀਆ ਇੱਕ ਸਿਸਟਮ ਆ ਸਾਰਾ ਪੰਜਾਬ ਦਾ ਜੀ।
0: ਜੀ ਜੀ ਜੀ ਜੀ,
1: ਉਹ ਆਪਾਂ ਨੂੰ ਬਣਾ ਕੇ ਰੱਖਣਾ ਪਊਗਾ। ਆਪਾਂ ਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ, ਆਪਾਂ ਨੂੰ ਆਪਣੇ ਪਰਿਵਾਰ ਵੱਲ ਦੇਖਣ ਦੀ ਲੋੜ ਨਾ ਲੋੜ ਆ ਵੀ ਆਪਣੇ ਬਜ਼ੁਰਗ ਕਿਵੇਂ ਕਿਰਤ ਕਰਦੇ ਸੀ ਜੀ।
0: ਬਿਲਕੁਲ ਠੀਕ ਹੈ ਜੀ।
1: ਉਸੇ ਤਰ੍ਹਾਂ ਆਪਾਂ ਕਿਰਤ ਕਰੀਏ, ਕਿਵੇਂ ਦਾ ਸਿਸਟਮ ਹੁੰਦਾ ਸੀ, ਆਪਣੇ ਉਹਦੇ ਛੱਲੀਆਂ ਖਾ ਲੈਣੀਆਂ, ਆਪਾਂ ਨੇ ਹੋਰ ਸਿਸਟਮ ਖਾ ਲੈਣਾ, ਖਾ ਲੈਣਾ, ਅੰਬ ਖਾ ਲੈਣੇ, ਸਾਰਾ ਕੁਛ ਆਪਾਂ ਬਾਹਰੋਂ ਲੈਣ ਦੀ ਲੋੜ। ਮੈਂ ਇੱਕ ਚੀਜ਼ ਹੋਰ ਦੱਸ ਦੇ ਤੁਹਾਨੂੰ, ਕਦੇ ਆਪਾਂ ਜਦੋਂ ਪਿੰਡ ਦੇ ਵਿੱਚ ਰਹਿੰਦੇ ਸੀ ਨਾ, ਆਪਾਂ ਨੂੰ ਨੂਨ ਤੋਂ ਇਲਾਵਾ ਕੋਈ ਚੀਜ਼ ਬਾਹਰੋਂ ਦੀ ਲੋੜ ਨਹੀਂ ਪੈਂਦੀ ਹੁੰਦੀ।
0: ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਜੀ।
1: ਅੱਜ ਆਪਾਂ ਰੇਹਾਂ ਸਪਰੇਹਾਂ ਵਾਲੀ ਸਬਜ਼ੀ ਖਾ ਰਹੇ ਹਾਂ, ਆਪਾਂ ਅਮੀਰ ਤਾਂ ਬਹੁਤ ਬਣ ਗਏ, ਪਰ ਸਰੀਰ ਵੱਲੋਂ ਅਮੀਰ ਕੋਈ ਨਹੀਂ ਬਣ ਰਿਹਾ।
0: ਮਨ ਤੋਂ ਵੀ ਕਮਜ਼ੋਰ ਹੋ ਗਿਆ ਜੀ, ਸਰੀਰ ਤੋਂ ਵੀ ਕਮਜ਼ੋਰ ਹੋ ਗਿਆ।
1: ਬਿਲਕੁਲ ਜੀ ਬਿਲਕੁਲ।
0: ਚਲੋ, ਤੁਹਾਡੀ ਗੱਲਾਂ ਕਰਕੇ ਮਜ਼ਾ ਆ ਗਿਆ ਜੀ। ਤੁਸੀਂ ਬਹੁਤ ਸਿਆਣੀਆਂ ਗੱਲਾਂ ਔਰ ਬਹੁਤ ਡੂੰਘੀਆਂ ਗੱਲਾਂ ਕੀਤੀਆਂ। ਤੁਹਾਡੀ ਪਸੰਦ ਦਾ ਗੀਤ ਮਨਮੋਹਨ ਵਾਰਿਸ ਹੋਣਾ ਦੀ ਆਵਾਜ਼ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਸਾਡਾ ਨੰਬਰ ਨੋਟ ਕਰੋ ਜੀ, 0183542141 ਔਰ ਵਟਸਐਪ ਦਾ ਨੰਬਰ ਹੈ ਜੀ 94655 36077।

0: ਪ੍ਰੋਗਰਾਮ ਚੱਲਿਆ ਜੀ ਸੁਗਾਤ ਆਓ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ ਦੇਖਦੇ ਹਾਂ ਜੀ ਕੌਣ ਨੇ ਕਿਹੜੇ ਸ਼ਹਿਰ ਤੋਂ ਕਾਲ ਕਰ ਰਹੇ ਨੇ ਔਰ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ ਹੈਲੋ
1: ਨਮਸਕਾਰ ਸਰ
0: ਨਮਸਕਾਰ ਜੀ ਕੌਣ ਬੋਲ ਰਹੇ ਨੇ ਕਿਹੜੀ ਜਗ੍ਹਾ ਤੋਂ
1: ਮਹੇਸ਼ਗੜ੍ਹ ਮੰਡੀ ਹਰਜੀਰਾ ਮਲੋੜ ਤੋਂ
0: ਗਰਗ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ ਕੀ ਹਾਲ ਚਾਲ ਨੇ
1: ਧੰਨਵਾਦ ਜੀ ਹਾਲ ਵਧੀਆ ਜੀ
0: ਬਿਲਕੁਲ ਜੀ ਵਧੀਆ ਚਾਹੀਦਾ ਜੀ ਅਸੀਂ ਤੇ ਅਰਦਾਸ ਕਰਦੇ ਹਾਂ ਕਿ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕੰਮ ਕਾਰ ਠੀਕ ਨੇ ਜੀ ਸੇਤਾ ਕਾਇਮ ਸਭ ਠੀਕ ਠਾਕ
1: ਹਾਂਜੀ
0: ਚਲੋ ਅੱਜ ਕਿਹੜਾ ਗੀਤ ਸੁਣਵਾ ਰਹੇ ਹੋ ਜੀ
1: ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਸੁਣਾ ਦਿਓ ਜੀ
0: ਠੀਕ ਹੈ ਜੀ ਆਪਾਂ ਸੁਣਦੇ ਹਾਂ ਜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੋਣਾਂ ਦੀ ਆਵਾਜ਼ਾਂ ਦੇ ਗੀਤ ਲੇਕਿਨ ਪਹਿਲਾਂ ਅਸੀਂ ਕੁਛ ਵਟਸਐਪ ਮੈਸੇਜਿਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੀ ਫਿਲਮ ਸੱਸੀ ਪੁੰਨੂ ਦੀ ਫਰਮਾਇਸ਼ ਹੈ ਜੀ ਔਰ ਮੈਸੇਜ ਭੇਜ ਰਹੇ ਨੇ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ ਗੀਤਾ ਰਾਣੀ ਜਜੋਰੀਆ ਗਗਨਦੀਪ

ਸੋ ਤੇ ਕੁੱਡੂ। ਬਿਲਕੁਲ ਡਾਕਟਰ ਸਾਹਿਬ, ਤੁਹਾਡੇ ਪਸੰਦ ਦਾ ਗੀਤ ਜ਼ਰੂਰ ਪਲੇ ਕਰਾਂਗੇ ਜੀ। ਪ੍ਰੋਗਰਾਮ ਨਾਲ ਇਸੇ ਤਰ੍ਹਾਂ ਬਣੇ ਰਹੋ, ਥੋੜ੍ਹਾ ਜਿਹਾ ਪਲੀਜ਼ ਵੇਟ ਕਰੋ ਜੀ। ਨਮਸਤੇ, ਲੱਕੀ ਜੀ ਨੇ ਮੈਸੇਜ ਭੇਜ ਰਹੇ ਨੇ ਇਸ ਤਰ੍ਹਾਂ ਲਿਖ ਕੇ, ਹਨੂਮਾਨਗੜ੍ਹ ਤੋਂ। ਇਹਨਾਂ ਦੇ ਨਾਲ ਨੇ ਅਵੀਸ਼, ਏਕਮ, ਅਰਸ਼ਿਤਾ, ਤ੍ਰਿਸ਼ਾ। ਲੱਕ ਟੂਟ ਨੂੰ ਸੁਰਜੀਤ ਬਿੰਦਰਖੀਆ ਨਾਲ ਸੁਣਨਾ ਚਾਹੁੰਦੇ ਨੇ ਜੀ। ਔਰ ਸੁਰਜੀਤ ਬਿੰਦਰਖੀਆ, ਐਨੀ ਸੌਂਗ? ਬਿਲਕੁਲ ਠੀਕ ਹੈ ਲੱਕੀ ਜੀ, ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇੱਕ ਸੁਜੈਸ਼ਨ ਭੇਜਿਆ ਸਾਨੂੰ ਉਹਨਾਂ ਨੇ, ਕਹਿੰਦੇ ਜੀ ਆਵਾਜ਼ ਬਹੁਤ ਓਵਰ ਆ ਰਹੀ ਹੈ, ਘੱਟ ਕਰੋ ਜੀ। ਬਿਲਕੁਲ ਠੀਕ ਹੈ ਜੀ, ਤੁਸੀਂ ਆਪਣਾ ਨਾਮ ਨਹੀਂ ਦੱਸਿਆ ਅਤੇ ਕਿਹੜੀ ਜਗ੍ਹਾ ਤੋਂ। ਸੰਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਸੀਮਾ ਦਾ ਜਾਚਕ ਜੀ, ਮੈਂ ਗਲਤੀ ਮੰਨਦਾ ਜੀ ਅਤੇ ਥੋੜ੍ਹੀ ਆਵਾਜ਼ ਘੱਟ ਕਰ ਰਿਹਾ ਜੀ। ਠੀਕ ਹੈ ਜੀ, ਉਮੀਦ ਕਰਦਾ ਤੁਸੀਂ ਇੰਜੋਏ ਕਰੋਗੇ। ਲਓ ਜੀ, ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦੀ ਆਵਾਜ਼ 'ਚ, ਜਿਹਦੀ ਫਰਮਾਇਸ਼ ਸਾਨੂੰ ਗੁਰਗ ਸਾਹਿਬ ਨੇ ਹੁਣੇ ਹੁਣੇ ਕੀਤੀ ਹੈ ਜੀ। ਇਸ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਣਾ ਜੀ। ਪ੍ਰੋਗਰਾਮ ਚੱਲ ਰਿਹਾ ਸੁਗਾਤ, ਤੁਸੀਂ ਟਿਊਨ ਕੀਤਾ ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਸਾਨੂੰ ਮੈਸੇਜ ਭੇਜ ਰਹੇ ਨੇ ਦਿਲਬਾਗ ਸਿੰਘ ਜੀ ਕੈਨੇਡਾ ਤੋਂ। ਉਮੀਦ ਕਰਦੇ ਹਾਂ ਦਿਲਬਾਗ ਸਿੰਘ ਜੀ, ਹੁਣ ਤੁਹਾਨੂੰ ਆਵਾਜ਼ ਪ੍ਰੋਪਰ ਆ ਰਹੀ ਹੋਏਗੀ। ਕਿਸੇ ਵੇਲੇ ਟਰਾਂਸਮਿਸ਼ਨ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਹੈ, ਪਰ ਇਨਕਨਵੀਨੀਅੰਸ ਲਈ ਸੋਰੀ ਫੀਲ ਕਰਦੇ ਹਾਂ ਜੀ। ਇੰਜੋਏ ਕਰੋ ਸਾਡਾ ਪ੍ਰੋਗਰਾਮ ਸੁਗਾਤ, ਅਤੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ

0: ਖਬਰੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਬੋਲ ਰਿਹਾ ਧਰਮਾ ਸਾਗਰ।
0: ਧਰਮਾ ਸਾਗਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ ਜੀ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ।
0: ਠੀਕ ਹੈ, ਤੇ ਦਿਨੇ ਵੀ ਸੁਣਨ ਦਾ ਮੌਕਾ ਮਿਲਦਾ ਪ੍ਰੋਗਰਾਮ ਸਾਡੇ?
1: ਹਾਂਜੀ ਹਾਂਜੀ,
0: ਠੀਕ ਹੈ।
1: ਸਾਲ ਤੋਂ ਜ਼ਿਆਦਾ ਹੋ ਗਿਆ ਪ੍ਰੋਗਰਾਮ ਸੁਣਦੇ ਨੂੰ। ਸਰ ਜੀ, ਇਹ ਤਾਂ ਸਾਡੀ ਰੂਹ ਦੀ ਖੁਰਾਕ ਹੈ।
0: ਵਾਹ ਜੀ ਵਾਹ, ਅੱਜ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਸੁਣਾ ਰਹੇ ਹੋ? ਅੱਜ ਕਿਹੜਾ ਗੀਤ ਸੁਣਾ ਰਹੇ ਹੋ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਧਰਮਾ ਸਾਗਰ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ, ਕਾਲ ਕਰਨ ਲਈ ਸ਼ੁਕਰੀਆ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ, ਸਾਨੂੰ ਕਾਲ ਕਰੋ 0181 23 71 ਔਰ ਵਟਸਐਪ ਦੇ ਮੈਸੇਜ ਵਾਸਤੇ 9465536077। ਲੈਂਡਲਾਈਨ 'ਤੇ ਕਾਲ ਕਰਨਾ ਜੀ, ਵਟਸਐਪ ਵਾਲੇ ਨੰਬਰ 'ਤੇ ਕਾਲ ਨਹੀਂ ਕਰਨਾ, ਵਟਸਐਪ ਵਾਲੇ ਨੰਬਰ 'ਤੇ ਸਿਰਫ ਵਟਸਐਪ ਭੇਜਣਾ। ਸ਼ੁਕਰੀਆ ਜੀ, ਇੰਜੋਏ ਕਰੋ ਗੀਤ।

0: ਗੀਤ ਦੀ ਫਰਮਾਇਸ਼ ਨੂੰ ਧਰਮਾ ਸਾਗਰ ਜੀ ਨੇ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਆਪਣੇ ਅਗਲੇ ਸਰੋਤਾਂ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੇ ਸ਼ਹਿਰ ਤੋਂ ਆ ਰਹੇ ਨੇ ਔਰ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹਾਂਜੀ ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਨਮਸਕਾਰ, ਕੀ ਹਾਲ ਚਾਲ ਨੇ ਜੀ?
1: ਬੜੇ ਵਧੀਆ ਜੀ।
0: ਓ ਵਾਹ ਜੀ ਵਾਹ, ਜੋ ਸਾਡੇ ਸਰੋਤਾ
1: ਕਟਾਰੀਆ ਮਲੋਟ ਤੋਂ ਬੋਲਦਾ।
0: ਹਾਂਜੀ ਹਾਂਜੀ ਸਰ, ਮੈਂ ਤੁਹਾਨੂੰ ਆਵਾਜ਼ ਪਛਾਣ ਲਈ। ਕਟਾਰੀ ਸਾਹਿਬ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੌਗਾਤ ਵਿੱਚ।
1: ਮਿਹਰਬਾਨੀ ਜੀ।
0: ਤੇ ਤੁਹਾਡੀ ਕਾਲ ਲੱਗੀ ਹੈ ਜੀ, ਲੱਖਾਂ ਕਰੋੜਾਂ ਲੋਕਾਂ ਤੱਕ ਤੁਹਾਡੀ ਆਵਾਜ਼ ਪਹੁੰਚ ਰਹੀ ਹੈ ਆਕਾਸ਼ਵਾਣੀ ਦੇ ਰਾਹੀਂ, ਬਹੁਤ ਖੁਸ਼ੀ ਦੀ ਗੱਲ ਹੈ। ਤੇ ਅੱਜ ਸਾਨੂੰ ਕਿਹੜਾ ਗੀਤ ਸੁਣਾਓਗੇ?
1: ਅੱਜ ਸੱਬਾ ਤੇ ਜੈਸਮੀਨ ਦਾ ਸੁਣਾ ਦਿਓ, ਕਰਕੇ ਫਲਾਈ ਆਵਾਂ ਜੀ।
0: ਉਹ ਵਾਹ ਜੀ ਵਾਹ, ਹੁਣ ਦੇਖੋ ਜਿਸ ਹਿਸਾਬ ਨਾਲ ਪੈਟਰੋਲ ਮਹਿੰਗਾ ਹੋ ਰਿਹਾ, ਗੱਡੀਆਂ ਕਾਰਾਂ ਮਹਿੰਗੀ ਹੋ ਰਹੀਆਂ, ਫਲਾਈ ਵਾਲਾ ਹੀ ਕੰਮ ਰਹਿ ਗਿਆ।
1: ਸਹੀ ਸਹੀ
0: ਹੈ ਨਾ ਜੀ, ਉਹ ਥੱਲੇ ਟ੍ਰੈਫਿਕ ਵੀ ਬਹੁਤ ਹੋ ਗਿਆ।
1: ਹਾਂਜੀ ਹਾਂਜੀ,
0: ਤੇ ਹਰ ਜਗ੍ਹਾ ਤੇ ਲਾਲ ਬੱਤੀਆਂ ਲੱਗ ਰਹੀਆਂ, ਸਲੋ ਸਲੋ ਬੰਦਾ ਮੂਵ ਕਰਦਾ, ਤੇ ਫਲਾਈ ਕਰਨਾ ਹੀ ਰਹਿਣਾ ਮੇਰੇ ਹਿਸਾਬ ਨਾਲ ਜਿਸ ਹਿਸਾਬ ਨਾਲ ਆਬਾਦੀ ਵੱਧ ਰਹੀ ਆ। ਚਲੋ ਸ਼ੁਕਰੀਆ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਸਬਤ ਜੈਸਮੀਨ ਅਖਤਰ ਦਾ ਗਾਇਆ ਹੋਇਆ ਇੱਕ ਯੁਗਲ ਪੰਜਾਬੀ ਗੀਤ, ਕਰਕੇ ਫਲਾਈ ਆਵਾਂ ਤੁਹਾਡੇ ਤੱਕ ਆ ਰਿਹਾ। ਇੰਜੋਏ ਕਰੋ ਜੀ ਪ੍ਰੋਗਰਾਮ ਸੁਗਾਤ।

0: ਇਸ ਗੀਤ ਦੀ ਫਰਮਾਇਸ਼ ਸਾਨੂੰ ਭੂਸ਼ਣ ਕਟਾਰੀਆ ਜੀ ਨੇ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਵੀ ਪੂਰਾ ਪੂਰਾ ਆਨੰਦ ਮਾਣਿਆ ਹੋਵੇਗਾ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਨਮਸਕਾਰ
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੇ ਸ਼ਹਿਰ ਤੋਂ, ਕਿਹੜੇ ਪਿੰਡ ਗ੍ਰਾਂ ਤੋਂ ਜੀ?
1: ਅਮਿਤ ਭਾਜੀ ਬਿੱਟੂ ਬੋਲ ਰਿਹਾ,
0: ਦੂਰਦਰਸ਼ਨ ਦੀ ਬੈਕ ਸਾਈਡ ਤੋਂ ਬਿੱਟੂ ਭਾਜੀ। ਵਾਹ ਜੀ, ਸਵਾਗਤ ਹੈ ਬਿੱਟੂ ਜੀ, ਕੀ ਹਾਲ ਚਾਲ ਤੁਹਾਡੇ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਸਾਰੇ ਪ੍ਰੋਗਰਾਮ ਦੂਰਦਰਸ਼ਨ ਦੇ ਦੇਖਦੇ ਹੋ ਕਿ ਸਾਡੇ ਹੀ ਪ੍ਰੋਗਰਾਮ ਸੁਣਦੇ ਰਹਿੰਦੇ ਕੋਈ ਆਕਾਸ਼ਵਾਣੀ?

0: ਨੰਦ ਗਏ
1: ਜੀ ਠੀਕ
0: ਚਲੋ
1: ਔਰ ਖਾਸੀਅਤ ਹੈ ਕਿ ਤੁਸੀਂ ਨਾਲ ਨਾਲ ਆਪਣੇ ਕੰਮ ਕਾਰ ਕਰ ਸਕਦੇ ਹੋ ਨਾਲ ਨਾਲ ਤੁਸੀਂ ਜੀ ਅੱਜ ਕਿਹੜਾ ਗੀਤ ਸੁਣਾਓਗੇ ਸਾਨੂੰ ਚਲੋ ਬਿੱਟੂ ਤੁਹਾਡੇ ਪਸੰਦ ਆ ਗਈ ਤੁਹਾਡੇ ਤੱਕ ਪਹੁੰਚਿਆ ਜੀ ਥੈਂਕ ਯੂ ਜੀ ਕਾਲ ਕਰਨ ਲਈ ਸੁਗਾਤ ਕਾਲ ਕਰਨ ਲਈ ਨੰਬਰ ਨੋਟ ਕਰੋ 0181 43 141 ਵਟਸਐਪ ਲਈ 94 655 36 077

ਜਸਗੀਰ ਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਕੀਤੀ ਸੀ ਦੂਰਦਰਸ਼ਨ ਦੀ ਬੈਕ ਸਾਈਡ ਤੋਂ। ਬਹੁਤ ਪਿਆਰਾ ਗੀਤ, ਸਾਰਿਆਂ ਨੇ ਇੰਜੋਏ ਕੀਤਾ। ਅਤੇ ਲਓ ਜੀ ਇੱਕ ਮੈਸੇਜ ਸਾਨੂੰ ਮਿਲਿਆ, ਭੇਜ ਰਹੇ ਨੇ ਲੱਕੀ ਹਨੂੰਮਾਨਗੜ੍ਹ ਤੋਂ। ਇਹਦੇ ਨਾਲ ਨੇ ਅਵੀਸ਼, ਏਕਮ, ਅਰਸ਼ਿਤਾ ਅਤੇ ਤ੍ਰਿਸ਼ਾ। ਇਹ ਸੁਣਨਾ ਚਾਹੁੰਦੇ ਨੇ ਸੁਰਜੀਤ ਬਿੰਦਰਖੇ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

ਸੁਰਜੀਤ ਪਿੰਦਰਖੀਏ ਦੀ ਇਸ ਗੀਤ ਦੀ ਫਰਮਾਇਸ਼ ਸਾਨੂੰ ਲੱਕੀ ਜੀ ਨੇ ਕੀਤੀ ਸੀ ਹਨੂਮਾਨਗੜ੍ਹ ਤੋਂ। ਅਗਲਾ ਮੈਸੇਜ ਸਾਨੂੰ ਭੇਜਿਆ ਨੇ ਪਦਨਾਪੁਰ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਤੋਂ। ਮੈਂ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਇਹ ਸੁਣਨਾ ਚਾਹੁੰਦੇ ਨੇ ਹਾਕਮ ਸੂਫੀ ਦਾ ਗਾਇਆ ਕੋਈ ਵੀ ਪੰਜਾਬੀ ਗੀਤ। ਲਓ ਜੀ, ਇਹਨਾਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ।

ਭਜਨ ਮਾਨ ਦੇ ਇਸ ਗੀਤ ਦੀ ਫਰਮਾਇਸ਼ ਸਾਨੂੰ ਦਿਲਬਾਗ ਸਿੰਘ ਜੀ ਨੇ ਕੀਤੀ ਹੈ ਕੈਨੇਡਾ ਤੋਂ। ਉਮੀਦ ਕਰਦੇ ਹਾਂ ਅਸੀਂ ਸਾਰੇ ਇਸ ਗੀਤ ਨੂੰ ਇੰਜੋਏ ਕਰ ਰਹੇ ਹਾਂ ਅਤੇ ਸਾਡੇ ਸਾਰਿਆਂ ਵੱਲੋਂ ਦਿਲਬਾਗ ਸਿੰਘ ਜੀ ਨੂੰ ਬਹੁਤ ਬਹੁਤ ਥੈਂਕ ਯੂ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀਟੀਐਸ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਸਾਨੂੰ ਵਟਸਐਪ ਮੈਸੇਜ ਤੇ ਫਰਮਾਇਸ਼ ਭੇਜ ਰਹੇ ਨੇ ਅਨਮੋਲ ਜੋਗਰ ਜੀ, ਪਿੰਡ ਮਿਰਜ਼ਾਨਪੁਰ, ਜ਼ਿਲ੍ਹਾ ਗੁਰਦਾਸਪੁਰ। ਇਹ ਸੁਣਨਾ ਚਾਹੁੰਦੇ ਨੇ ਸੱਜਣ ਅਦੀਪ ਦਾ ਗਾਇਆ ਹੋਇਆ ਪੰਜਾਬੀ ਗੀਤ। ਲਓ ਜੀ, ਇਹਨਾਂ ਦੀ ਫਰਮਾਇਸ਼ 'ਤੇ ਆਪਾਂ ਸਾਰੇ ਇੰਜੋਏ ਕਰਦੇ ਹਾਂ ਜੀ।

ਮੈਸੇਜ ਭੇਜ ਰਹੇ ਨੇ ਜੀ ਬਲਵਿੰਦਰ ਭੱਟੀ, ਧਰਮਵੀਰ ਭੱਟੀ, ਨਵਦੀਪ ਭੱਟੀ, ਕਰਨ ਭੱਟੀ, ਸੁਖਜਿੰਦਰ ਭੱਟੀ ਅਤੇ ਨਾਲ ਰੋਜ਼ੀ ਭੱਟੀ। ਰਹਿਣ ਵਾਲੇ ਨੇ ਜੀ ਪਿੰਡ ਉੜਾਂਗ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ। ਇਹ ਸੁਣਨਾ ਚਾਹੁੰਦੇ ਨੇ ਜੀ ਕੋਈ ਵੀ ਪੰਜਾਬੀ ਗੀਤ ਗੈਰੀ ਸੰਧੂ ਦੀ ਆਵਾਜ਼ਾਂ ਵਿੱਚ, ਤਾਂ ਆਓ ਜੀ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਗੈਰੀ ਸੰਧੂ ਅਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ।

इस गीत ਨੇ ਹੀ ਆਪਣੇ ਅੱਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਲਈ ਇਜਾਜ਼ਤ ਦਿਓ ਜੀ। ਪਰ ਤੁਸੀਂ ਕਿਧਰੇ ਹੋ ਨਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਚਾਹੇ ਜਲੰਧਰ ਰਹੋ, ਚਾਹੇ ਫਰੀਦਾਬਾਦ ਰਹੋ। ਬਹੁਤ ਜਲਦੀ ਦੁਬਾਰਾ ਮਿਲਣ ਦੇ ਵਾਅਦੇ ਨਾਲ ਇਜਾਜ਼ਤ ਦਿਓ ਜੀ। ਬਹੁਤ ਬਹੁਤ ਧੰਨਵਾਦ।

ਕੁੜੀ ਕਰਨੀ ਚੰਗਾ ਸਾਡਾ ਤਾਂ ਹੋ ਗਿਆ ਕੰਗਾ ਦੋ ਸੌ ਵਿੱਚ ਪਾਣੀ ਪੈ ਗਿਆ ਦੋ ਸੌ ਵਿੱਚ ਪਾਣੀ ਪੈ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ

ਕੜਾ ਵੱਜਦਾ ਕੜੋਲੀ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ ਦੇਰ ਵੱਜਦੀ ਕਿਸਦਾ ਦੇਰ ਵੱਜਦੀ।

जेठ लड़दा जेठानी लड़दी जेठ लड़दा जेठानी लड़दी कितने लोग।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ, ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ, ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ

ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ। ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ, ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤਿ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ

ਹੁਣ ਤੁਸੀਂ ਕੁਛ ਭਜਨ ਕੁਛ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਪੈ ਵਿੱਚ ਇੰਦ ਫਿਰੈ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾਥ ਪੈ ਵਿੱਚ ਸਿਰ ਬੁੱਧ ਸੁਰਨਾਥ ਪੈ ਵਿੱਚ ਡਾਣੇ ਆਕਾਸ਼ ਪੈ ਵਿੱਚ ਜੋਤ ਮਾ ਬਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਪਾਉ ਲਿਖਿਆ ਸਿਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾੜ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਇਤਨ ਚਮੰਗਤੇ ਗਿੜਮਰ ਪੂਰੇਤਾ ਬਾਜਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿਤ ਤਨ ਪਈਏ ਨਾਨਕ ਸੇ ਤਨ ਹੋਵੇ ਸ਼ਾਰ ਗਿਆਨ ਅੰਗਲੀ ਢੁੱਲੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਈ

सब सुनाया, सद्गुरु देव तत्ता कोनी सब सुनिए लोक सुनाया।

0: ਨਾਨਕ ਰਸ ਗੁੱਦਾ ਰਸ ਗੁੱਦਾ
1: ਸਲੋਕ ਮਹੱਲਾ ਪਹਿਲਾ ਖੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ

ਵਾਂਚਲ ਮਿਥੰਗੁਰ ਪੈਰ ਹਲਾਇਨ ਫਿਰ ਸਿਰ ਉਡਰਾਵਾ ਝੱਟ ਪਾਏ ਵੇਖੇ ਲੋਕ ਹੱਸਿਆ ਕਰ ਜਾ ਰੋਟੀਆਂ ਕਾਰਨ ਪੂਰੇ ਤਾਂ

0: ਜਲ ਤਲ ਜੀਆਂ ਪੁਰੀਆਂ ਨੂੰ ਆਕਾਰਾਂ ਆਕਾਰ ਕੋਈ ਜਾ ਕੇ ਸੋ ਤੂੰ ਇਹ ਜਾਣੇ ਤੇ ਨਾ ਪੀ ਤੇਰੀ ਸਾ ਨਾਨਕ ਭਗਤਾਂ ਪੁਕਸਲਾਂ ਸਚਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਚਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪਿੜੇ ਪਿਕ ਮਾਰ ਘੜ ਪਾਂਡੇ ਟੱਟ

0: ਗੁਰੂ ਸਤਿਗੁਰੂ ਕਿਨੇ ਨਾ ਪਾਇਓ, ਗੁਰੂ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰੂ ਤੇ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ,
1: ਗੁਰਮੁਖ ਪਿਆ।

ਆਇਆ ਹੁਣ ਚ ਗਿਆ ਹੁਣ ਚ ਜੰਮਿਆ ਹੁਣ ਚ ਮੂਆ ਹੋਮ ਚ ਦਿੱਤਾ ਹੁਣ ਚ ਲਿਆ ਹੁਣ ਚ ਕੱਟਿਆ ਹੁਣ ਚ ਗਿਆ ਹੋਮ ਚ ਸੱਚਿਆਰ ਕੂੜਿਆਰ ਹੁਣ ਵੀ ਪਾਪੁਨ ਵਿਚਾਰ ਹੁਣ ਚ ਨਰ ਸੁਰਗ ਵੈ ਤਾਰ ਹੋਮ ਚ ਸੈ ਹੋਮ ਚ ਰੋਵੈ ਹੋਮ ਚ ਭਰੀਐ ਹੋਮ ਚ ਧੋਵੈ ਹੋਮ ਚ ਜਾਤੀ ਜਿਨਸੀ ਖੋਵੈ ਹੋਮ ਚ ਮੂਰਖ ਹੋਮ ਚ ਸਿਆਣਾ ਮੋਖ ਪੁੱਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਚ ਛਾਇਆ ਹੋਮੈ।

0: ਜਗਾ ਖੇਤਾ ਹਾਂ, ਦੀਪਾ ਲੋਹਾ ਮੰਡਲਾ ਖੰਡਾਵਰ ਪੰਡਾ ਹਾਂ, ਅੰਡ ਜੀ ਜੇਰ ਪੂਜਾ ਖਾਣੀ ਸਿੱਤ ਜਾਹਾਂ, ਸੋ ਮਿਤ ਜਾਣੇ ਨਾਨਕ ਆਸਰਾ ਮੇਰਾ ਜਨਤਾ ਹਾਂ, ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਹਾਂ, ਜਿਨ ਕਰਤਾ ਕਰਨਾ ਕੀਆ ਚਿੰਤਾ ਆਪੀ ਕਰਨੀ ਤਾਹਾਂ, ਸੋ ਕਰਤਾ ਚਿੰਤਾ ਕਰੇ ਜਿਨ ਪਾ ਜਗ, ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਪਾਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਯੁਗ ਦਿਵਾਨ, ਲੱਖ ਸੁਰਤਮ ਸੰਗਰਾਮ ਦਾ ਮਛਟੇ ਪੁਰਾਣ, ਲੱਖ ਸੁਰਤੀ ਲੱਗਿਆ ਤਨ ਪੜੀਏ ਪੜ ਪੁਰਾਣ, ਜਿਨ ਕਰਤ ਕਰਨਾ ਕੀਆ ਲਿਖਿਆ ਆਵਣ ਜਾ, ਨਾਨਕ ਮਤੀ ਮਿਥਿਆ ਕਰਮ ਸੱਚਾ ਨਹੀਂ ਸਾਨ ਪੌੜੀ ਸੱਚਾ।

ਬਹੁ ਪੇਕਿਆ ਦੇਹ ਦੁੱਖ ਦੀਆ ਸਹਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ। ਵਸਤਰ ਨਾ ਪਹਿਰਿਆ ਅਨਸ ਕਹਿ ਰਹੇ ਮੌਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ। ਭਗਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸ੍ਰੀ ਸ਼ਾਹੀ ਪਾਈ ਮੂਰਖ ਹੁੰਦਾ ਪਤ ਗਵਾਈ। ਵਿਣਦਾ ਵਾ ਕਿਛ ਥਾਏ ਨਾ ਪਾਈ ਰਹਿ ਬਾਣੀ ਮੜੀ ਮਸਾਣੀ ਅੰਤ ਨਾ ਜਾਣੇ ਬਿਪਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ।

0: ਤੈ ਵਿੱਚ ਕੁੰ ਚਰਾਇਆ ਸਰਮ ਪਾਹੋ ਤਨ ਹੋਈ ਨਾਨ ਭਗਤੀ ਜੇ ਰਪੈ ਕੂੜੈ ਸੋਇ ਨਾ ਕੋਈ ਮਹੱਲਾ ਪਹਿਲਾ
1: ਲੱਭ ਪਾਪ ਦੂਰੈ ਜਾ ਮੈਂ ਤਾਂ ਕੂੜ ਹੋਆ ਸਿੱਖਦਾ ਔਰ ਕਾਮ ਨੇ ਸਤ ਪੁੱਛੇ ਬਹਿ ਬਹਿ ਕਰੇ ਵਿਚਾਰ ਅੰਧ ਰਹਿਤ ਗਿਆਨ ਹੋਣੀ ਪਾਏ ਪਰੇ ਮੁਰਦਾਰ ਗਿਆਨੀ ਰੱਚੇ ਵਾਜੇ ਬਾਬ ਰੂਪ ਕਰੇ ਸਿਗਾਰ ਚੱਕ ਕੇ ਵਾਦਾ ਗਾਵੈ ਜੋ ਦਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਗ ਕਰਪਿਆ ਧਰਮੇ ਤਣ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾ ਵੇ ਜੁਗਤ ਨਾ ਜਾਣੈ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਪਿ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਈਏ ਤਾਂ ਨਾਨਕ ਤੋਂ ਲੈ ਜਾ

0: ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।
1: ਕੁੰਭੇ ਬੁੱਧਾ ਜਲ ਰਹਿ ਜਲ ਬਿਨ ਕੁੰਭਨਾ ਗਿਆਨ ਕਾ ਬੁੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ।

नल काव पारस पारस कच कंचना होए चंदना शोभा जास सिमरत।

ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਣੇ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝੇ ਬੁਝਾਈ ਹੈ ਭਰਮ ਭੁੱਲੇ ਸੰਸਾਰ ਛੁੱਟੋ ਜੂਨੀ ਸੰਗਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ।

ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਨਸ ਜਪ

ਹਰ ਮਨ ਧਰੋ ਧਿਆਨ ਐ ਨਿਸ ਕਰੋ ਬਚਨ ਗੁਰ ਹਿਰਦੈ ਧਰ ਫੁਨ ਗੁਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ

ਸੰਧਿਆ ਬਾਦੰ ਸਿਲ ਪੁਰਸ਼ ਬਗਲ ਸਮਾਦੰ ਮੁਖ ਝੂਠ ਵਿਗੂਖਣ ਕਾਰਨ ਤ੍ਰੈਪਾਲ ਤਿਹਾਲ ਵਿਚਾਰਨ ਗਲ ਮਾਲਾ ਤ੍ਰਿਪਲ ਨਾਟਨ ਦੇ ਧੋਤੀ ਬਸਤਰ ਕਪਾਟਨ ਜੇ ਜਾਨਸ ਬਰਮੰ ਕਰਮੰ।